0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਸਿੰਘ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ, ਸਾਡੀ ਝਾਂਜਰ ਵਿਹੜੇ ਗਹਿਰਾਂ ਦੇ।
1: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ।
2: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
3: ਭੋਲੇ ਨੇ ਕਸੂਤੇ ਫਸਾਤੇ।
2: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2 ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਡੀਜੇ ਵਾਲੇ ਬਾਬੂ ਮੇਰਾ ਗਾਣਾ ਚਲਾ ਦੋ।
6: ਸਤਿ ਸ੍ਰੀ ਅਕਾਲ ਸ਼ੁਭੋਏ ਬਾਦਸ਼ਾਹ, ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ। ਹਾਂਜੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: Hey man, ਸਤਬੀਰ ਔਜਲਾ ਗੀਤ MP3
4: ਸਾਰਾ ਸ਼ਹਿਰ ਹਮੇ ਲਾਈਨ ਕੇ ਨਾਮ ਸੇ ਜਾਣਤਾ ਹੈ। ਮੋਨਾ ਡਾਰਲਿੰਗ

0: las 8 a 3.
1: ¡Oh, de

ਪਹਿਲਾਂ ਖਬਰ ਆਉਂਦੀ ਹੈ ਕਿ ਈਰਾਨ ਦੀ ਤਰਫ ਤੋਂ ਅਮਰੀਕਾ ਤੇ ਹਮਲਾ ਕੀਤਾ ਗਿਆ, ਜਦਕਿ ਈਰਾਨ ਦੀ ਤਰਫ ਤੋਂ ਮੀਡੀਆ ਦੇ ਵਿੱਚ ਦੱਸਿਆ ਗਿਆ ਕਿ ਅਮਰੀਕਾ ਨੇ ਹਮਲਿਆਂ ਦੀ ਸ਼ੁਰੂਆਤ ਕੀਤੀ ਹੈ। ਅਜੇ ਇਹਦੇ ਵਿੱਚ ਹੁਣ ਜਵਾਬ ਵੀ ਦੇਣਾ ਬੰਦ ਹੈ। ਕਿਹਾ ਜਾ ਰਿਹਾ ਹੈ ਕਿ ਅਮਰੀਕੀ ਫੌਜ ਦੀ ਤਰਫ ਤੋਂ ਕਿਤੇ ਏਅਰ ਸਟ੍ਰਾਈਕ ਹੁਣ ਖਤਮ ਹੋ ਚੁੱਕੇ ਨੇ ਤੇ ਹੁਣ ਦੂਸਰੇ ਦਿਨ ਉਹੀ ਪੈਟਰਨ ਫਿਰ ਤੋਂ ਦੇਖਣ ਨੂੰ ਮਿਲ ਰਿਹਾ, ਜਿਸ ਦੇ ਵਿੱਚ ਈਰਾਨ ਦੇ ਦੁਆਰਾ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਅਮਰੀਕੀ ਟਿਕਾਣੇ ਅਮਰੀਕਾ ਦੇ ਵਿੱਚ ਨਹੀਂ, ਮੱਧ ਪੂਰਬ ਦੇ ਵਿੱਚ ਅਮਰੀਕਾ ਦੇ ਫੌਜੀ ਅੱਡੇ। ਹੁਣ ਬਹਿਰੀਨ ਦੇ ਵਿੱਚ ਅਮਰੀਕੀ ਨੇਵੀ ਦੇ 5ਵੇਂ ਵੱਡੇ ਡਰੋਨ ਬੇੜੇ ਨੂੰ ਡਰੋਨ ਦੇ ਨਾਲ ਨਿਸ਼ਾਨਾ ਬਣਾਇਆ ਗਿਆ। ਦੱਸ ਦਈਏ ਕਿ ਬਹਿਰੀਨ ਦੇ ਵਿੱਚ ਵੀਰਵਾਰ ਤੜਕੇ ਹੀ ਸਾਇਰਨ ਵੱਜ ਉੱਠੇ। ਈਰਾਨ ਦੇ ਜੰਗ ਪ੍ਰਬੰਧਨ ਕਰ ਰਹੇ ਖਾਤਮ ਅਲ ਅਨਬੀਆ ਦੇ ਹੈੱਡਕੁਆਟਰ ਦੀ ਤਰਫ ਤੋਂ ਜਵਾਬ ਦਿੱਤਾ ਗਿਆ ਕਿ ਅਮਰੀਕੀ ਹਵਾਈ ਹਮਲਿਆਂ ਤੋਂ ਠੀਕ ਇੱਕ ਘੰਟੇ ਬਾਅਦ ਇਹ ਹਮਲੇ ਕੀਤੇ ਗਏ ਨੇ। ਫਿਲਹਾਲ ਖਤਰੇ ਦੀ ਵਜ੍ਹਾ ਦੇ ਚੱਲਦਿਆਂ ਹੌਰਮੁਜ਼ ਸਟ੍ਰੇਟ ਤੋਂ ਤੇਲ ਟੈਂਕਰਾਂ ਤੇ ਮਾਲਵਾਹਕ ਜਹਾਜ਼ਾਂ ਸਣੇ ਕਿਸੇ ਵੀ ਪ੍ਰਕਾਰ ਦੇ ਵੱਡੇ ਬੇੜਿਆਂ ਨੂੰ ਲੰਘਣ ਤੋਂ ਰੋਕ ਦਿੱਤਾ ਗਿਆ। ਇੱਥੋਂ ਗੁਜ਼ਰਨ ਵਾਲੇ ਕਿਸੇ ਵੀ ਜਹਾਜ਼ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ। ਇਸ ਦੇ ਨਾਲ ਹੀ IRGC ਨੇ ਨੇਵੀ ਦੀ ਜਿਹੜੀ ਇੱਕ ਉਹਨਾਂ ਦੀ ਯੂਨਿਟ ਆ ਉਹਨਾਂ ਦੀ ਤਰਫ ਤੋਂ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਫਾਰਸ ਦੀ ਖਾੜੀ ਅਤੇ ਓਮਾਨ ਸਾਗਰ ਦੇ ਵਿੱਚ ਕੋਈ ਵੀ ਜਹਾਜ਼ ਆਪਣੇ ਲੰਗਰ ਤੋਂ ਬਾਹਰ ਨਾ ਕੱਢਿਆ ਜਾਵੇ। ਫਾਰਸ ਨਿਊਜ਼ ਦੇ ਮੁਤਾਬਕ IRGC ਦੀ ਨੇਵੀ ਯੂਨਿਟ ਨੇ ਵੀ ਦਾਅਵਾ ਕੀਤਾ ਹੈ ਕਿ ਹੌਰਮੁਜ਼ ਸਟ੍ਰੇਟ ਦੇ ਵਿੱਚ ਦੋ ਜਹਾਜ਼ਾਂ ਨੂੰ ਜਿਹੜੇ ਕਿ ਗਲਤ ਤਰੀਕੇ ਦੇ ਨਾਲ ਜਾਂ ਫਿਰ ਈਰਾਨ ਦੇ ਤਰੀਕਿਆਂ ਦੇ ਮੁਤਾਬਕ ਨਹੀਂ ਸੀ ਗੁਜ਼ਰ ਰਹੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕਿਆਨ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਬੜੇ ਮਹੱਤਵਪੂਰਨ ਬੁਨਿਆਦੀ ਢਾਂਚਿਆਂ ਨੂੰ ਜਿਹੜੇ ਆਮ ਜ਼ਿੰਦਗੀ ਦੀ ਜੀਵਨ ਰੇਖਾ ਵੀ ਹੁੰਦੇ ਨੇ, ਟਰਾਂਸਪੋਰਟ ਤੋਂ ਲੈ ਕੇ ਬਿਜਲੀ ਪਾਣੀ ਤੱਕ, ਨਿਸ਼ਾਨਾ ਬਣਾਏ ਜਾਣ ਦੀਆਂ ਧਮਕੀਆਂ ਬਰਦਾਸ਼ਤ ਹੁਣ ਨਹੀਂ ਹੁੰਦੀਆਂ। ਕਿਸੇ ਵੀ ਦੇਸ਼ ਦੇ ਸਾਹਮਣੇ ਇੱਕ ਲਿਮਿਟ ਹੁੰਦੀ ਹੈ। ਉਹਨਾਂ ਅੱਗੇ ਵੀ ਲਿਖਿਆ ਕਿ ਈਰਾਨ ਨੇ ਆਪਣੇ ਮਾਹਰਾਂ ਦੇ ਨਾਲ ਬੈਠ ਕੇ ਆਪਣੀ ਕਾਬਲੀਅਤ ਦੇ ਦਮ ਦੇ ਉੱਤੇ ਕਿਸੇ ਵੀ ਧਮਕੀ ਦਾ ਡਟ ਕੇ ਜਵਾਬ ਦੇਣ ਦਾ ਹੁਣ ਫੈਸਲਾ ਲੈ ਲਿਆ ਹੈ। ਉਧਰ ਬਹਿਰੀਨ ਦੇ ਗ੍ਰਹਿ ਮੰਤਰਾਲੇ ਨੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਸਥਾਨਾਂ ਦੇ ਉੱਤੇ ਚਲੇ ਜਾਣ ਦੀ ਅਪੀਲ ਕੀਤੀ। ਬਹਿਰੀਨ ਦੇ ਗ੍ਰਹਿ ਮੰਤਰਾਲੇ ਦੇ ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਸੁਨੇਹਾ ਪ੍ਰਕਾਸ਼ਿਤ ਕੀਤਾ ਗਿਆ, ਜਿਸ ਦੇ ਵਿੱਚ ਦੇਸ਼ ਦੀ ਫੌਜ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਬਹਿਰੀਨ ਦੇ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਹਮਲਾ ਹੋਇਆ। ਫੌਜ ਦੇ ਡਰੋਨ ਹਮਲਿਆਂ ਦੇ ਵਿੱਚ ਅਮਰੀਕਾ ਦੇ 5ਵੇਂ ਵੱਡੇ ਬੇੜੇ ਪੈਟਰੀਅਟ ਸਿਸਟਮ ਦੇ ਸੰਚਾਰ ਐਂਟੀਨਾ ਅਤੇ ਰਡਾਰ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਰੈਵੋਲਿਊਸ਼ਨਰੀ ਗਾਰਡ ਨੇ ਅਧਿਕਾਰਕ ਤੌਰ ਦੇ ਉੱਤੇ ਇਸ ਦੀ ਜ਼ਿੰਮੇਵਾਰੀ ਲਈ ਲਈ ਸੀ। ਨਾਲ ਹੀ ਇਹ ਵੀ ਕਿਹਾ ਸੀ ਕਿ ਇੱਕ ਹੋਰ ਹਮਲਾ ਜਿਹੜਾ ਕੁਵੈਤ 'ਚ ਕੀਤਾ ਗਿਆ, ਉੱਥੇ ਦੋ ਅਲੱਗ ਅਲੱਗ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਗਏ ਨੇ। ਵੈਸੇ ਕੁੱਲ ਮਿਲਾ ਕੇ ਬਹਿਰੀਨ ਅਤੇ ਕੁਵੈਤ ਦੇ ਵਿੱਚ 18 ਟਿਕਾਣਿਆਂ ਦੇ ਉੱਤੇ ਹਮਲੇ ਕਰਨ ਦਾ

ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਹੁਣ ਖਤਮ ਹੋ ਗਈ ਹੈ। ਦੱਸ ਦਈਏ ਕਿ ਸਰਕਾਰ ਤੇ ਪ੍ਰਦਰਸ਼ਨਕਾਰੀਆਂ ਦੇ ਦਰਮਿਆਨ ਕੁਝ ਮੰਗਾਂ ਨੂੰ ਲੈ ਕੇ ਸਹਿਮਤੀ ਬਣ ਗਈ ਹੈ, ਜਿਸ ਤੋਂ ਬਾਅਦ ਸਾਰੇ ਕਾਮੇ ਵੀ ਆਪਣੀ ਹੁਣ ਡਿਊਟੀ ਤੇ ਪਰਤ ਗਏ ਨੇ। ਹੜਤਾਲ ਦੌਰਾਨ ਗ੍ਰਿਫਤਾਰ ਕੀਤੇ ਗਏ ਮੁਲਾਜ਼ਮਾਂ ਨੂੰ ਇੱਕ ਮਹੀਨੇ ਦੇ ਅੰਦਰ ਰਿਹਾਅ ਵੀ ਕਰ ਦਿੱਤਾ ਜਾਏਗਾ, ਇਹ ਵੀ ਫੈਸਲਾ ਲਿਆ ਗਿਆ ਤੇ ਕਿਲੋਮੀਟਰ ਸਕੀਮ ਦੇ ਤਹਿਤ ਵਿਭਾਗ ਦੇ ਵਿੱਚ ਕੋਈ ਵੀ ਨਵੀਂ ਬੱਸ ਸ਼ਾਮਲ ਨਹੀਂ ਕੀਤੀ ਜਾਏਗੀ। ਇਹ ਸਹਿਮਤੀ ਦੇ ਨਾਲ ਰੋਡਵੇ ਸੇਵਾਵਾਂ ਮੁੜ ਬਹਾਲ ਹੋ ਗਈਆਂ ਨੇ, ਆਮ ਲੋਕਾਂ ਨੂੰ ਇਸ ਦੇ ਨਾਲ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਪੰਜਾਬ ਦੇ ਵਿੱਚ ਅੱਜ ਦੁਪਹਿਰ ਤੋਂ ਹੀ 12 ਵਜੇ ਤੋਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਸੀ, ਪਰ ਕੱਲ ਤੋਂ ਹੀ ਜਾਮ ਕਰ ਦਿੱਤਾ ਗਿਆ ਸੀ, ਪਰ ਅੱਜ ਦੇ ਦਿਨ ਹੁਣ ਪੰਜਾਬ ਰੋਡਵੇਜ਼ ਪਨ ਬੱਸ PRTC ਦੇ ਕੰਟਰੈਕਟ ਵਰਕਰ ਯੂਨੀਅਨ ਦੀ ਤਰਫ ਤੋਂ ਅਣਮਿੱਥੇ ਸਮੇਂ ਦੇ ਲਈ ਕੀਤੀ ਗਈ ਇਹ ਹੜਤਾਲ ਵੀ ਬੰਦ ਹੋ ਗਈ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਤਰਫ ਤੋਂ ਦੇਸ਼ ਦੀ ਆਰਥਿਕ ਹਾਲਤ ਦੇ ਉੱਤੇ ਚਿੰਤਾ ਜਤਾਈ ਗਈ ਹੈ। ਆਖਿਰਕਾਰ ਪ੍ਰਧਾਨ ਮੰਤਰੀ ਨੇ ਇਹ ਗੱਲ ਮੰਨੀ ਹੈ ਕਿ ਈਰਾਨ ਜੰਗ ਹੁਣ ਤੀਸਰੇ ਮਹੀਨੇ ਦੇ ਵਿੱਚ ਦਾਖਲ ਹੋਣ ਦੇ ਚੱਲਦਿਆਂ ਸਮੱਸਿਆਵਾਂ ਘਟੀਆਂ ਨਹੀਂ ਵੱਧ ਗਈਆਂ ਨੇ। ਉਹਨਾਂ ਕਿਹਾ ਕਿ ਅਮਰੀਕੀ ਸਦਰ ਡੋਨਲਡ ਟਰੰਪ ਜੇ ਚਾਹੁਣ ਤਾਂ ਇਸ ਸੰਘਰਸ਼ ਨੂੰ ਇੱਥੇ ਅਖੀਰ ਕਰ ਸਕਦੇ ਨੇ। ਈਰਾਨ ਦੀ ਰੈਵੋਲਿਊਸ਼ਨਰੀ ਗਾਰਡ ਦੇ ਬਾਰੇ ਉਹਨਾਂ ਕਿਹਾ ਕਿ ਅਮਰੀਕੀ ਨੇਵੀ ਬੇਸਿਸ ਨੂੰ ਜਿਹੜਾ ਬਹਿਰੀਨ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਡਰੋਨ ਦੇ ਨਾਲ, ਇਹ ਕੋਈ ਚੰਗੀ ਗਤੀਵਿਧੀ ਨਹੀਂ ਹੈ, ਚੰਗੀ ਕਾਰਵਾਈ ਨਹੀਂ ਹੈ ਈਰਾਨ ਦੀ। ਅਜਿਹੇ ਦੇ ਵਿੱਚ ਉਹਨਾਂ ਪੀਸ ਡੀਲ ਦੀ ਇੱਕ ਵਾਰ ਫਿਰ ਤੋਂ ਗੱਲ ਕੀਤੀ। ਦੱਸ ਦਈਏ ਕਿ ਈਰਾਨ ਜੰਗ ਦੇ ਚੱਲਦਿਆਂ ਪਹਿਲਾਂ ਵੀ ਆਸਟ੍ਰੇਲੀਆ ਦੀ ਫੈਡਰਲ ਸਰਕਾਰ ਕਹਿ ਚੁੱਕੀ ਹੈ ਕਿ ਦੇਸ਼ ਦੇ ਵਿੱਚ ਹਾਲਾਤ ਈਰਾਨ ਜੰਗ ਦੇ ਚੱਲਦਿਆਂ ਖਰਾਬ ਹੁੰਦੇ ਨੇ। ਉੱਥੇ ਦੇਸ਼ ਦੇ ਰੱਖਿਆ ਮੰਤਰੀ ਰਿਚਰਡ ਮਾਲਸ ਨੇ ਹੁਣ ਆਕਸ ਸਮਝੌਤੇ ਦੇ ਤਹਿਤ ਬੇਸ਼ੱਕ ਹੌਲੀ ਸੀ ਪਰ ਗੱਲਬਾਤ ਨੂੰ ਅੱਗੇ ਵਧਣ ਦੇ ਉੱਤੇ ਤਸੱਲੀ ਜਤਾਈ ਹੈ। ਦੱਸ ਦਈਏ ਕਿ ਉਹਨਾਂ ਕਿਹਾ ਹੈ ਕਿ ਇਸ ਸਮਝੌਤੇ ਦੇ ਤਹਿਤ ਹਾਸਲ ਹੋਣ ਵਾਲੀਆਂ ਪਰਮਾਣੂ ਪਣਡੁੱਬੀਆਂ ਦੇ ਨਾਲ ਆਸਟ੍ਰੇਲੀਆ ਦੀ ਤਾਕਤ ਹੋਰ ਜ਼ਿਆਦਾ ਵਧੇਗੀ। ਵੈਸੇ ਇਸ ਦਰਮਿਆਨ ਉਹਨਾਂ ਦੇ ਨਾਲ ਵਿਦੇਸ਼ ਮੰਤਰੀ ਪੈਨੀ ਵੋਂਗ ਅਤੇ ਉਹਨਾਂ ਦੇ ਬਰਤਾਨਵੀ ਹਮਰੁਤਬਾ ਵਿਦੇਸ਼ ਮੰਤਰੀ ਉੱਥੋਂ ਦੇ ਯੁਵਿਤ ਕੂਪਰ ਅਤੇ ਰੱਖਿਆ ਸਕੱਤਰ ਜੌਨ ਹੀਲੀ ਵੀ ਸ਼ਾਮਲ ਸੀ। ਦੱਸ ਦਈਏ ਕਿ ਲੰਡਨ ਦੇ ਵਿੱਚ ਇਹ ਮੁਲਾਕਾਤ ਹੋ ਰਹੀ ਹੈ ਚਾਰਾਂ ਨੇਤਾਵਾਂ ਦੀ ਆਪਸ ਦੇ ਵਿੱਚ, ਔਰ ਆਕਸ ਸਮਝੌਤੇ ਨੂੰ ਅੱਗੇ ਤੋਰਨ ਦੇ ਉੱਤੇ ਵੀ ਗੱਲਾਂ ਬਾਤਾਂ ਹੋ ਰਹੀਆਂ ਨੇ। ਲੰਡਨ ਸੈਂਟਰਲ ਦੇ ਵਿੱਚ ਅੱਜ ਦੇ ਦਿਨ ਲੈਂਸੈਸਟਰ ਮੀਡੀਆ ਦੇ ਅੰਦਰ ਇੱਕ ਵਾਰ ਫਿਰ ਤੋਂ ਮੁਲਾਕਾਤ ਹੋਏਗੀ। ਕੱਲ੍ਹ ਦੇ ਦਿਨ ਹੋਈ ਮੁਲਾਕਾਤ ਤੋਂ ਬਾਅਦ ਇਸ ਕਿਸਮ ਦੇ ਬਿਆਨ ਦਿੱਤੇ ਗਏ ਕਿ ਆਸਟ੍ਰੇਲੀਆ ਨੂੰ ਵਰਜੀਨੀਆ ਕਲਾਸ ਸਬਮਰੀਨ ਹਾਸਲ ਹੋਣ ਦਾ ਪੂਰਾ ਪੂਰਾ ਭਰੋਸਾ ਹੈ। ਦਾਅਵਾ ਕੀਤਾ ਜਾ ਰਿਹਾ ਕਿ ਸਾਲ 2030 ਤੱਕ ਅਮਰੀਕਾ ਇਹਨਾਂ ਵਰਜੀਨੀਆ ਕਲਾਸ ਸਬਮਰੀਨ ਨੂੰ ਆਸਟ੍ਰੇਲੀਆ ਨੂੰ ਸੌਂਪ ਦੇਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਇਹ ਗੱਲ ਮੰਨੀ ਜਾ ਰਹੀ ਸੀ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਆਕਸ ਸਮਝੌਤੇ ਦੀ ਟਾਈਮਲਾਈਨ ਥੋੜ੍ਹੀ ਦੇਰੀ ਦੇ ਨਾਲ ਯਾਨੀ ਲੇਟ ਹੋ ਕੇ ਚੱਲ ਰਹੀ ਹੈ। ਆਸਟ੍ਰੇਲੀਆ ਨੂੰ ਇਸ ਤੋਂ ਪਹਿਲਾਂ ਵਰਤੀਆਂ ਹੋਈਆਂ ਸਬਮਰੀਨ ਮਿਲ ਜਾਣੀਆਂ ਚਾਹੀਦੀਆਂ ਸੀ, ਜਦਕਿ ਹੁਣ ਨਵੀਆਂ ਸਬਮਰੀਨ ਔਰ ਉਹਨਾਂ ਦੀ ਤਕਨੀਕ ਦੇ ਉੱਤੇ ਕਾਫੀ ਕੰਮ ਹੋਣਾ ਹੈ। ਦੱਸ ਦਈਏ ਕਿ ਆਸਟ੍ਰੇਲੀਆ ਦੀ ਤਰਫ ਤੋਂ ਲਗਭਗ 6 ਬਿਲੀਅਨ ਪਾਉਂਡ ਯਾਨੀ ਕਿ ਲਗਭਗ 12.5-12 ਬਿਲੀਅਨ ਡਾਲਰ ਦੇ ਆਸ ਪਾਸ ਜਿਹੜੇ ਨੇ ਉਹ ਅਮਰੀਕਾ ਨੂੰ ਸਬਮਰੀਨ ਬਿਲਡਿੰਗ ਪ੍ਰੋਗਰਾਮ ਦੇ ਤਹਿਤ ਬਰਤਾਨੀਆ ਨੂੰ ਸਬਮਰੀਨ ਬਿਲਡਿੰਗ ਪ੍ਰੋਗਰਾਮ ਦੇ ਤਹਿਤ ਆਸਟ੍ਰੇਲੀਆ ਨੇ ਦੇਣੇ ਨੇ। ਰਾਜਧਾਨੀ ਆਸਟ੍ਰੇਲੀਆ ਤੋਂ ਵੱਡੀ ਖਬਰ ਜਿੱਥੇ ACT ਦੇਸ਼ ਦੀ ਪਹਿਲੀ ਜੁਰਿਸਡਿਕਸ਼ਨ ਬਣ ਗਈ ਹੈ ਜਿੱਥੇ ਹੁਣ ਸਟੈਂਪ ਡਿਊਟੀ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਤੋਂ ਫਸਟ ਹੋਮ ਬਾਇਰਸ ਤੋਂ ਨਹੀਂ ਲਈ ਜਾਏਗੀ, ਭਾਵੇਂ ਕਿ ਪ੍ਰੋਪਰਟੀ ਦੀ ਕੀਮਤ ਜਾਂ ਉਹਨਾਂ ਦੀ ਆਮਦਨ ਕੁਝ ਵੀ ਹੋਵੇ। ਇਹ ਤਰੀਕਾ ACT ਦੇ ਬਜਟ ਦੇ ਵਿੱਚ ਅਪਣਾ ਲਿਆ ਗਿਆ। ਦੱਸ ਦਈਏ ਕਿ ਚੀਫ ਮਿਨਿਸਟਰ ਐਂਡਰਿਊ ਬਾਰਡ ਨੇ ਕਿਹਾ ਕਿ ਇਸ ਹਰਡਲ ਦੇ ਨਾਲ ਜਾਂ ਇਸ ਰੁਕਾਵਟ ਨੂੰ ਦੂਰ ਕਰਨ ਦੇ ਨਾਲ ਕੈਨਬਰਾ ਖੇਤਰ ਦੇ ਵਿੱਚ ਹਾਊਸਿੰਗ ਦਾ ਜਿਹੜਾ ਇੱਕ ਮਸਲਾ ਹੈ ਉਹ ਕਾਫੀ ਹੱਦ ਤੱਕ ਦੂਰ ਹੋਏਗਾ। ਸਟੈਂਪ ਡਿਊਟੀ ਇੱਕ ਬਹੁਤ ਵੱਡੀ ਰਕਮ ਹੁੰਦੀ ਹੈ ਜੋ ਕਿ ਕਿਸੇ ਘਰ ਨੂੰ ਖਰੀਦਣ ਤੋਂ ਪਹਿਲਾਂ ਇੱਕ ਖਰੀਦਦਾਰ ਨੂੰ, ਇੱਕ ਗਾਹਕ ਨੂੰ ਜਾਂ ਫਿਰ ਇੱਕ ਕਰਜ਼ਦਾਤਾ ਨੂੰ ਦੇਣੀ ਪੈਂਦੀ ਹੈ। ਪਰ 1 ਜੁਲਾਈ 2026 ਦੇ ਨਾਲ ਤੁਰੰਤ ਪ੍ਰਭਾਵ ਤੋਂ ਹੀ ਇਹ ਫੈਸਲਾ ਲਾਗੂ ਕਰ ਦਿੱਤਾ ਜਾਏਗਾ। ਸਟੈਂਪ ਡਿਊਟੀ ਐਗਜ਼ੈਂਪਟ ਕਰਨ ਦੇ ਨਾਲ ਜਿਹੜੀ ਪੈਨਸ਼ਨਰਸ ਜਾਂ ਫਿਰ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ NDIS ਦੇ ਪਾਰਟੀਸਪੈਂਟਸ ਨੇ ਉਹਨਾਂ ਨੂੰ ਵੀ ਘਰ ਖਰੀਦਣ ਦੇ ਲਈ ਜਿਹੜੀਆਂ ਹੋਰ ਛੋਟਾਂ ਨੇ ਉਹ ਐਲਾਨ ਕਰ ਦਿੱਤੀਆਂ ਗਈਆਂ ਨੇ। ਉੱਥੇ ਲਿੰਕਡਇਨ ਨਾਮ ਦੀ ਜਿਹੜੀ ਲਿੰਕਡ ਨਾਮ ਦਾ ਜਿਹੜਾ ਅਦਾਰਾ ਹੈ ਜਿਨ੍ਹਾਂ ਦੀ ਤਰਫ ਤੋਂ ਤੁਹਾਡੀ ਗੱਡੀਆਂ ਦੇ ਵਿੱਚ ਲੱਗੇ ਈ-ਟੈਗ ਦੇ ਜ਼ਰੀਏ ਟੋਲ ਵਸੂਲਿਆ ਜਾਂਦਾ, ਹੁਣ ਇੱਕ ਐਲਾਨ ਕੀਤਾ ਗਿਆ ਹੈ ਕਿ ਇਹਨਾਂ ਦੀ ਟੋਲ ਸਹੂਲਤ ਦਾ ਇਸਤੇਮਾਲ ਕਰਨ ਵਾਲੇ ਲੋਕ ਜਿਹੜੇ 10 ਜਾਂ 10 ਤੋਂ ਵੱਧ ਟ੍ਰਿਪ 15 ਜੂਨ ਤੋਂ ਲੈ ਕੇ 15 ਜੁਲਾਈ ਦੇ ਦਰਮਿਆਨ ਕਰਨਗੇ
ਉਹਨਾਂ ਨੂੰ ਇੱਕ ਵਨ ਆਫ ਡਿਸਕਾਊਂਟ ਦਿੱਤਾ ਜਾਏਗਾ, ਯਾਨੀ ਇੱਕ ਵਾਰ ਹੀ ਮਿਲਣ ਵਾਲਾ ਇੱਕ ਡਿਸਕਾਊਂਟ ਦਿੱਤਾ ਜਾਏਗਾ। ਡਿਸਕਾਊਂਟ ਕਾਹਦਾ? ਟੋਲ ਦੇ ਉੱਤੇ ਨਹੀਂ, ਬਲਕਿ ਕਿਸੇ ਵੀ 7-11 ਸਰਵਿਸ ਸਟੇਸ਼ਨ 'ਤੇ ਜਾਓਗੇ ਤਾਂ 26 ਸੈਂਟ ਪਰ ਲੀਟਰ ਤੁਹਾਨੂੰ ਤੇਲ ਦੇ ਵਿੱਚੋਂ ਬੱਚਤ ਕਰਕੇ ਦਿੱਤੀ ਜਾਏਗੀ। ਅਜਿਹੇ ਦੇ ਵਿੱਚ ਇਹ ਜਿਹੜੇ ਤੇਲ ਦੇ ਉੱਤੇ ਇੱਕ ਵੱਡੀ ਪੈਸੇ ਜਾਂ ਇੱਕ ਵੱਡੇ ਰਕਮ ਜਿਹੜੀ ਉਹ ਤੁਸੀਂ ਉਦਾਹਰਣ ਦੇ ਤੌਰ ਦੇ ਉੱਤੇ ਇੱਕ ਆਮ ਜੀ ਜਿਹੜੀ ਸਿਡਾਨ ਕਾਰ ਆ ਉਸਦੇ ਟੈਂਕ ਨੂੰ ਫੁੱਲ ਕਰਾਉਣ ਦੇ ਉੱਤੇ $15-30 ਦੇ ਦਰਮਿਆਨ ਤੁਸੀਂ ਆਪਣੇ ਵਹੀਕਲ ਦੇ ਵਿੱਚੋਂ ਤੇਲ ਦਾ ਬਚਾ ਸਕੋਗੇ। ਕੈਮਰੀ ਦੇ ਵਿੱਚ ਤੁਸੀਂ $20 ਦੀ ਸੇਵਿੰਗ ਕਰ ਸਕੋਗੇ। ਇਸੇ ਤਰੀਕੇ ਦੇ ਨਾਲ ਅਲੱਗ ਅਲੱਗ ਕਾਰਾਂ ਦੇ ਹਿਸਾਬ ਦੇ ਨਾਲ ਉਹ ਸੇਵਿੰਗ ਤੁਹਾਡੀ ਵੱਧ ਜਾਂ ਘੱਟ ਹੋ ਸਕਦੀ ਹੈ। ਉੱਥੇ ਹੀ ਅਗਲੀ ਖਬਰ NSW ਪੁਲਿਸ ਦੇ ਨਾਲ ਜੁੜੀ ਹੋਈ, ਜਿੱਥੇ ਦੇਸ਼ ਦੀ ਸਭ ਤੋਂ ਵੱਡੀ ਪੁਲਿਸ ਯੂਨਿਟ ਦੇ ਵਿੱਚ ਇੱਕ ਇੰਡੀਪੈਂਡੈਂਟ ਕਲਚਰ ਰਿਵਿਊ ਕੀਤਾ ਗਿਆ ਸੀ। ਇੱਕ ਸੁਤੰਤਰ ਕਿਸਮ ਦੇ ਨਾਲ ਜਿਹੜਾ ਸੱਭਿਆਚਾਰਕ ਰਿਵਿਊ ਕੀਤਾ ਗਿਆ ਸੀ, ਜਿਸ ਦੇ ਵਿੱਚ ਇਹ ਪੁੱਛਿਆ ਗਿਆ, ਇਹ ਸਵਾਲ ਕੀਤੇ ਗਏ ਅਲੱਗ ਅਲੱਗ ਲੋਕਾਂ ਤੋਂ, ਪੁਲਿਸ ਤੋਂ ਵੀ, ਕਿ ਆਖਿਰਕਾਰ ਉਹਨਾਂ ਦਾ ਕਲਚਰ ਕੀ ਹੈ, ਉਹ ਕਿਸ ਤਰੀਕੇ ਦੇ ਨਾਲ ਕਿਸੇ ਵਿਅਕਤੀ ਨੂੰ, ਹਾਲਾਂਕਿ ਉਸਨੂੰ ਅਪਰਾਧੀ ਕਹਿਣਾ ਗਲਤ ਹੋਏਗਾ, ਪਰ ਕਿਸੇ ਵਿਅਕਤੀ ਨੂੰ ਜਦ ਤੱਕ ਦੋਸ਼ ਸਾਬਤ ਨਹੀਂ ਹੋ ਜਾਂਦੇ ਉਦੋਂ ਤੱਕ ਕਿਸ ਤਰੀਕੇ ਦੇ ਨਾਲ ਉਸਨੂੰ ਹੈਂਡਲ ਕਰਦੇ ਨੇ। ਕਮਿਸ਼ਨਰ ਮੈਲਨੇਨਿਓਨ ਨੇ ਇਸ ਗੱਲ ਦੇ ਉੱਤੇ ਤਸੱਲੀ ਜ਼ਾਹਰ ਕੀਤੀ ਕਿ ਦੇਸ਼ ਦੀ ਸਭ ਤੋਂ ਵੱਡੀ ਪੁਲਿਸ ਫੋਰਸ ਹਾਲਾਂਕਿ ਸਹੀ ਢੰਗ ਦੇ ਨਾਲ ਕੰਮ ਕਰ ਰਹੀ ਹੈ, ਪਰ ਪੁਲਿਸ ਦੇ ਨਾਲ ਕਈ ਵਾਰ ਵਧੀਕੀਆਂ ਹੋ ਜਾਂਦੀਆਂ ਨੇ। ਰਿਪੋਰਟ ਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ NSW ਪੁਲਿਸ ਫੋਰਸ ਦੇ ਵਿੱਚ ਜਿਹੜੀਆਂ ਕੁਝ ਇੱਕ ਖਾਮੀਆਂ ਨੇ ਉਸਨੂੰ ਦੂਰ ਕਰਨ ਦੇ ਲਈ ਹੀ ਇਹ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਸੀ। ਉੱਥੇ ਅਪਰਾਧ ਜਗਤ ਦੀ ਗੱਲ ਤੁਰੀ ਹੋ ਹੈ ਤਾਂ ਅਗਲੀ ਖਬਰ ਇੱਕ ਭੱਜੇ ਹੋਏ ਕੈਦੀ ਦੇ ਨਾਲ ਜੁੜੀ ਹੋਈ। ਦੱਸ ਦਈਏ ਕਿ ਆਪਣੇ ਭਰਾ ਦੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਕ ਕੈਦੀ ਓਰੀਜੋਲ ਰੁਕਾਜ ਨੂੰ ਫਿਰ ਤੋਂ ਉਹ ਫਰਾਰ ਹੋ ਗਿਆ ਪੁਲਿਸ ਨੂੰ ਚਕਮਾ ਦੇ ਕੇ। ਓਰੀਜੋਲ ਰੁਕਾਜ 47 ਸਾਲ ਦੀ ਉਮਰ ਦਾ ਸੀ। ਕੈਲਰ ਈਸਟ ਦੀ ਜਿਹੜੀ ਸ਼ਮਸ਼ਾਨ ਘਾਟ ਆ ਉੱਥੇ ਇਹ ਵਿਅਕਤੀ ਪਹੁੰਚਦਾ ਹੈ ਆਪਣੇ ਭਰਾ ਦੇ ਸੰਸਕਾਰ ਦੇ ਲਈ। 25 ਅਪ੍ਰੈਲ ਨੂੰ ਇਹ ਘਟਨਾ ਹੁੰਦੀ ਹੈ 1:30 ਵਜੇ ਦੇ ਆਸ ਪਾਸ, ਔਰ ਫਿਰ ਇਹ ਵਿਅਕਤੀ ਗਾਇਬ ਹੋ ਜਾਂਦਾ ਹੈ। ਅਜਿਹੇ ਦੇ ਵਿੱਚ ਇਸ ਸਿਮੈਟਰੀ, ਇਸ ਸ਼ਮਸ਼ਾਨ ਘਾਟ ਜਾਂ ਇਸ ਦੇ ਆਲੇ ਦੁਆਲੇ ਜਿੰਨੇ ਵੀ CCTV ਕੈਮਰਾ ਲੱਗੇ ਹੋਏ ਨੇ ਉਹਨਾਂ ਦੀ ਮਦਦ ਲਈ ਜਾ ਰਹੀ ਔਰ ਇਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਹੋਈ ਖਬਰ। ਸੌਕੇ ਰੂਸ ਦੀ ਟੀਮ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ। 17 ਆਸਟ੍ਰੇਲੀਅਨ ਫੀਫਾ ਵਿਸ਼ਵ ਕੱਪ ਦੇ ਵਿੱਚ ਆਪਣਾ ਡੈਬਿਊ ਕਰਨਗੇ, ਯਾਨੀ ਕਿ ਨਵੇਂ ਲੜਕਿਆਂ ਦੇ ਨਾਲ ਲਬਰੇਜ਼ ਇਹ ਟੀਮ ਕਿਸ ਕਿਸਮ ਦਾ ਪ੍ਰਦਰਸ਼ਨ ਕਰ ਸਕੇਗੀ ਸੌਕੇ ਰੂਸ ਦੇ ਵਿੱਚ, ਉਹ ਇੱਕ ਬਹੁਤ ਵੱਡਾ ਸਵਾਲ ਹੈ। ਵੈਸੇ 26 ਮੈਂਬਰੀ ਸਕੁਐਡ ਜਿਹੜਾ ਆਸਟ੍ਰੇਲੀਆ ਤੋਂ ਭੇਜਿਆ ਗਿਆ। ਵੈਨਕੂਵਰ ਦੇ ਵਿੱਚ ਪਹਿਲਾ ਮੈਚ 14 ਤਰੀਕ ਨੂੰ ਟਰਕੀਏ ਦੇ ਨਾਲ ਆਸਟ੍ਰੇਲੀਆ ਦਾ ਹੋਣਾ। ਗਰੁੱਪ ਸਟੇਜ ਦੀ ਇਹ ਪਹਿਲੀ ਖੇਡ ਹੋਏਗੀ। ਇਸ ਤੋਂ ਇਲਾਵਾ ਅਮਰੀਕਾ ਦਾ ਫਿਰ ਮੈਚ ਹੋਏਗਾ ਪੈਰਾਗੁਏ ਦੇ ਨਾਲ, ਕਾਫੀ ਵੱਡਾ ਮੈਚ ਮੰਨਿਆ ਜਾ ਰਿਹਾ, ਪੈਰਾਗੁਏ ਦੀ ਇੱਕ ਵਧੀਆ ਟੀਮ ਹੈ। ਅਤੇ ਫਿਰ ਇਸੇ ਤਰੀਕੇ ਦੇ ਨਾਲ ਗਰੁੱਪ ਡੀ ਦੇ ਬਾਕੀ ਦੇ ਮੈਚ ਖੇਡੇ ਜਾਣੇ ਨੇ। ਇਸ ਸੌਕੇ ਰੂਸ ਦੇ ਬਾਰੇ ਜਾਂ ਇਸ ਟੀਮ ਦੇ ਬਾਰੇ ਕਾਫੀ ਹੱਦ ਤੱਕ ਜਾਣਕਾਰੀ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ, ਖਬਰਾਂ ਦੇ ਬੁਲੇਟਿਨ ਦੇ ਵਿੱਚ ਵੀ ਸਾਂਝੀ ਕਰ ਚੁੱਕੇ ਹਾਂ, ਪਰ ਦੱਸ ਦਈਏ ਕਿ ਇਹ 11 ਜੂਨ ਤੋਂ ਸ਼ੁਰੂ ਹੋ ਰਿਹਾ ਫੁੱਟਬਾਲ ਵਿਸ਼ਵ ਕੱਪ। ਇਸ ਵਕਤ ਜਿਹੜੇ 50 ਤੋਂ ਵਧੇਰੇ ਮੈਚ ਖੇਡੇ ਜਾਣੇ ਨੇ ਔਰ ਆਸਟ੍ਰੇਲੀਆ ਦੇ ਵਿੱਚ ਅਗਲੇ ਦਿਨ ਤੱਕ ਇਹ ਦਿਖ ਸਕਿਆ ਕਰੇਗਾ। ਆਸਟ੍ਰੇਲੀਆ ਨੇ ਜਿਹੜੇ ਆਪਣੇ ਸ਼ੁਰੂਆਤੀ ਮੈਚ ਨੇ, ਜੇਕਰ ਉਹਨਾਂ ਦੇ ਵਿੱਚੋਂ ਜਿੱਤ ਦਰਜ ਕਰਦਾ ਹੈ ਤਾਂ ਅਗਲੀ ਸਟੇਜ ਦੇ ਲਈ ਕੁਆਲੀਫਾਈ ਹੋਣ ਦਾ ਦਾਅਵੇਦਾਰ ਰਹਿੰਦਾ। ਪਰ ਇਸ ਦਰਮਿਆਨ ਆਸਟ੍ਰੇਲੀਆ ਦੇ ਮੈਚ ਕਾਫੀ ਜ਼ਿਆਦਾ ਮਜ਼ਬੂਤ ਟੀਮਾਂ ਦੇ ਨਾਲ ਹੋਣ ਦੀ ਸੰਭਾਵਨਾ ਇੱਕ ਦੱਸੀ ਗਈ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

ਜੀ ਰੇਡੀਓ ਹਾਂਜੀ 1674 AM ਤੇ ਤੁਹਾਡਾ ਸਾਰਿਆਂ ਦਾ ਸਵਾਗਤ। ਔਰ ਅੱਜ ਜੂਨ ਮਹੀਨੇ ਦੀ 11 ਤਰੀਕ, ਹਾਲਾਂਕਿ ਇੱਕ ਵਾਰ ਫਿਰ ਤੋਂ ਸਿਡਨੀ ਸਟੇਸ਼ਨ ਤੋਂ ਅਸੀਂ ਸ਼ਾਮ ਦੇ ਪ੍ਰੋਗਰਾਮ ਆਰੰਭ ਦਿੱਤੇ ਨੇ, ਅਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਵੀ ਆਪਣੀ ਸਾਂਝ ਪਹਿਲਾਂ ਵੀ ਪਾਉਂਦੇ ਹੁੰਦੇ ਸੀ, ਹੁਣ ਵੀ ਪਾਉਂਦੇ ਰਹੇ ਹੋ। ਅੱਜ ਜਿਹੜੇ ਪ੍ਰੋਗਰਾਮ ਨੇ ਹਾਲੇ ਫਿਲਹਾਲ ਰਸਮੀ ਤੌਰ 'ਤੇ ਹੀ ਆਪਾਂ ਸ਼ੁਰੂਆਤ ਕੀਤੇ ਨੇ, ਪਰ ਫਿਰ ਵੀ ਤੁਹਾਨੂੰ ਅੱਜ ਦੇ ਪ੍ਰੋਗਰਾਮ ਦੇ ਬਾਰੇ ਵੀ ਅੱਗੇ ਚੱਲ ਕੇ ਦੱਸਦੇ ਹਾਂ। ਪਹਿਲਾਂ ਕਿਉਂਕਿ ਹੁਣ ਇਹ ਡਰਾਈਵ ਬੈਕ ਸ਼ੋਅ ਦਾ ਟਾਈਮ ਹੁੰਦਾ, ਸੋ ਇੱਧਰ ਉੱਧਰ ਦੇ ਕੁਛ ਨਵੇਂ ਗਾਣੇ, ਕੁਛ ਗੱਲਾਂ ਬਾਤਾਂ, ਅੱਜ ਕੱਲ੍ਹ ਫਿਲਮ ਪਿੱਦੀ ਨੂੰ ਲੈ ਕੇ, ਪੇਡੀ ਜਾਂ ਪਿੱਦੀ ਜੋ ਵੀ ਹੈਗੀ ਹੈ ਰਾਮਚਰਨ ਦੀ ਫਿਲਮ, ਹੁਣ ਬੜੀਆਂ ਚਰਚਾਵਾਂ ਹੋ ਰਹੀਆਂ ਨੇ। ਕਹਿੰਦੇ ਵੂਮੈਨ ਓਬਜੈਕਟੀਫਿਕੇਸ਼ਨ ਬਹੁਤ ਜ਼ਿਆਦਾ ਇਸ ਫਿਲਮ ਦੇ ਵਿੱਚ ਹੈਗੀ ਹੈ, ਜਾਨਵੀ ਕਪੂਰ ਨੂੰ ਸਿਰਫ ਇੱਕ ਓਬਜੈਕਟ ਦੇ ਤੌਰ ਦੇ ਉੱਤੇ ਵਰਤਿਆ ਗਿਆ। ਕਿਹੜੀਆਂ ਫਿਲਮਾਂ 'ਚ ਨਹੀਂ ਵਰਤਿਆ ਗਿਆ ਮੈਨੂੰ ਜਸਟ ਨੇਮ ਫਿਊ ਫਿਲਮਸ, ਅਤੇ ਉਹ ਫਿਲਮਾਂ ਸਿਰਫ ਉਸ ਕਿਸਮ ਦੀਆਂ ਹੀ ਹੋਣਗੀਆਂ ਜਿਨ੍ਹਾਂ ਦੇ ਵਿੱਚ ਉਹ ਵਰਤਣਾ ਨਹੀਂ ਚਾਹੁੰਦੇ। ਅਦਰ ਦੈਨ ਦੈਟ ਤੁਸੀਂ ਚਾਹੇ ਜਿੰਨੀਆਂ ਮਰਜ਼ੀ ਮਸਾਲਾ ਫਿਲਮਾਂ ਚੱਕ ਲਓ, ਚਾਹੇ ਪੁਸ਼ਪਾ ਚੱਕੋ ਇਸ ਤੋਂ ਪਹਿਲਾਂ ਜਾਂ ਹੋਰ ਕੋਈ ਫਿਲਮ ਚੱਕੋ, ਸਾਰੀਆਂ ਦੇ ਵਿੱਚ ਇਹੀ ਕੁਛ ਤਾਂ ਹੁੰਦਾ ਸੀ। ਹਾਊਸਫੁੱਲ ਫਿਲਮ ਜਿਹੜੀ ਸੀ ਉਹ ਵੀ ਤਾਂ ਇਹੀ ਕੁਛ ਸੀ, ਅਤੇ ਇਹ ਮਸਾਲਾ ਫਿਲਮਾਂ ਦੇ ਵਿੱਚ ਇਹੀ ਕੁਛ ਚੱਲਦਾ। ਇਟ ਡਜ਼ਨਟ ਮੀਨ ਕਿ ਠੀਕ ਹੈਗਾ, ਪਰ ਵਿਚਾਰੀ ਜਾਨਵੀ ਕਪੂਰ ਵਿਚਾਰੀ ਤਾਂ ਚਲੋ ਕੀ ਕਹਿਣਾ, ਪਰ ਹਾਂ ਉਹਦੇ 'ਤੇ ਸਾਰੀ ਗਾਜ ਡਿੱਗ ਪਈ। ਜਾਨਵੀ ਕਪੂਰ ਨੇ ਹਾਲੇ ਤੱਕ ਤਾਂ ਕੁਛ ਨਹੀਂ ਕਿਹਾ ਹੈਗਾ, ਇਹੋ ਜਿਹੀ ਤਾਂ ਗੱਲ ਨਹੀਂ ਵੀ ਉਹਨੂੰ ਪਤਾ ਨਹੀਂ ਹੁੰਦਾ, ਜਿਵੇਂ ਅੱਗੇ ਨੋਰਾ ਫਤਿਹੀ ਨੇ ਕਹਿਤਾ ਸੀ ਕਿ ਮੈਨੂੰ ਨਹੀਂ ਪਤਾ ਗਾਣੇ ਦੇ ਵਿੱਚ ਕੀ ਹੈ, ਕੀ ਉਹਦਾ ਲਿਰਿਕਸ ਹੈ। ਸਾਰਾ ਕੁਛ ਤਾਂ ਦੇਖਦੀਆਂ ਨੇ, ਮੋਨੀਟਰ ਦੇ ਉੱਤੇ ਪਹਿਲਾਂ ਦੇਖ ਲੈਂਦੀਆਂ ਨੇ ਉਹ ਕਿ ਮੇਰਾ ਆਹ ਸੀਨ ਠੀਕ ਹੈ, ਆਹ ਨਹੀਂ ਹੈਗਾ, ਫਲਾਣਾ ਧਿਮਕਾ। ਚਲੋ ਕੋਈ ਨਹੀਂ, ਮਰਜ਼ੀ ਹੈ ਤੁਹਾਡੀ ਹੁਣ, ਬਾਕੀ ਇੱਦਾਂ ਹੁੰਦਾ ਨਹੀਂ ਫਿਲਮਾਂ ਦੇ ਵਿੱਚ, ਜੋ ਸੋਸ਼ਲ ਮੀਡੀਆ ਦੇ ਉੱਤੇ ਉਹ ਕਹਿ ਦਿੰਦੇ ਨੇ। ਪਿੱਦੀ ਦਾ ਇੱਕ ਗਾਣਾ ਪਤਾ ਨਹੀਂ ਕੀ ਹੈ, ਹੈਲਾ ਲੋਲੋ ਲੋਲੋ। ਖੈਰ ਅੱਗੇ ਚੱਲ ਕੇ ਤੁਹਾਨੂੰ ਅੱਜ ਦੇ ਪ੍ਰੋਗਰਾਮ ਦੇ ਬਾਰੇ ਵੀ ਦੱਸਦੇ ਹਾਂ, ਅੱਜ ਵੀਰਵਾਰ ਦਾ ਦਿਨ ਹੈਗਾ ਜੀ।

ਸਾਊਥ ਦੀਆਂ ਫਿਲਮਾਂ ਦੇ ਵਿੱਚ ਜਿੰਨੇ ਵੀ ਸਾਊਥ ਇੰਡੀਅਨ ਮਤਲਬ ਉਹਨਾਂ ਦੀ ਲੈਂਗੁਏਜ ਦੇ ਗਾਣੇ ਹੁੰਦੇ ਨੇ, ਉਹਨਾਂ ਨੂੰ ਜਦੋਂ ਤੁਸੀਂ ਹਿੰਦੀ 'ਚ ਕਨਵਰਟ ਕਰਦੇ ਹੋ ਤਾਂ ਉਹ ਲਿਰਿਕਸ ਕੁਝ ਹੋਰ ਹੀ ਬਣ ਜਾਂਦਾ ਹੈਗਾ। ਦਿਸ ਇਜ਼ ਵਨ ਆਫ ਦੈਟ ਸੌਂਗ। ਐਨੀਵੇਜ਼, ਵੈਲਕਮ ਟੂ ਜੰਗਲ ਫਿਲਮ ਇਸ 26 ਜੂਨ ਨੂੰ ਰਿਲੀਜ਼ ਹੋਣੀ ਹੈਗੀ ਹੈ। ਕਿਹੜੀਆਂ ਫਿਲਮਾਂ ਰਿਲੀਜ਼ ਹੋਣੀਆਂ ਉਹਨਾਂ ਦੀ ਵੀ ਚਰਚਾ ਕਰਾਂਗੇ ਔਰ ਉਹਨਾਂ ਫਿਲਮਾਂ ਦੇ ਗਾਣੇ ਵੀ ਤੁਹਾਨੂੰ ਸੁਣਾਉਂਦੇ ਹਾਂ, ਪਲੱਸ ਇੱਕ ਇੰਟਰਵਿਊ ਅੱਜ ਤੁਹਾਨੂੰ ਸੁਣਾਉਣੀ ਹੈ ਅੱਗੇ ਚੱਲ ਕੇ। ਆਹ 26 ਜੂਨ ਨੂੰ ਰਿਲੀਜ਼ ਹੋ ਰਹੀ ਹੈ ਫਿਲਮ, ਉਸ ਤੋਂ ਬਾਅਦ 19 ਜੂਨ ਵਾਲੀ ਫਿਲਮ ਦਾ ਚਰਚਾ।

ਨਾਓ ਇਸ ਫਿਲਮ ਦੇ ਵਿੱਚ ਆਬਜੈਕਟੀਫਿਕੇਸ਼ਨ ਗੱਲ ਇਹ ਹੈ ਕਿ ਸੋਸ਼ਲ ਮੀਡੀਆ 'ਤੇ ਜਿਹੜੀ ਗੱਲ ਤੁਰ ਪਈ ਨਾ ਉਹਨੂੰ ਫਿਰ ਜੇ ਤੁਸੀਂ ਹੋਰ ਹਵਾ ਦੇਵੋ ਤਾਂ ਫਿਰ ਤੁਸੀਂ ਵੀ ਤੁਹਾਡਾ ਵੀ ਫਾਇਦਾ ਹੀ ਹੁੰਦਾ ਔਰ ਸੋਸ਼ਲ ਮੀਡੀਆ 'ਤੇ ਕੀ ਤੁਰਦਾ ਕੀ ਨਹੀਂ ਤੁਰਦਾ ਇਹਦਾ ਤਾਂ ਕੁਛ ਨਹੀਂ ਕਹਿ ਸਕਦੇ ਹੈਗੇ 19 June ਨੂੰ ਰਿਲੀਜ਼ ਹੋ ਰਹੀ ਹੈ ਫਿਲਮ ਕੋਕਟੇਲ ਜਿਵੇਂ ਸੋਸ਼ਲ ਮੀਡੀਆ 'ਤੇ ਖਿਚੜੀ ਕੜਾਹ ਬਣਿਆ ਹੋਇਆ ਚੀਜ਼ਾਂ ਦਾ ਉਵੇਂ ਹੀ ਇਹ ਫਿਲਮ ਹੈਗੀ ਹੈ ਫਿਲਮ ਦਾ ਟ੍ਰੇਲਰ ਦੇਖ ਕੇ ਮੈਨੂੰ ਕੁਛ ਨਹੀਂ ਸਮਝ ਆਇਆ ਹੈਗਾ ਕਿ ਫਿਲਮ ਕੀ ਹੈ ਜਿੰਨੀ ਪਹਿਲੀ ਕੋਕਟੇਲ ਜਿਹੜਾ ਪਹਿਲਾ ਪਾਰਟ ਉਹ ਪਸੰਦ ਸੀ ਸੈਫ ਅਲੀ ਖਾਨ ਦੀਪਿਕਾ ਪਾਦੂਕੋਨ ਅਤੇ ਡਾਇਨਾ ਪੈਂਟੀ ਵਾਲੀ ਉਹਨਾਂ ਇਹ ਫਿਲਮ ਸਿਰ ਤੋਂ ਪਾਰ ਜਾਏਗੀ ਮੈਂ ਕੋਕਟੇਲ 1 ਦੁਬਾਰਾ ਦੇਖੀ ਇਹ ਸ਼ਾਇਦ ਮੈਂ ਪਹਿਲੀ ਵਾਰ ਵੀ ਨਾ ਦੇਖਾਂ

experience this summer cocktail too. Even if you don't experience, it's all right. Kuch filma chhad bhi diti hain jaan, tabhi koi fark nahi penda. ਜਿਵੇਂ ਹੁਣ ਅਗਲੀ ਫਿਲਮ ਦਾ ਤੁਹਾਨੂੰ ਮੈਂ ਗਾਣਾ ਸੁਣਾਉਣ ਲੱਗਿਆ, ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਅਤੇ ਐਟਸੈਕਟਰਾ ਐਟਸੈਕਟਰਾ ਵਾਲੀ ਫਿਲਮ ਜਿਹੜੀ ਆ ਰਹੀ ਹੈ, ਚਾ ਕਿਹੜੀ ਸੀਗੀ ਉਹ, ਕੈਰੀਅਨ ਜੱਟਾ, ਹਾਂ ਉਹਦੇ 'ਚੋਂ ਇਹ ਗਾਣਾ ਸ਼ਾਇਦ ਲੋਕਟ। 26 ਜੂਨ ਨੂੰ ਇਹ ਵੀ ਫਿਲਮ ਰਿਲੀਜ਼ ਹੋ ਰਹੀ ਹੈ।

ਇਰਾਨੀ ਨਹੀਂ ਸੀ ਕਹਿਣਾ, ਇਰਾਨ ਵਾਲਾ ਕੰਮ ਤਾਂ ਅੱਜ ਕੱਲ੍ਹ ਖਤਰਨਾਕ ਹੈ। ਅਮਰੀਕਾ, ਇਰਾਨ, ਇਜ਼ਰਾਇਲ, ਇਹ ਅੱਖਰ ਨਹੀਂ ਵਰਤੀਦੇ ਹੈਗੇ ਗਿੱਪੀ ਗਰੇਵਾਲ ਸਾਹਿਬ। ਖੈਰ, ਕਿਹੜੇ ਅੱਖਰ ਵਰਤਨੇ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ। ਸੋਸ਼ਲ ਮੀਡੀਆ ਦੀ ਗੱਲ ਤੁਰੀ ਉਹ ਅੱਜ, ਸੋਸ਼ਲ ਮੀਡੀਆ ਦੇ ਉੱਤੇ ਕੁਛ ਕੁ ਗਾਣੇ ਬਹੁਤ ਜ਼ਿਆਦਾ ਵਾਇਰਲ ਹੋ ਰਹੇ ਨੇ, ਉਹ ਵਾਇਰਲ ਗਾਣਿਆਂ ਨੂੰ ਵੀ ਤੁਹਾਡੇ ਨਾਲ ਹੁਣ ਸਾਂਝਾ ਕਰਦੇ ਚੱਲਦੇ ਹਾਂ। ਅਤੇ ਅੱਜ ਦੇ ਪ੍ਰੋਗਰਾਮ ਡਰਾਈਵ ਬੈਕ ਸ਼ੋਅ ਤੋਂ ਬਾਅਦ, ਕਿਉਂਕਿ ਆਹ ਬੈਕ ਟੂ ਬੈਕ ਸੌਂਗਸ ਹੋਣਗੇ, ਉਹਨਾਂ ਤੋਂ ਬਾਅਦ ਫਿਰ ਜਦੋਂ ਆਉਂਦੇ ਹਾਂ ਅਤੇ ਇੱਕ ਫਿਲਮ ਹੋਰ ਆ ਰਹੀ ਹੈ ਓਏ ਭੋਲੇ ਓਏ ਪਾਰਟ 2, ਅਤੇ ਉਹਦੇ ਦੇ ਵਿੱਚ ਹੋਈ ਇੱਕ ਇੰਟਰਵਿਊ ਜਗਜੀਤ ਸੰਧੂ ਹੋਰਾਂ ਦੇ ਨਾਲ, ਵੈਸੇ ਤਾਂ ਉਹ ਤੁਹਾਡੇ ਨਾਲ ਵੀਡੀਓ ਇੰਟਰਵਿਊ ਵੀ ਸਾਂਝੀ ਕਰਾਂਗੇ, ਪਰ ਕਿਉਂਕਿ ਫਿਲਮ ਕੱਲ੍ਹ ਨੂੰ ਰਿਲੀਜ਼ ਹੋ ਰਹੀ ਹੈ, ਸੋ ਉਹਦੀਆਂ ਇਨਸਾਈਡ ਟਾਕਸ ਜਿਹੜੀਆਂ ਨੇ ਉਹ ਤੁਸੀਂ ਸਾਡੀ ਇਸ ਆਡੀਓ ਇੰਟਰਵਿਊ ਦੇ ਵਿੱਚ ਸੁਣ ਸਕਦੇ ਹੈਗੇ ਹੁਣ ਤੋਂ ਥੋੜ੍ਹੀ ਦੇਰ ਦੇ ਬਾਅਦ ਸ਼ਾਮ ਨੂੰ 5 ਵਜੇ। ਹਾਂ, ਇੱਕ ਗੱਲ ਦੱਸ ਦਈਏ ਕਿ ਜੇ ਤੁਸੀਂ ਇਸ ਵਕਤ ਮੈਲਬਨ ਤੋਂ ਟਿਊਨ ਇਨ ਕੀਤਾ ਹੋਏਗਾ, ਮੈਲਬਨ ਦੀ ਐਪ ਦੇ ਬਟਨ ਤੋਂ ਜਾਂ ਮੈਲਬਨ ਫ੍ਰੀਕੁਐਂਸੀ ਤੋਂ, ਤਾਂ 5 ਵਜੇ ਜਿਹੜੀ ਉਹ ਇੰਟਰਵਿਊ ਹੋਏਗੀ ਉਹ ਤੁਹਾਨੂੰ ਨਹੀਂ ਸੁਣਾਈ ਦੇਗੀ, ਕਿਉਂਕਿ ਉਹ ਸਿਰਫ ਸਿਡਨੀ ਤੱਕ ਰਹਿ ਜਾਣੀ ਹੈ, ਕਿਉਂਕਿ ਉਹ ਤੋਂ ਬਾਅਦ ਫਿਰ ਮੈਲਬਨ ਦੀ ਆਪਣੀ ਫ੍ਰੀਕੁਐਂਸੀ ਚੱਲਣ ਲੱਗ ਪੈਂਦੀ ਹੈ। ਹਾਲੇ ਫਿਲਹਾਲ ਤੁਸੀਂ ਟ੍ਰੈਫਿਕ ਦੇ ਵਿੱਚੋਂ, ਇਸ ਕਰਕੇ ਤੁਹਾਡੇ ਐਂਟਰਟੇਨਮੈਂਟ ਦੇ ਲਈ ਬੈਕ ਟੂ ਬੈਕ ਕੁਛ ਵਾਇਰਲ ਸੌਂਗਸ ਤੁਹਾਨੂੰ ਸੁਣਾ ਦਿੰਦੇ ਹੈਗੇ, ਫਿਰ ਆ ਕੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ।

ਆ ਗਿਆ ਨੇ ਬਿੱਲੋ ਉਹੀ ਟਾਈਮ ਆ ਗਿਆ ਜੀ ਹੁਣ ਲਈਏ ਅਲਵਿਦਾ ਇਸ ਡਰਾਈਵ ਬੈਕ ਸ਼ੋਅ ਦੇ ਵਿੱਚੋਂ ਅਤੇ 5 ਵਜੇ ਯਾਨੀ ਹੁਣ ਤੋਂ ਥੋੜ੍ਹੇ ਜਿਹੇ ਮਿੰਟਾਂ ਬਾਅਦ ਫਿਰ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਪ੍ਰੋਗਰਾਮ ਨਹੀਂ ਇੱਕ ਇੰਟਰਵਿਊ ਓਏ ਭੋਲੇ ਭੋਲੇ ਓਏ ਫਿਲਮ ਦੇ ਨਾਲ ਜੁੜੀ ਹੋਈ।

0: ਸ਼ੀਸ਼ੋਂ ਪੌਂਤੇ ਲੇਟੀ, ਚਿੱਟੀ ਦੁੱਧ ਮਰਮਰੀ ਚਿੱਪਰ ਚਾਨਣ ਵਿੱਚ ਵਲੇਟੀ, ਸਾਹਵਾਂ ਦੇ ਵਿੱਚ ਵਿਲੇ ਕਥੂਰੀ, ਦੂਰੋਂ ਆਣ ਉਚੇਚੀ, ਸੁੱਤੀ ਕੂਕ ਲਭੇ ਪਈ ਸੁਫਨੇ, ਚੰਨ ਰਿਸ਼ਮਾ ਦੀ ਬੇਟੀ। ਸੁਫਨੇ ਵਿੱਚ ਸ਼ੀਸ਼ੋ ਨੇ ਖੁਦ ਸ਼ੀਸ਼ੋ ਮੋਈ ਵੇਖੀ, ਸੁਫਨੇ ਦੇ ਵਿੱਚ ਸ਼ੀਸ਼ੋ ਨੇ ਖੁਦ ਸ਼ੀਸ਼ੋ ਮੋਈ ਵੇਖੀ, ਡਿੱਠਾ ਕੁੱਲ ਗਰਾਂ ਉਸ ਸੜਦਾ।
1: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ।
2: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
3: ਭੋਲੇ ਨੇ ਕਸੂਤੇ ਫਸਾਤੇ,
2: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2
4: ਤੇਰੇ ਤੋਂ ਇੱਕ ਪ੍ਰੋਮਿਸ ਚਾਹੀਦਾ।
5: ਕਿਹੜਾ ਪ੍ਰੋਮਿਸ?
4: ਜਰਦਾ ਛੱਡ ਦੇ।

0: ਨਮਸਕਾਰ ਜੀ। ਗੱਭਰੂ ਨੇ ਨਸ਼ਾ ਪੱਤਾ ਛੱਡਤਾ ਹੈ ਤੇ ਹੁਣ ਸੋਹਣਾ ਸੁਨੱਖਾ ਗੱਭਰੂ ਭੋਲਾ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੈਗੇ ਨੇ। ਮੇਰੀ ਮੁਰਾਦ ਜਗਜੀਤ ਸੰਧੂ ਭਾਅ ਜੀ, ਫਿਲਮ ਓਏ ਭੋਲੇ ਓਏ ਭੋਲੇ ਟੂ, ਓਏ ਭੋਲੇ ਓਏ ਟੂ, ਬੜਾ ਅਜੀਬ ਟਾਈਟਲ ਹੈ ਵੈਸੇ। ਭਾਅ ਜੀ ਦੇ ਨਾਲ ਹੀ ਗੱਲਬਾਤ ਕਰਦੇ ਹਾਂ ਤੇ ਫਿਲਮ ਦੇ ਵਿੱਚ ਬੜੀਆਂ ਅਜੀਬ ਗਰੀਬ ਗੱਲਾਂ ਹੋਈਆਂ ਨੇ ਤੇ ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ ਜੀ।
1: ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ। ਅਜੀਬ ਟਾਈਟਲ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਭਾਈ, ਇੱਥੇ ਇੰਡੀਆ 'ਚ ਰਜਿਸਟਰ ਕਰਾਉਣੇ ਬਹੁਤ ਔਖੇ, ਉਸ ਚੱਕਰ 'ਚ ਕਈ ਫਿਲਮਾਂ ਦੇ ਟਾਈਟਲ ਬੜੇ ਅਜੀਬ ਮਿਲਦੇ ਆ।
0: ਫਿਲਮ ਜੇ ਅਜੀਬ ਹੋਵੇ ਤੇ ਫਿਰ ਟਾਈਟਲ ਵੀ ਅਜੀਬ ਕਰਨਾ ਪੈਂਦਾ, ਜ਼ਰੂਰੀ ਹੈਗੀ ਇਹ ਗੱਲ। 12 June ਨੂੰ ਭੋਲਾ ਸਿਨੇਮਿਆਂ ਦੇ ਵਿੱਚ ਆ ਰਹੇ ਹੈਗੇ ਤੇ ਫਿਲਮ ਜਿਹੜੀ ਆ ਉਹ ਪਹਿਲੇ ਪਾਰਟ ਦਾ ਹੀ ਕੰਟੀਨਿਊਸ਼ਨ ਮੰਨੀ ਜਾ ਸਕਦੀ ਹੈ ਭਾਈ?
1: ਹਾਂਜੀ ਬਿਲਕੁਲ, ਉਹਦੀ ਜਿਹੜੀ ਉਸੇ ਕਹਾਣੀ ਤੋਂ 2.5 ਸਾਲ ਬਾਅਦ ਅਸੀਂ ਸ਼ੁਰੂ ਕੀਤੀ ਹੈ, ਕਿਉਂਕਿ ਪਹਿਲੀ ਦੇ ਵਿੱਚ ਕਾਰਪੋਰੇਟ ਹੈ ਜਿਹੜਾ ਉਹਦੀ ਪੱਖ ਰੱਖਣਾ ਵੀ ਬਹੁਤ ਜ਼ਰੂਰੀ ਸੀਗਾ।
0: ਹਾਂਜੀ,
1: ਇਹ ਸਾਰੀ ਕਹਾਣੀ ਸਾਨੂੰ ਲੱਗਦਾ ਸੀ ਵੀ ਇੱਕ 'ਚ ਪੂਰੀ ਨਹੀਂ ਆਉਣੀ, ਲੰਬੀ ਹੋ ਸਕਦੀ ਹੈ।
0: ਓਕੇ,
1: ਇਸੇ ਕਰਕੇ ਉਹ ਜਿਹੜਾ ਉਹ ਕਨਸੈਪਟ ਹੈ ਉਹ 2.5 ਸਾਲਾਂ ਬਾਅਦ ਕਿ ਅਸੀਂ ਕਿੱਥੇ ਜੇ ਸਟੈਂਡ ਹੋਵਾਂਗੇ, ਤੇ ਉਸ ਸੇਮ ਟਾਈਮ ਓਨਾ ਹੀ ਲਿਆ ਗਿਆ ਜਿੰਨਾ ਰਿਲੀਜ਼ਿੰਗ ਤੋਂ ਬਾਅਦ ਲਿਆ ਗਿਆ।
0: ਰਾਈਟ ਰਾਈਟ, ਇਹਦੇ 'ਚ ਨਾ ਜਿਹੜੀ ਪਹਿਲੀ ਸੀਗੀ ਬੜੀ ਵਧੀਆ, ਤੁਸੀਂ ਆਪਾਂ ਜਦੋਂ ਪਹਿਲੀ ਫਿਲਮ ਦੇ ਵੇਲੇ ਵੀ ਇੰਟਰਵਿਊ ਕੀਤੀ, ਤੁਸੀਂ ਕਿਹਾ ਸੀ ਵੀ ਇੱਕ ਵਾਰ ਸਿਨੇਮਾ 'ਚ ਉਹ ਜ਼ਰੂਰ ਜਾ ਕੇ ਦੇਖ ਕੇ ਆਇਓ। ਇੱਕ ਤਾਂ ਵੈਸੇ ਤੁਹਾਡਾ ਜਿਹੜਾ ਜਿਵੇਂ ਤੁਹਾਡਾ ਹਿਸਟਰੀ ਸ਼ੀਟਰ ਹੋ ਤੁਸੀਂ ਅਜੀਬ ਫਿਲਮਾਂ ਦੇ ਲਈ, ਤੁਸੀਂ ਵਧੀਆ ਡਿਫਰੈਂਟ ਫਿਲਮਾਂ ਦੇ ਲਈ, ਅਤੇ ਉਹ ਇੱਕ ਟ੍ਰੇਡਮਾਰਕ ਵੀ ਸੈੱਟ ਹੁੰਦਾ। ਤੁਹਾਨੂੰ ਪਤਾ ਜਦੋਂ ਆਹ ਟ੍ਰੇਲਰ ਛੱਡਿਆ ਅਤੇ ਉਹਦੇ ਥੱਲੇ ਲੋਕਾਂ ਨੇ ਕਿਵੇਂ ਦੇ ਕਮੈਂਟ ਛੱਡੇ ਹੋਏ ਨੇ ਯੂਟਿਊਬ 'ਤੇ, ਇੱਕ ਕਹਿੰਦਾ ਵੀ ਆਹ ਬੰਦਾ ਅਮੀਰ ਖਾਨ ਹੈ, ਪੰਜਾਬੀ ਫਿਲਮਾਂ ਦਾ ਵੱਖਰੀ ਫਿਲਮ ਲੈ ਕੇ ਆਉਂਦਾ ਯੇ ਵੋ, ਹੈ ਨਾ, ਬੜੇ ਡਿਫਰੈਂਟ ਜਿਹੜੇ ਇੱਕ ਖਿਤਾਬ ਤੁਹਾਨੂੰ ਮਿਲਦੇ ਹੈਗੇ ਨੇ ਕਿ ਇੱਕ ਉਮੀਦ ਵੀ ਬਣ ਜਾਂਦੀ ਹੈ ਅਤੇ ਫਿਰ ਤੁਹਾਡੇ 'ਤੇ ਵੀ ਮੈਨੂੰ ਲੱਗਦਾ ਜ਼ਿੰਮੇਵਾਰੀ ਬਣ ਜਾਂਦੀ ਨਹੀਂ ਵੀ ਯਾਰ ਨਹੀਂ ਲੋਕਾਂ ਨੇ ਉਮੀਦ ਲਾਏ ਬੈਠੇ ਹੋਣੇ ਵੀ ਜੇ ਐਤਕੀ ਉਹੀ ਕੰਮ ਕਰਤਾ। ਉਹਦੇ 'ਚ ਫਿਰ ਇਹ ਕਿੰਨਾ ਕੁ ਪ੍ਰੈਸ਼ਰ ਬਣ ਗਿਆ ਕਿ ਪਹਿਲੀ ਫਿਲਮ ਵਰਗੀ ਨਾ ਲੱਗੇ ਇਹ ਦੂਜੀ, ਨਹੀਂ ਤਾਂ ਲੋਕਾਂ ਨੂੰ ਲੱਗਣਾ ਵੀ ਪਾਰਟ 1 ਹੀ ਨਵੇਂ ਗਾਣਿਆਂ ਦੇ ਨਾਲ ਨਵੇਂ ਥੋੜ੍ਹਾ ਜਿਹਾ ਟ੍ਰੀਟਮੈਂਟ ਦੇ ਨਾਲ ਦੇਖਿਆ?
1: ਹਾਂਜੀ ਭਾਅ ਜੀ ਬਿਲਕੁਲ ਤੁਸੀਂ ਸਹੀ ਕਿਹਾ, ਕਿਉਂਕਿ ਇਹ ਜਿਹੜਾ ਭਾਅ ਜੀ ਮਸਲਾ ਨਾ ਇਹਦੇ ਦੇ ਵਿੱਚ, ਕਿਉਂਕਿ ਮੈਂ ਹੁਣ ਮੋਹਾਲੀ ਰਹਿੰਦਾ, ਇਹ ਇਕੱਲੀ ਮੋਹਾਲੀ ਦੀ ਸਟੋਰੀ ਵੀ ਹੈ ਨਹੀਂ, ਅਸੀਂ ਇਹ 'ਚ ਬਹੁਤ ਸਾਰਾ, ਜਦੋਂ ਮੈਂ ਤੇ ਗੁਰਪ੍ਰੀਤ ਭੁੱਲਰ ਅਸੀਂ ਇੱਥੇ ਸਰਚ ਕਰਨ ਤੁਰੇ ਸੀ ਨਾ, ਇਟਸ ਲਾਈਕ ਅ ਡਾਕੂਮੈਂਟਰੀ।
0: ਅੱਛਾ,
1: ਕਿਉਂਕਿ ਇਹਦੇ 'ਚ ਬਹੁਤ ਸਾਰੇ

0: देखो कि
1: वापस भी नहीं मोड़न जोगे
0: है ना। सो इहदे च सानू लग्या यार इस विषय ते गल होनी बहुत जरूरी है।
1: राइट ਇਹ ਹੋ ਵੀ ਬਹੁਤ ਜ਼ਿਆਦਾ ਗਿਆ ਭਾਜੀ। ਮੈਂ ਹੁਣ ਜਿੱਦਾਂ ਨਾ ਆ ਪਿੱਛੇ ਜੇ ਆ ਕੇ ਹਟਿਆ ਇੰਡੀਆ ਅਤੇ ਉਹ ਮੋਹਾਲੀ ਦਾ ਤੁਸੀਂ ਦੱਸਿਆ ਜਾਂ ਹੋਰ ਵੀ ਕਈ ਏਰੀਆਜ਼ ਆਲਮੋਸਟ ਸਾਰੇ ਵੱਡੇ ਸ਼ਹਿਰਾਂ ਦੀ ਇਹੀ ਕਹਾਣੀ ਹੋ ਗਈ। ਸ਼ਹਿਰ ਨਿਕਲੋ ਅਤੇ ਆਹ ਸ਼ੁਰੂ ਹੋ ਜਾਂਦੀਆਂ ਨੇ ਕਲੋਨੀਆਂ ਹੈ ਨਾ। ਅਤੇ ਉਹ ਕਈ ਥਾਵਾਂ ਤਾਂ ਇਹੋ ਜਿਹੀਆਂ ਨੇ ਵੀ ਜਿਨ੍ਹਾਂ ਦੇ ਉੱਤੇ ਹਾਲੇ ਨਾ ਤਾਂ ਕਲੋਨੀਆਂ ਨੇ ਨਾ ਕੁਛ ਨੇ, ਪਰ ਉੱਦਾਂ ਹੀ ਬੇਜਾਨ ਪਈਆਂ ਨੇ, ਬੇਰੂਹੀਆਂ ਹੈ ਨਾ, ਬੇਆਬਰੂ ਜੀਆਂ ਜ਼ਮੀਨਾਂ ਪਈਆਂ ਨੇ ਕਿ ਪਤਾ ਨਹੀਂ ਉਹਦੇ 'ਤੇ ਸ਼ਾਇਦ ਕਦੇ ਕੁਛ ਹੋਊ ਕਦੇ ਨਹੀਂ ਹੋਊ ਕੁਛ ਹੈ ਨਾ। ਅਤੇ ਉਹ ਇੰਟਰਸਟਿੰਗ ਟੋਪਿਕ ਹੈ, ਪਰ ਉਹਨੂੰ ਐਟ ਦੀ ਸੇਮ ਟਾਈਮ ਜਦੋਂ ਤੁਸੀਂ ਫਿਲਮ ਦੀ ਸ਼ੇਪ ਦੇ ਵਿੱਚ ਲੈ ਕੇ ਆਉਂਦੇ ਹੋ, ਹੁਣ ਤੁਸੀਂ ਕਿਸੇ ਤੋਂ ਐਕਸਪੈਕਟ ਕਰ ਰਹੇ ਹੋ ਵੀ ਭਾਈ ਤੂੰ ਟਿਕਟ ਖਰੀਦ, ਜਾ ਕੇ ਦੇਖ, ਆਪਣਾ ਟਾਈਮ ਇਨਵੈਸਟ ਕਰ, ਆਪਣੀ ਮਨੀ ਇਨਵੈਸਟ ਕਰ, ਉਹਨੂੰ ਇੰਟਰਸਟਿੰਗ ਟੋਪਿਕ ਨੂੰ ਉਹਦੇ ਵਿੱਚ ਕਿਵੇਂ ਲੈ ਕੇ ਆਉਣਾ ਹੈ ਨਾ, ਉਹ ਇੱਕ ਬੜਾ ਚੈਲੇਂਜਿੰਗ ਮੇਰੇ ਖਿਆਲ ਦੇ ਨਾਲ ਕੰਮ ਹੈ ਕਿ
0: ਹੁੰਦਾ ਭਾਜੀ ਬਿਲਕੁਲ ਹੁੰਦਾ, ਕਿਉਂਕਿ ਇੱਕ ਇੰਟਰਟੇਨਮੈਂਟ ਫੀਲਡ ਹੈ ਨਾ। ਤੁਸੀਂ ਇਹਦੇ ਵਿੱਚ, ਮੈਂ ਪਹਿਲਾਂ ਹੀ ਕਿਹਾ ਕਿ ਡਾਕੂਮੈਂਟਰੀ ਤਾਂ ਬਣਾ ਨਹੀਂ ਸਕਦੇ,
1: ਕੌਣ
0: ਹੈ ਨਾ। ਬਹੁਤ ਸਾਰੇ ਬੰਦਿਆਂ ਦੀਆਂ ਸਾਡੇ ਕੋਲ ਓਰਿਜਿਨਲ ਫੁਟੇਜ ਸੀਗੀਆਂ।
1: ਅੱਛਾ
0: ਚਲੋ ਉਹ ਆਪਾਂ ਉਹਨੂੰ ਫਿਲਮ ਚ ਨਹੀਂ ਪਾ ਸਕਦੇ ਕਿਉਂਕਿ ਅਗਲੇ ਨੂੰ ਐਂ ਲੱਗਦਾ ਕਿ ਮੇਰੀ ਬੇਇੱਜ਼ਤੀ ਨਾ ਹੋ ਜੇ ਹੈ ਨਾ, ਜਾਂ ਮੇਰੀ ਫੁਟੇਜ ਲੋਕਾਂ ਸਾਹਮਣੇ ਆਊਗੀ। ਪਰ ਉਹਨਾਂ ਨੇ ਸਾਰੀਆਂ ਸਟੋਰੀਆਂ ਜੋ ਦੱਸੀਆਂ ਉਹਨੂੰ ਅਸੀਂ ਫਿਲਮ ਚ ਲਿਆਂਦਾ। ਫਿਰ ਸਾਡੇ ਲਈ ਚੈਲੰਜ ਇਹ ਸੀਗਾ ਕਿ ਯਾਰ ਇਹਨੂੰ ਇੰਟਰਟੇਨਮੈਂਟ ਥਰੂ ਕਹਿਣਾ, ਕਦੇ ਐ ਨਾ ਲੱਗੇ ਕਿ ਸੀਰੀਅਸ ਫਿਲਮ ਬਣ ਜੇ। ਫਿਰ ਅਸੀਂ ਇਸ ਭੋਲੇ ਕਰੈਕਟਰ ਨੂੰ ਇੰਟਰੋਡਿਊਸ ਕੀਤਾ ਕਿ ਇਹਦੇ ਥਰੂ ਗੱਲ ਕਹਿੰਦੇ ਆ। ਉਹ ਹੁਣ ਹੈਗਾ ਮਸਤ ਮਲੰਗ ਬੰਦਾ ਹੈ ਨਾ, ਉਹ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਂਦਾ, ਤੇ ਜਦੋਂ ਇਹੋ ਜਿਹੇ ਬੰਦੇ ਨਾਲ ਵਾਹ ਪੈ ਜਾਵੇ ਕਿਸੇ ਵੱਡੇ ਕਾਰਪੋਰੇਟ ਘਰਾਨੇ ਦਾ ਹੈ ਨਾ, ਤਾਂ ਉਹ ਐ ਸਮਝ ਲਓ ਕੰਧਾਂ ਨਾਲ ਟੱਕਰਨ ਮਾਰਨ ਵਾਲਾ ਕੰਮ ਹੈ, ਕਿਉਂਕਿ ਸਮਝਾਇਆ ਵੀ ਉਹਨੂੰ ਜਾ ਸਕਦਾ ਜਿਹੜਾ ਅੱਗੋਂ ਸਮਝਦਾ ਹੋਵੇ। ਉਹਨਾਂ ਲਈ ਇਹ ਹੈ ਕਿ ਇਹਨੂੰ ਕੋਈ ਗੱਲ ਨੀ ਪੱਲੇ ਪੈਂਦੀ। ਸੋ ਕੰਟਰਾਸਟ ਇਹੀ ਹੈ ਕਿ ਜ਼ਮੀਨ ਉਹਦੀ ਦਾ ਰੇਟ 30 ਕਰੋੜ ਲੱਗਿਆ ਹੋਇਆ, ਤੇ ਉਹਦੇ ਕੋਲ ਵਿਚਾਰੇ ਕੋਲ ਸ਼ਾਮ ਨੂੰ ਪਊਆ ਪੀਣ ਜੋਗੇ ਪਏ ਵੀ ਹੈ ਨੀ। ਸੋ ਇਹਦੇ ਚੋਂ ਫਨ ਨਿਕਲਦਾ।
1: ਹਾਂ, ਇਹ ਜਿਵੇਂ ਉਹ ਕਹਿੰਦੇ ਅਜੀਬੋ ਗਰੀਬ, ਇਹ ਵਾਕਈ ਉਹ ਕਰੈਕਟਰ ਹੈ। ਗਰੀਬ ਤਾਂ ਚਲੋ ਫਿਲਮ 'ਚ ਪਤਾ ਲੱਗ ਜਾਂਦਾ, ਪਰ ਅਜੀਬ ਇੱਦਾਂ ਹੈ ਕਿ ਉਹਨੂੰ ਆਪ ਨੂੰ ਹੀ ਨਹੀਂ, ਮੈਨੂੰ ਲੱਗਦਾ ਹੈ ਕਿ ਭੋਲੇ ਨੂੰ ਆਪ ਨੂੰ ਹੀ ਨਹੀਂ ਪਤਾ ਵੀ ਉਹਨੇ ਕਰਨਾ ਕੀ ਹੈ। ਕਿ
0: ਸੱਚੀ ਭਾਜੀ ਅਸੀਂ ਇੱਥੇ TDI 'ਚ ਰਹਿੰਦੇ ਹੁੰਦੇ ਸੀ ਨਾ, ਅਸੀਂ ਜਦੋਂ ਸਵੇਰੇ ਉੱਠ ਕੇ ਚਾਹ ਪੀਣੀ,
1: ਹਾਂਜੀ,
0: ਉੱਤੋਂ ਨਾ ਬਿਲਡਿੰਗ ਤੋਂ ਅਸੀਂ 11ਵੇਂ ਫਲੋਰ ਤੇ ਰਹਿੰਦੇ ਸੀ, ਥੱਲੇ ਨਾ ਕਿਸੇ ਦਾ ਕਿੱਲਾ ਕੁ ਸੀਗਾ ਬਜ਼ੁਰਗ ਦਾ।
1: ਅੱਛਾ।
0: ਤੇ ਅਸੀਂ ਬੜਾ ਉਹਨੂੰ ਦੇਖ ਕੇ ਖੁਸ਼ ਹੁੰਦੇ ਸੀ, ਉਹ ਸਵੇਰੇ ਪੱਠੇ ਵੱਢਣ ਆਉਂਦਾ ਸੀ। ਤੇ ਸਾਨੂੰ ਇਹੀ ਲੱਗਦਾ ਹੁੰਦਾ ਸੀ ਯਾਰ ਇਹਨੇ ਨਾ ਬਜ਼ੁਰਗ ਹੋ ਜਾਣਾ ਇਹ ਵਿਚਾਰਾ, ਹੁਣ ਏਜ ਆ ਕਦੋਂ ਕੁ ਤੱਕ ਤੁਸੀਂ ਅੜੋਗੇ। ਸਾਨੂੰ ਇਹੀ ਲੱਗਦਾ ਸੀ ਵੀ ਖੁਸ਼ ਵੀ ਹੁੰਦੇ ਸੀ ਕਿ ਇਹ ਬੰਦਾ ਵਿਕਿਆ ਨੀ, ਸਾਰੀਆਂ ਬਿਲਡਿੰਗਾਂ ਬਣ ਗਈਆਂ ਵਿਕਿਆ ਨੀ। ਹੌਲੀ ਹੌਲੀ ਉਸ ਬਜ਼ੁਰਗ ਦੀ ਅਸੀਂ ਵੇਖਦੇ ਰਹੇ, ਕਿਉਂਕਿ ਅਸੀਂ ਵਾਹਵਾ ਸਾਲ ਉੱਥੇ ਰਹੇ, ਤੇ ਅਸੀਂ ਥੱਲੇ ਦੇਖਿਆ ਕਿ ਬਜ਼ੁਰਗ ਹੁਣ ਵਿਚਾਰਾ ਹੌਸਲਾ ਹਾਰ ਗਿਆ ਸੀ ਵੀ ਹੁਣ ਮੈਂ ਇਸ ਤੋਂ ਵੱਧ ਨਹੀਂ ਕਰ ਸਕਦਾ। ਸ਼ਾਇਦ ਫਿਰ ਉਹਦੀ ਅਗਲੀ ਪਨੀਰੀ ਨੇ ਉਹ ਬੇਇੱਜ਼ਤੀ, ਉਹ ਵੀ ਉਹ ਲੈ ਗਏ। ਸਾਨੂੰ ਲੱਗਿਆ ਯਾਰ ਇਸ ਟੋਪਿਕ ਤੇ ਗੱਲ ਹੋਣੀ ਬਹੁਤ ਜ਼ਰੂਰੀ ਹੈ ਨਾ, ਇਸ ਕਰਕੇ ਫਿਰ ਬਹੁਤ ਡੂੰਘੀ ਰਿਸਰਚ ਨਾਲ ਇਹ ਫਿਲਮ ਬਣਾਈ।
1: ਨਹੀਂ ਪਰ ਐਜ਼ ਐਨ ਐਕਟਰ ਭਾਜੀ ਦੇਖੋ ਮੇਰੀ ਗੱਲ, ਤੁਹਾਡਾ ਐਕਸਪੋਜ਼ਰ ਜਿੰਨਾ ਹੈਗਾ ਔਰ ਜਿਵੇਂ ਇੰਨੇ ਸਾਲਾਂ ਤੋਂ ਤੁਸੀਂ ਇੰਡਸਟਰੀ 'ਚ ਹੈਗੇ ਹੋ, ਆਲੇ ਦੁਆਲੇ ਇੰਨੀਆਂ ਕੁ ਚੀਜ਼ਾਂ ਹੁੰਦੀਆਂ ਨੇ ਵਾਪਰਦੀਆਂ ਨੇ ਕਿ ਤੁਸੀਂ ਕਿੰਨੀਆਂ ਕੁ ਚੀਜ਼ਾਂ ਦੇ ਉੱਤੇ ਓਬਜ਼ਰਵ ਕਰਕੇ ਫਿਲਮਾਂ ਬਣਾ ਲਉਂਗੇ। ਉਹ ਤਾਂ ਫਿਰ ਕੋਈ ਕਨਸੈਪਟ ਇਹੋ ਜਿਹਾ ਹੀ ਵਿਹਲਾ ਹੀ ਹੋਊਗਾ ਜਿਹਦੇ 'ਤੇ ਲੱਗਦਾ ਹੈ ਕਿ ਨਹੀਂ ਆ ਇਹਦੇ 'ਤੇ ਗੱਲ ਕਰ ਸਕਦੇ, ਨਹੀਂ ਤਾਂ ਮੇਰੇ ਖਿਆਲ ਦੇ ਨਾਲ ਤੁਸੀਂ ਤਾਂ ਡੇਲੀ ਕਨਸੈਪਟਸ ਦੇ ਵਿੱਚੋਂ ਗੁਜ਼ਰਦੇ ਹੋ, ਤੁਹਾਨੂੰ ਬਾਹਰੋਂ ਵੀ ਪਿੱਛੇ ਕਿੰਨੇ ਆਈਡੀਆਜ਼ ਕਰਦੇ ਹੋਣਗੇ। ਜਿਹੜੇ ਡੈਬਿਊ ਆਰਟ ਹੈਗੇ ਨੇ, ਰਾਈਟਰ ਹੈਗੇ ਨੇ, ਉਹ ਵੀ ਤੁਹਾਡੇ ਤੱਕ ਅਪਰੋਚ ਕਰਦੇ ਹੋਣ ਕਿਵੇਂ ਇੱਕੋ ਹੀ ਸਬਜੈਕਟ ਆ ਇਹਦੇ 'ਤੇ ਫੜਨਾ ਹੈ, ਕਿਉਂਕਿ ਇਹ ਮੈਂ ਇੱਕ ਦਿਨ ਬੈਠਾ, ਹੁਣ ਤਾਂ ਤੁਸੀਂ ਪ੍ਰੋਡਿਊਸਰ ਵੀ ਹੋ, ਤੁਸੀਂ ਵੀ ਇਹ ਸੋਚਦੇ ਹੋਵੋਗੇ ਜਿਹਦੀ ਜੇਬ 'ਚੋਂ ਪੈਸਾ ਲੱਗਣਾ। ਇਹ ਤਾਂ ਇੱਕ ਸੱਟਾ ਹੀ ਹੋ ਗਿਆ ਨਾ ਬਈ, ਤੁਸੀਂ ਸੋਚ ਲਿਆ ਕਨਸੈਪਟ ਆਪਣੇ ਮਾਇੰਡ ਦੇ ਵਿੱਚ, ਉਹਨੂੰ ਵਿਜ਼ੂਅਲਾਈਜ਼ ਕਰ ਲਿਆ, ਫਿਰ ਉਹ ਸੈੱਟ 'ਤੇ ਚਲੇ ਗਏ, ਚਲੋ ਪੋਸਟ ਪ੍ਰੋਡਕਸ਼ਨ ਹੋ ਗਈ, ਉਦੋਂ ਬਾਅਦ ਤਾਂ ਫਿਰ ਸੱਟਾ ਹੀ ਆ ਵੀ ਚੱਲ ਗਈ ਨਹੀਂ ਚੱਲੀ ਤਾਂ ਤੁੱਕਾ।
0: ਨਹੀਂ ਭਾਜੀ ਬਹੁਤ ਇਹਦੇ 'ਤੇ ਵੀ ਬਹੁਤ ਡਿਟੇਲ 'ਚ ਕੰਮ ਕਰਕੇ ਅੱਗੇ ਵਧੇ ਆ ਹਨਾ, ਕੋਈ ਆਪਾਂ ਤੁੱਕੇ ਵਾਲੇ ਤਾਂ ਆਏ ਨੀ, ਬਹੁਤ ਲੰਬਾ ਸੋਚ ਕੇ ਆਏ ਸੀਗੇ ਵੀ ਇਸ ਫੀਲਡ 'ਚ ਵਾਹਵਾ ਲੰਬਾ ਕੰਮ ਕਰਨਾ ਹਨਾ, ਇਹ ਨੀ ਵੀ 2-4 ਹੀ ਬਣਾਉਣੇ ਆ। ਸੋ ਉਹਦੇ 'ਤੇ ਗਹਿਰੀ ਸਰਚ ਹੋਈ ਵੀ ਕਿਸ ਟੋਪਿਕ 'ਤੇ ਗੱਲ ਕਰੀਏ, ਪਰ ਇੰਟਰਟੇਨਮੈਂਟ ਦੇ ਥਰੂ ਕਰੀਏ। ਹਾਂ ਰਿਸਕ ਤਾਂ ਦੇਖੋ ਭਾਜੀ ਲਾਈਫ 'ਚ ਹਰ ਜਗ੍ਹਾ ਰਹਿਣਾ ਹਨਾ, ਸੜਕ 'ਤੇ ਵੀ ਜਾਂਦੇ ਹਾਂ ਉਹ ਵੀ ਰਿਸਕ ਹੀ ਹੈ।
1: ਰਾਈਟ
0: ਹਨਾ, ਕੁਛ ਵੀ ਬਿਨਾਂ ਰਿਸਕ ਤੋਂ ਤੁਸੀਂ ਵੱਡੇ ਨਹੀਂ ਹੋ ਸਕਦੇ, ਪਰ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ, ਸਭ ਤੋਂ ਵੱਡੀ ਕੋਸ਼ਿਸ਼ ਜਿਵੇਂ ਤੁਸੀਂ ਗੱਲ ਸਟਾਰਟ ਕੀਤੀ ਸੀ ਕਿ ਲੋਕ ਹੁਣ ਥੱਲੇ ਕਮੈਂਟ ਕਰਦੇ ਆ ਕਿ ਤੁਹਾਡੇ ਵਿਸ਼ੇ ਬਹੁਤ ਵੱਖਰੇ ਹੁੰਦੇ ਆ, ਸੋ ਸਭ ਤੋਂ ਪਹਿਲੀ ਕੋਸ਼ਿਸ਼ ਭਾਜੀ ਉਹੀ ਹੁੰਦੀ ਹੈ ਕਿ

0: ਅਗਲਾ ਕਵੇ ਕਿ ਇਸ ਬੰਦੇ ਦੀ ਫਿਲਮ ਛੱਡਣੀ ਨਹੀਂ,
1: ਕਰੈਕਟ, ਉਹ ਐਕਸਪੈਕਟੇਸ਼ਨ ਬਣਾ ਕੇ ਰੱਖਣੀ ਹੈ।
0: ਇਹਨੂੰ ਇਸ ਕਮੈਂਟ ਲਈ ਤੁਹਾਨੂੰ ਬਹੁਤ ਸਾਲ ਵੇਟ ਕਰਨੀ ਪੈ ਸਕਦੀ ਹੈ, ਹੈ ਨਾ।
1: ਕੋਈ ਸ਼ੱਕ ਨਹੀਂ,
0: ਇਹ ਵੀ ਕਿਸ ਮੈਂ ਚਾਹੁੰਦਾ ਸੀਗਾ ਕਿ ਲੋਕ ਸਿਰਫ ਇਹੀ ਜੱਜ ਕਰਨ ਕਿ ਇਹ ਬੰਦੇ ਇਦਾਂ ਦੀਆਂ ਫਿਲਮਾਂ ਕੁਛ ਵੱਖਰਾ ਲੈ ਕੇ ਆਉਂਦੇ ਆ। ਬਾਕੀ ਰਹੀ ਗੱਲ ਹੈ ਨਾ ਰਿਕਵਰੀ ਦੀ, ਉਹ ਕਿਵੇਂ ਹੈ ਨਾ, ਉਹਦੇ ਤੇ ਤਾਂ ਵਾਹਵਾ ਰਿਸਰਚ ਕਰੀ ਦੀ ਹੈ, ਕਿਉਂਕਿ ਹੁਣ ਜਦੋਂ ਤੁਸੀਂ ਫਿਲਮ ਦੇਖੋਗੇ ਹੁਣ ਕੱਲ ਨੂੰ ਰਿਲੀਜ਼ ਹੋ ਜਾਣੀ ਹੈ ਨਾ, ਸੋ ਉਹਦੇ ਜਿਹੜੀ ਡੋਜ਼ ਹੈ ਇੰਟਰਟੇਨਮੈਂਟ ਦੀ ਜ਼ਿਆਦਾ, ਜਿਹੜਾ ਮਹਿਸੂਸ ਕਰਦੇ ਆ ਤੁਸੀਂ ਜ਼ਮੀਨਾਂ ਨੂੰ ਲੈ ਕੇ, ਉਹ ਵੀ ਇਕੁਅਲ ਹੈ, ਬਟ ਬਹੁਤ ਕਹਿੰਦੇ ਆ ਬੈਲੈਂਸ ਤਰੀਕੇ ਨਾਲ ਦਿੱਤੀ ਗਈ ਹੈ।
1: ਰਾਈਟ ਰਾਈਟ,
0: ਹਨਾ, ਅੱਗੇ ਵੀ ਜੋ ਸਬਜੈਕਟ ਚੁਣਾਂਗੇ ਉਹ ਵੀ ਜ਼ਿੰਦਗੀ ਦੀਆਂ ਉਹ ਚੀਜ਼ਾਂ ਤੋਂ ਚੁਣਾਂਗੇ ਜਿਹੜੇ ਕਦੇ ਕੈਮਰਾ ਅੱਗੇ ਨਹੀਂ ਆਏ, ਹਨਾ। ਸੋ ਮੈਨੂੰ ਹਮੇਸ਼ਾ ਹੀ ਐਂ ਲੱਗਦਾ ਹੁੰਦਾ ਕਿ ਉਹ ਵੀ ਬੰਦੇ ਤਾਂ ਹੀਰੋ ਹੋ ਸਕਦੇ ਨੇ ਨਾ, ਜਦੋਂ ਜਿਹੜੇ ਸਾਈਕਲ ਤੇ ਵਿਚਾਰੇ ਦਿਹਾੜੀ ਤੇ ਡੇਲੀ ਜਾਂਦੇ ਆ ਕੰਮ ਕਰਨਾ, ਹਨਾ। ਜ਼ਰੂਰੀ ਥੋੜੀ ਆ ਵੀ ਹੀਰੋ ਆ ਜਿਹੜਾ ਉਹ ਗੱਡੀ 'ਚ ਹੀ ਉਤਰਨਾ ਚਾਹੀਦਾ।
1: ਸਹੀ ਗੱਲ ਹੈ, ਉਹ ਪਰਦਾ ਪਾੜ ਕੇ।
0: ਮੇਰਾ ਤਾਂ ਇਹ ਹਮੇਸ਼ਾ ਹੀ ਇਹੀ ਹੁੰਦੀ ਹੈ ਕੋਸ਼ਿਸ਼ ਕਿ
1: ਲੇਮੈਨ ਨੂੰ
0: ਕਰੈਕਟਰ ਦੇ ਨਵੀਂ ਸਟੋਰੀ ਇੰਟਰੋਡਿਊਸ ਹੋਵੇ।
1: ਇਹ ਭਾਜੀ ਇਹਦਾ ਜਿਹੜਾ ਜਿਹੜਾ ਇਹ ਬੜਾ ਜਿਵੇਂ ਲੇਮੈਨ ਵਾਲੀ ਟਾਈਪ ਹੈਗੀ ਹੈ, ਤੁਸੀਂ ਦੱਸਿਆ ਕਿ ਇੱਕ ਆਮ ਬੰਦਾ ਵੀ ਹੀਰੋ ਹੋ ਸਕਦਾ, ਤੁਹਾਨੂੰ ਜਦੋਂ ਇਹਦੀ ਲੁੱਕ ਤਿਆਰ ਕਰ ਰਹੇ ਸੀ, ਵੈਸੇ ਤਾਂ ਓਏ ਭੋਲੇ ਦੇ ਪਹਿਲੇ ਵੇਲੇ ਵੀ ਉਦੋਂ ਪਹਿਲਾਂ ਹੋ ਚੁੱਕੀ ਸੀ, ਮੇਰੇ ਕਹਿੰਦਾ 19-21 ਪਹਿਲਾਂ ਹੋ ਗਈ ਸੀ ਰਿਲੀਜ਼, 19-21 ਵਰਗਾ ਹੀ ਤੁਹਾਡਾ ਅਟਾਇਰ ਹੈਗਾ ਉਹ ਕੰਟੀਨਿਊ, ਉਹ ਇੱਦਾਂ ਨਹੀਂ ਭੁਲੇਖੇ ਜਿਹੇ ਨਹੀਂ ਪੈਂਦੇ, ਜਾਂ ਫਿਰ ਤੁਸੀਂ ਸੋਚਿਆ ਨਹੀਂ ਵੀ ਇੱਕ, ਜਾਂ ਤੁਸੀਂ ਡੈਲੀਬਰੇਟਲੀ ਉਹਨੂੰ ਕੰਟੀਨਿਊ ਰੱਖਿਆ ਕਿ ਨਹੀਂ ਰੱਖਣਾ ਉੱਦਾਂ ਦਾ?
0: ਨਹੀਂ ਨਹੀਂ ਬਿਲਕੁਲ, ਇਹ ਤਾਂ ਵੱਖਰਾ ਹੀ ਹੈ ਕਰੈਕਟਰ ਆਲਮੋਸਟ। ਜਿਹੜਾ ਭੋਲੇ ਨੂੰ ਤਾਂ ਅਸੀਂ ਬਿਲਕੁਲ ਉਹ ਰੱਖਿਆ ਕਿ ਪਿੰਡ 'ਚ ਨਾ ਤਾਂ ਇਹਦੇ ਦਿਮਾਗ ਤੋਂ ਸੋਚਦਾ ਨਾ ਹੀ ਇਹ ਬਾਹਲਾ ਸੋਚਦਾ, ਇਹ ਬਸ ਕਰ ਦਿੰਦਾ, ਹਨਾ। ਬਹੁਤ ਸਾਰੇ ਕਰੈਕਟਰ ਨੇ ਜਿਹੜੇ ਬਿਲਕੁਲ ਦੇਸੀ ਏਦਾਂ ਦੇ ਹੈ ਨਾ, ਹਾਲਾਂਕਿ ਇਹ ਕਰੈਕਟਰ ਸਾਡਾ ਥੋੜਾ ਜਿਹਾ ਉਹ ਜਰਦਾ ਲਾਉਂਦਾ, ਹਾਲਾਂਕਿ ਇਸ ਫਿਲਮ 'ਚ ਵੀ ਉਹ ਤੋਂ ਛੜਾਤਾ।
1: ਗੁਰੂ ਜੀ ਸਭ ਕੁਛ ਛੋੜ ਦੂੰਗਾ
0: ਪਰ ਇਹ ਨਹੀਂ ਛੋੜੂਗਾ,
1: ਬੀੜੀ ਨਹੀਂ ਛੋੜੂਗਾ।
0: ਤੁਸੀਂ ਇਹ ਦੇਖੋ ਭਾਰੀ, ਇੱਕ ਪੰਜਾਬੀ ਫਿਲਮ 'ਚ ਹੈ ਨਾ,
1: ਹਾਂਜੀ,
0: ਇੱਕ ਇਹੋ ਜਿਹਾ ਕਰੈਕਟਰ ਹੈ ਜੋ ਇਹ ਖਾਂਦਾ, ਇਹ ਸੋਚਣਾ ਵੀ ਮੈਨੂੰ ਲੱਗਦਾ ਕਿਸੇ ਸਕ੍ਰਿਪਟ ਲਈ ਜਾਂ ਕਿਸੇ ਹੀਰੋ ਲਈ ਐ ਲੱਗੂਗਾ ਕਿ ਯਾਰ ਇਹਦੇ ਨਾਲ ਕਰੈਕਟਰ ਛੋਟਾ ਹੋ ਜਾਂਦਾ,
1: ਕਰੈਕਟ,
0: ਹੈਨਾ। ਸੋ ਮੈਨੂੰ ਲੱਗਦਾ ਕਿ ਰੀਅਲ ਤਰੀਕੇ ਨਾਲ ਜੇ ਆਪਾਂ ਦੇਖੀਏ ਇਦਾਂ ਦੇ ਬਹੁਤ ਸਾਰੇ ਬੰਦੇ ਆ,
1: ਬਹੁਤ ਨੇ, ਕੋਈ ਸ਼ੱਕ ਨਹੀਂ, ਹਾਂ,
0: ਹੈਨਾ। ਮੈਂ ਚੰਗੇ ਭਲੇ ਬੰਦੇ ਦੇਖੇ ਆ ਕਿ ਜਿਹੜਾ ਕਹਿੰਦਾ ਮਰ ਜਾਗੇ, ਪਰ ਇਹ ਨੀ ਆਪਾਂ ਸਾਈਡ ਜ਼ਰੂਰ ਤੇ ਹੋਣਾ।
1: ਅੱਛਾ
0: ਗੱਲ ਕਰ,
1: ਮੈਂ ਉਹ ਪੁੱਛਣ ਲੱਗਿਆ ਸੀ ਜਿਵੇਂ ਉਹ ਪਰਫੈਕਸ਼ਨਿਸਟ ਮਿਸਟਰ ਅਮੀਰ ਖਾਨ ਦੀ ਗੱਲ ਹੁੰਦੀ ਆ, ਤਾਂ ਉਹ ਕਰਦੇ ਨੇ ਉਹ ਚੀਜ਼, ਹੁਣ ਭੋਲੇ ਨੂੰ ਵੀ ਜਰਦਾ ਲਾਣਾ ਪਿਆ ਫਿਲਮ ਦੇ ਵਿੱਚ ਵੀ ਯਾਰ ਲਾਣਾ ਪੈਣਾ।
0: ਮੈਂ ਇੱਕ ਵਾਰੀ ਟੇਸਟ ਕੀਤਾ ਸੀਗਾ
1: ਬੁਲਟ ਦੇ
0: 2000 ਜਦੋਂ ਪਹਿਲੀ ਸੀ,
1: ਅੱਛਾ,
0: ਤੇ ਉਸ ਤੋਂ ਬਾਅਦ ਲੱਗਿਆ ਕਿ ਯਾਰ ਇਹ ਮੇਰੇ ਵੱਸ ਦਾ ਕੰਮ ਨੀ,
1: ਗੰਦੀ ਚੀਜ਼,
0: ਫਿਰ ਜਿਹਨੂੰ ਫਿਲਮ ਮੇਕਿੰਗ ਚ ਦੇਖੋ ਇਹਨੂੰ ਚੀਟ ਵੀ ਕਹਿ ਦਿੰਦੇ ਆ,
1: ਹਾਂਜੀ ਹਾਂਜੀ,
0: ਤੇ ਅਸੀਂ ਫਿਰ ਉਦਾਂ ਦਾ ਕੁਛ ਮਟੀਰੀਅਲ ਤਿਆਰ ਕੀਤਾ
1: ਓਕੇ
0: ਜਿਹੜਾ ਓਨਾ ਹਾਰਮਫੁਲ ਨਹੀਂ ਹੁੰਦਾ, ਉਹ ਦੇਖਣ ਚ ਲੱਗਦਾ ਵੀ ਉਹ ਲਾ ਰਿਹਾ ਪਰ ਉਹ ਬਿਲਕੁਲ ਉਹ ਨੀ ਹੁੰਦਾ, ਬਿਲਕੁਲ
1: ਉਹ ਫਿਰ ਧਨੀਆ ਬੀਜਿਆ ਸੀ ਕਿ ਜਰਦਾ ਹੀ ਬੀਜਿਆ ਸੀ
0: ਇਹ ਦੇਖੋ ਇਹ ਹੁਣ ਬਈ ਭੋਲਾ ਹੀ ਦੱਸੂਗਾ ਫਿਲਮ ਦੇ ਵਿੱਚ।
1: ਭਾਈ ਜਿੱਦਾਂ ਤੁਸੀਂ ਦੱਸਿਆ ਵੀ ਡਾਕੂਮੈਂਟਰੀ ਸ਼ੇਪ 'ਚ ਹੈ, ਇਹਦੇ ਹੋਰ ਪਾਰਟ ਫਿਰ ਤੁਸੀਂ ਸੋਚਿਆ ਕਿ ਪਾਰਟ 3 ਜਾਂ 4 ਜਾਂ ਇੱਥੇ ਬਸ ਸਮਾਪਤ ਕਰਨਾ, ਜਾਂ ਹਲੇ ਟਾਈਮ ਦੱਸੂਗਾ?
0: ਭਾਜੀ ਹਜੇ ਕੁਛ ਦੇਖੋ, ਜਿਹੜੀ ਇਹ ਕਹਾਣੀ ਹੈ ਇਹ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਵੱਧ ਨਹੀਂ ਖਿੱਚੀ ਜਾਣੀ ਚਾਹੀਦੀ ਹੈ ਨਾ,
1: ਓਕੇ ਠੀਕ ਹੈ,
0: ਕਿਉਂਕਿ ਇਸ ਤੋਂ ਬਾਅਦ ਤੁਸੀਂ ਆਪਣੀ ਫਿਲਮ ਨੂੰ ਹੀ ਖਰਾਬ ਕਰ ਲੈਂਦੇ ਹੋ।
1: ਹਾਂ ਠੀਕ ਹੈ, ਗੱਲ
0: ਲੰਬਾ ਖਿੱਚ ਲੈਂਦੇ ਹੋ, ਹੈ ਨਾ।
1: ਹਾਂ, ਉਦਾਂ ਵੀ ਪੰਜਾਬੀ ਫਿਲਮਾਂ 'ਚ ਸੌਰੀ ਪਰ ਫਰੈਂਚਾਈਜ਼ ਫਿਲਮਾਂ ਦਾ ਰਿਕਾਰਡ ਚੰਗਾ ਨਹੀਂ ਹੈ।
0: ਬਿਲਕੁਲ ਬਿਲਕੁਲ, ਮੈਂ ਉਹੀ ਗੱਲ ਤੇ ਆਉਣ ਲੱਗਿਆ ਸੀਗਾ, ਕਿਉਂਕਿ ਇਹਦੀ ਸਟੋਰੀ ਅਸੀਂ ਪਹਿਲਾਂ ਹੀ 2 ਲਿਖੀਆਂ ਸੀ ਤੇ ਮੈਂ ਨਹੀਂ ਚਾਹੁੰਦਾ ਕਿ ਇਹ ਬਹੁਤ ਮਾਸਟਰਪੀਸ, ਮੇਰੇ ਲਈ ਮੈਨੂੰ ਐ ਲੱਗਦਾ ਕਿ ਬਹੁਤ ਸੋਹਣੀ ਫਿਲਮ ਆ, ਕਿ ਜਿੱਥੇ ਅਸੀਂ ਖਤਮ ਕੀਤੀ ਹੈ ਤੇ ਇਹਨੂੰ ਇੱਥੇ ਹੀ ਖਤਮ ਹੋ ਜਾਣਾ ਚਾਹੀਦਾ।
1: ਓਕੇ,
0: ਹਾਂ, ਕੁਛ ਹੋਰ ਵੱਖਰੀ ਸਟੋਰੀ, ਕੁਛ ਵੱਖਰਾ ਕਰੈਕਟਰ ਉਹ ਕ੍ਰੀਏਟ ਕਰ ਸਕਦੇ ਆ, ਪਰ ਇਹ ਮੈਨੂੰ ਲੱਗਦਾ ਟੌਪਿਕ ਇੱਥੇ ਖਤਮ ਹੋ ਜਾਣਾ ਚਾਹੀਦਾ।
1: ਤੇ ਤੁਸੀਂ ਹੋਰ ਆਮ ਜ਼ਿੰਦਗੀ ਵਾਲੇ ਇਹੋ ਜਿਹੇ ਕਨਸੈਪਟ ਉਹਨਾਂ ਦੇ 2-4 ਹੋ ਰਹੇ ਹੋ, ਦੇਖ ਰਹੇ ਹੋ, ਮਤਲਬ ਉਹਨਾਂ ਦੇ ਉੱਤੇ ਫਿਲਮਾਂ ਦਾ ਅੱਗੇ ਪਾਈਪਲਾਈਨ 'ਚ ਹੈਗੇ ਨੇ?
0: ਬਿਲਕੁਲ ਭਾਜੀ, ਹੁਣ ਜਦੋਂ ਇਸ ਫਿਲਮ ਤੋਂ ਫ੍ਰੀ ਹੋ ਜਾਗੇ, ਹੁਣ ਕਹਾਣੀ ਸੁਣਾਂਗੇ 2 ਮਹੀਨੇ, ਕਿਉਂਕਿ ਇਹ ਸੋਚਿਆ ਹੀ ਹੋਇਆ ਕਿ ਸਾਲ 'ਚ ਸਿਰਫ ਇੱਕ ਹੀ ਕਰਨੀ ਹੈ।
1: ਅੱਛਾ, ਚਲੋ,
0: ਹੁਣ ਜ਼ਿਆਦਾ ਕੰਮ ਨਹੀਂ ਕਰਨਾ,
1: ਇੱਕ ਪੰਜਾਬੀ ਕਰਨੀ ਹੈ, ਹਿੰਦੀ ਵਾਲਾ ਵੈਬ
0: ਹਾਂ
1: ਸੀਰੀਜ਼ਾਂ ਤਾਂ ਚੱਲੀਆਂ ਜਾਣਗੀਆਂ।
0: ਉਹ ਵੱਖਰਾ ਕੰਮ ਹੈ ਨਾ, ਉਹ ਦੇਖੋ ਹੈ ਨਾ, ਉਹ ਸਾਈਡ ਤੇ ਚੱਲੀ ਜਾਊਗਾ।
1: ਹਾਂ
0: ਪਰ ਮੈਨੂੰ ਐ ਲੱਗਦਾ ਕਿ ਇਹ ਬਹੁਤ ਜ਼ਰੂਰੀ ਆ ਹਰੇਕ ਦਾ ਫੈਸਲਾ ਲੈਣਾ, ਕਿ ਜੇ ਚੰਗਾ ਕਨਸੈਪਟ ਕਰਨਾ ਚਾਹੇ ਇੱਕ ਕਰ ਲਓ, ਪਰ ਉਹਦੇ ਨਾਲ ਇਨਸਾਫ ਕਰ ਲਓ।
1: ਭਾਜੀ ਮੈਨੂੰ ਲੱਗਦਾ ਮੈਂ ਜਗਜੀਤ ਸੰਧੂ ਨੂੰ ਨਾ ਡੀਕੋਡ ਕੀਤਾ, ਲੈਟ ਮੀ ਸੀ, ਮੈਂ ਦੇਖਦਾ ਕਿ ਮੈਂ ਕਿੰਨਾ ਕੁ ਸਹੀ ਹੈਗਾ ਕਿ ਨਹੀਂ। ਤੁਸੀਂ ਹਾਂ ਹਾਂ ਦੇਖਿਓ ਜ਼ਰਾ, ਪੰਜਾਬੀ ਫਿਲਮ ਇੰਡਸਟਰੀ ਦੀਆਂ ਕੁਛ ਹੈਗੀਆਂ ਨੇ ਹੁਣ ਤਾਈਆਂ, ਚਲੋ ਹੁੰਦੀਆਂ ਨੇ, ਹਰ ਇੱਕ ਜਗ੍ਹਾ ਹੁੰਦੀਆਂ ਨੇ, ਬਟ ਤੁਹਾਨੂੰ ਹੁਣ ਇਹ ਲੱਗਦਾ ਹੈ ਕਿ ਸ਼ਾਇਦ ਹੁਣ ਤੁਸੀਂ ਕਿਸੇ ਹੋਰ ਪ੍ਰੋਡਕਸ਼ਨ ਹਾਊਸ ਦੇ ਵਿੱਚ ਜਾਂ ਪ੍ਰੋਡਿਊਸਰ ਦੇ ਨਾਲ ਉਹ ਕੰਪਰੋਮਾਈਜ਼ ਤੇ ਨਹੀਂ ਕੰਮ ਕਰੋਗੇ, ਇਸ ਲਈ ਤੁਸੀਂ ਹੁਣ ਬਾਲੀਵੁੱਡ ਜਾਂ ਓ ਟੀ ਟੀ ਉਹ ਨਾਲ ਨਾਲ ਕੰਟੀਨਿਊ ਰੱਖੋਗੇ, ਪਰ ਪੰਜਾਬੀ 'ਚ ਆਪਣੇ ਪ੍ਰੋਡਕਸ਼ਨ ਦੇ ਵਿੱਚ ਹੀ ਕਰੋਗੇ ਕੰਮ। ਇਜ਼ ਇਟ ਟਰੂ?
0: ਇਹ ਨਹੀਂ ਸੋਚਿਆ ਹੈ ਭਾਜੀ, ਮੈਂ ਕਰੂੰਗਾ ਜ਼ਰੂਰ ਬਾਹਰ ਕੰਮ, ਪਰ ਮੈਨੂੰ ਐਂ ਲੱਗਦਾ ਕਿ ਜਿਹੜੇ ਵਧੀਆ ਪ੍ਰੋਡਿਊਸਰਸ ਨੇ, ਜਿਹੜੇ ਵਾਕੀ ਸਿਨੇਮਾ ਨੂੰ ਲੈ ਕੇ ਇੱਕ ਵਧੀਆ ਸੋਚ ਰੱਖਦੇ ਆ ਨਾ, ਜਿਸ 'ਚ ਸਾਨੂੰ, ਕਿਉਂਕਿ ਭਾਜੀ ਬਣਾਉਣੀ, ਮੈਨੂੰ ਹੁਣ ਜਦੋਂ ਆਪ ਬਣਾਉਣ ਲੱਗਿਆ, ਹੁਣ ਇਹ ਪਤਾ ਲੱਗਿਆ ਕਿ ਬਣਾਉਣੀ ਤਾਂ ਸੌਖੀ ਹੈ, ਰਿਲੀਜ਼ ਕਰਨੀ ਤਾਂ ਭਾਈ ਉਦੋਂ ਵੀ ਬੰਦਾ ਔਖਾ ਕੰਮ ਹੈ ਨਾ। ਸੋ ਮੈਂ ਤਾਂ ਚਾਹੁੰਦਾ ਕਿ ਮੈਂ ਐਜ਼ ਅ ਐਕਟਰ ਹੀ ਕੰਮ ਕਰਾਂ, ਪਰ ਮੈਨੂੰ ਅੱਗੋਂ ਜਿਹੜੇ ਪ੍ਰੋਡਿਊਸਰਸ ਨੇ ਉਹ ਬਹੁਤ ਗੁੱਡ ਮਿਲ, ਜਿਹੜੇ ਉਸ ਕ੍ਰੀਏਟੀਵਿਟੀ ਨੂੰ ਜਾਂ ਉਸ ਗ੍ਰਾਫ ਨੂੰ ਸਮਝਣ। ਮੈਂ ਤਾਂ ਚਾਹੁੰਦਾ ਕਿ ਮੈਂ ਇਹਨਾਂ ਚੀਜ਼ਾਂ ਤੋਂ ਫ੍ਰੀ ਹੋਵਾਂ।
1: ਪਰ ਤੁਸੀਂ ਹੁਣ ਉਸ ਟੈਂਜੈਂਟ ਤੇ ਆ ਚੁੱਕੇ ਹੋ ਵੀ ਤੁਸੀਂ ਆਪਣੀਆਂ ਟਰਮਸ ਐਂਡ ਕੰਡੀਸ਼ਨ ਲੈ ਕੇ ਜਾਓਗੇ ਕਿ ਆ ਚੀਜ਼ਾਂ ਦੇ
0: ਟਰਮ ਐਂਡ ਕੰਡੀਸ਼ਨ? ਭਾਜੀ ਮੇਰੀਆਂ ਸਿਰਫ ਕ੍ਰੀਏਟੀਵਿਟੀ ਨੂੰ ਲੈ ਕੇ ਹੁੰਦੀਆਂ, ਇਸ ਤੋਂ ਵੱਧ ਨਹੀਂ ਹੁੰਦੀਆਂ ਹਨਾ। ਬਹੁਤ ਸਿੰਪਲ, ਮੈਨੂੰ ਲੱਗਦਾ ਮੈਂ ਸਭ ਤੋਂ ਸਸਤਾ ਹੋਊਗਾ ਜਿਹੜਾ ਜਾ ਕੇ ਬਿਨਾਂ ਖਰਚੇ ਤੋਂ ਕਿਸੇ ਦੀ ਫਿਲਮ ਸ਼ੂਟ ਕਰਨ ਦਾ ਹੋਊਗਾ। ਮੈਂ ਤਾਂ ਗੱਡੀ 'ਚ ਤੇਲ ਤੱਕ ਵੀ ਨਹੀਂ ਪਾਉਂਦਾ।
1: ਵਾਹ!
0: ਸੋ ਮੇਰਾ ਇਹ ਹੁੰਦਾ ਕਿ ਜਿਹੜੀ ਜਿੰਨਾ ਉਸ ਬੰਦੇ ਦਾ ਪੈਸਾ ਬਚੇ, ਬਟ ਉਹ ਪੈਸਾ ਜਿਹੜਾ ਉਹ ਸਹੀ ਜਗ੍ਹਾ ਤੇ ਲੱਗੇ ਹਨਾ, ਗਾਹ ਉਹ ਵੀ ਬੰਦੇ ਪੂਰੇ ਕਾਇਮ ਹੋਣ, ਜਿਹੜੀ ਜਿਹੜੀ ਜੋ ਮੈਂ ਸੋਚਦਾ ਸਿਨੇਮੇ ਨੂੰ ਲੈ ਕੇ, ਉਹ ਸੇਮ ਪੇਜ ਤੇ ਹੋਣ, ਕਿ ਉਹ ਪੇਪਰ ਤੇ ਸਟਰੋਂਗ ਹੋਣ ਹਨਾ, ਉਹ ਵਿਚਾਰੇ ਨੂੰ ਕੋਈ ਗੱਲਾਂ 'ਚ ਲਿਆ ਕੇ ਨਾ ਲਿਆਂਦਾ ਹੋਵੇ ਉਹਨੂੰ ਹਨਾ। ਮੇਰਾ ਫਿਰ ਉੱਥੇ ਮਨ ਟੁੱਟ ਜਾਂਦਾ ਕਿ ਮੈਂ ਤਾਂ ਸ਼ਿੱਦਤ ਨਾਲ ਕੰਮ ਕਰ ਰਿਹਾ,
1: ਇਹ ਨਹੀਂ
0: ਤੇ ਜਿਹੜੇ ਪੱਟ ਕੇ ਲਿਆਏ ਨੇ ਹਾਂ, ਕਿ ਉਹਨਾਂ ਨੂੰ ਪਤਾ ਨਹੀਂ ਹੈ ਕਿ ਉਹਦੇ ਨਜਾਇਜ਼ ਲੱਗੀ ਜਾਂਦੇ ਨੇ, ਫਿਰ ਮੇਰੇ ਤੋਂ ਉਹ ਬਰਦਾਸ਼ਤ ਨਹੀਂ ਹੁੰਦਾ।
1: ਇਹੀ ਸੋਚ ਕੇ ਸ਼ਾਇਦ ਤੁਹਾਡਾ ਪ੍ਰੋਡਕਸ਼ਨ ਹਾਊਸ ਆ ਗਿਆ ਸੀ ਹਨਾ, ਵੀ ਹੁਣ
0: ਇਸੇ ਕਰਕੇ ਭਾਜੀ ਅਸੀਂ ਆਪਣੇ ਆਏ ਸੀਗੇ ਕਿ ਯਾਰ ਕਮ ਸੇ ਕਮ ਸਾਨੂੰ ਆਪਣੀ ਗੱਲ ਕਿਸੇ ਨੂੰ ਸਮਝਾਉਣੀ ਨਾ ਪਵੇ, ਨਹੀਂ ਤਾਂ ਹੁਣ ਇੰਨਾ ਮੱਥਾ ਮਾਰੀਏ ਅਸੀਂ ਸ਼ਿੱਦਤ ਲਾ ਦਿੰਨੇ ਆ ਭਾਜੀ, ਜਦੋਂ ਫਿਲਮ ਸ਼ੁਰੂ ਹੁੰਦੀ ਹੈ ਅਸੀਂ ਮਤਲਬ 24 ਘੰਟੇ ਚੋਂ ਹਨਾ 16-16 ਘੰਟੇ ਕੰਮ ਕਰਦੇ ਆ।
1: ਬੱਲੇ ਤੁਸੀਂ ਤਾਂ ਮੋਦੀ ਜੀ ਹੋ ਗਏ।
0: ਨਹੀਂ ਰੱਬ ਉਦਾਂ ਦਾ ਨਾ ਬੁਲਾਵੇ, ਉਦਾਂ ਦੇ 16 ਘੰਟੇ ਵਾਲੇ ਲਈ ਮੈਨੂੰ ਲੱਗਦਾ ਮੇਰੇ ਨਾਲ ਵੀ ਜੋ ਪ੍ਰੋਡਿਊਸਰ ਵੀ ਖੜਾ ਉਹ ਵੀ ਉਨੀ ਸ਼ਿੱਦਤ ਨਾਲ ਹੋਵੇ ਹਨਾ, ਫੇਰ ਮਜ਼ਾ ਆਉਂਦਾ ਕੰਮ ਕਰਨ ਦਾ, ਫੇਰ ਹੀ ਸਿਨੇਮਾ ਗੁੱਡ ਲੈਵਲ ਤੇ ਪਹੁੰਚ ਸਕਦਾ। ਤੇ ਮੈਨੂੰ ਲੱਗਦਾ ਹੈਗੇ ਆ ਕੁਛ ਬੰਦੇ ਜਿਹੜੇ ਸੋਹਣਾ ਕੰਮ ਕਰਦੇ ਆ,
1: ਰਾਈਟ,
0: ਇਦਾਂ ਨਹੀਂ ਸੋਚਿਆ ਕਿ ਮੈਂ ਆਪ ਹੀ ਕੰਮ ਕਰਾਂਗੇ ਪ੍ਰੋਡਕਸ਼ਨ ਹਾਊਸ ਚ, ਬਾਹਰ ਵੀ ਕਰਾਂਗੇ।
1: ਮੈਨੂੰ ਵੈਸੇ ਤੁਹਾਡਾ ਉਹ ਜਿਹੜਾ ਬਾਹਰ ਵਾਲਾ ਕੰਮ ਹੈ, ਮਤਲਬ ਫਿਲਮਾਂ, ਪੰਜਾਬੀ ਫਿਲਮ ਤਾਂ ਨਹੀਂ ਕਹਿ ਰਿਹਾ ਮੈਂ, ਅਦਰਵਾਈਜ਼ ਜਿਵੇਂ ਚਾਹੇ ਬਾਲੀਵੁੱਡ ਹੈ ਚਾਹੇ ਓ ਟੀ ਟੀ ਹੈ, ਬਹੁਤ ਵਧੀਆ ਲੱਗਦਾ। ਸਕੇਪ ਲਾਈਫ ਹੋ ਗਈ, ਡਿਪਲੋਮੈਟ, ਭਾਜੀ ਬਹੁਤ ਸੋਹਣਾ ਕੰਮ, ਮੈਨੂੰ ਪਤਾ ਨਹੀਂ ਉਹਦੇ ਤੇ ਕਿਉਂ ਨਹੀਂ ਮੈਨਸ਼ਨ ਤੁਸੀਂ ਕਰਦੇ ਉਹਨੂੰ, ਜਾਂ ਤੁਸੀਂ ਉਹ ਕਰਕੇ ਛੱਡ ਦਿੰਦੇ ਹੋ ਵੀ ਨਹੀਂ ਆਹ ਮੇਰਾ ਕੰਮ ਹੋ ਗਿਆ, ਪਰ ਉਹ ਵਾਕਈ ਬਹੁਤ ਸੋਹਣਾ ਕੰਮ ਹੈ।
0: ਗੱਲ ਕਰਨੀ ਇਹ ਨਾ, ਹੁਣ ਪੀ ਆਰ ਚੀਜ਼ਾਂ ਇੰਨੀਆਂ ਵੱਧ
1: ਚੁੱਕੀਆਂ। ਹਾਂ, ਪੀ ਆਰ ਵਰਡ ਸਹੀ ਹੈ,
0: ਪੀ ਆਰ ਨਾ ਜਿਹੜੀ ਉਹ ਆਦਤ ਇੰਨੀ ਪੈ ਚੁੱਕੀ ਹੈ ਕਿ ਤੁਹਾਡੀ ਤੂੰ ਤੁਹਾਨੂੰ ਹੀ ਪੈਸਾ ਖਰਚ ਕੇ ਆਪਣੀ ਹਨਾ। ਸੋ ਮੈਨੂੰ ਲੱਗਦਾ ਕਿ ਐਜ਼ ਅ ਆਰਟਿਸਟ ਤੁਹਾਡਾ ਇੱਕ ਕੰਮ ਹੈ ਜਿਹੜਾ ਤੁਸੀਂ ਕਰਤਾ ਹੈ ਨਾ, ਤੇ ਉਹਨੂੰ ਭੁੱਲ ਜਾਣਾ ਚਾਹੀਦਾ ਅੱਗੇ ਆਡੀਅੰਸ ਤੇ, ਜਿੰਨੇ ਵੀ ਉਹ ਫਿਲਮ ਦੇਖੀ ਹੈ ਸੱਚੀ ਕਿਤੇ ਵੀ ਹੋਈ ਦੁਨੀਆਂ 'ਚ ਹਨਾ, ਉਹ ਲੋਕ ਐਪਰੀਸ਼ੀਏਟ ਕਰਦੇ ਆ। ਤੇ ਮੈਨੂੰ ਲੱਗਦਾ ਕਿ ਇਹੋ ਜਿਹੇ ਕੰਮ ਕਰਕੇ ਵੀ ਜੇ ਤੁਹਾਨੂੰ ਪੀ ਆਰ ਦੀ ਲੋੜ ਪਵੇ, ਫਿਰ ਤਾਂ ਫਿਰ ਫਾਇਦਾ ਹੀ ਕੋਈ ਨਹੀਂ ਨਾ ਇਹੋ ਜਿਹੇ ਕੰਮ ਕਰਨ ਦਾ।
1: ਔਰ ਪਹਿਲੇ ਸੀਨ ਤੋਂ ਤੁਹਾਡੇ ਜਿਹੜੇ ਐਕਸਪ੍ਰੈਸ਼ਨ ਸੀ, ਡਿਪਲੋਮੈਟ ਦੀ ਮੈਂ ਗੱਲ ਕਰ ਰਿਹਾ, ਉਹਦੇ 'ਚ ਇਹ ਨਹੀਂ ਮੈਨੂੰ ਅੰਦਾਜ਼ਾ ਹੋ ਰਿਹਾ ਸੀਗਾ ਕਿ ਵਾਕਈ ਇਹ ਗਲਤ ਬੰਦਾ ਹੈ ਜਾਂ ਫਿਰ ਅੱਗੇ ਫਿਲਮ ਦੇਖੀਏ ਫਿਰ ਪਤਾ ਚੱਲੂਗਾ, ਸ਼ਾਇਦ ਵੀ ਇਹਨੇ ਵਾਕਈ ਕੁੱਟੀ ਹੈ, ਕਿਤੇ ਝੂਠ ਤਾਂ ਨਹੀਂ ਬੋਲ ਰਹੀ ਹੈਗੀ। ਸੋ ਇਹ ਬੜਾ ਉਸ ਐਕਸਪ੍ਰੈਸ਼ਨ ਨੂੰ, ਉਸ ਕਰੈਕਟਰ ਨੂੰ ਹੋਲਡ ਕਰਕੇ ਰੱਖਣਾ, ਉਹ ਸਮਝ ਜਾਣਾ, ਫਰਕ ਹੁੰਦਾ ਜਦੋਂ ਪੰਜਾਬੀ, ਚਲੋ ਹੁਣ ਤਾਂ ਤੁਸੀਂ ਆਪਣੇ ਦੇ ਵਿੱਚ ਕਰ ਰਹੇ ਹੋ, ਪਰ ਪਹਿਲਾਂ ਜਦੋਂ ਵੀ ਕਰਦੇ ਸੀਗੇ ਇੱਕ ਸਟੋਰੀ ਨਰੇਸ਼ਨ ਦੇ ਵਿੱਚ, ਕਿ ਜਦੋਂ ਪੰਜਾਬੀ ਸਿਨੇਮਾ ਦੇ ਵਿੱਚ ਆਉਂਦੇ ਨੇ ਜੋ ਵੀ ਆਉਂਦਾ ਹੋਊਗਾ ਡਾਇਰੈਕਟਰ ਪ੍ਰੋਡਿਊਸਰ ਜਾਂ ਰਾਈਟਰ ਜੋ ਵੀ ਤੁਹਾਨੂੰ ਕਰਦੇ ਹੋਣਗੇ, ਉਹ ਫਰਕ ਹੈ ਉਹਦੇ 'ਚ ਕਿ ਨਰੇਟ ਕਿਵੇਂ ਕਰਦੇ ਨੇ, ਅਤੇ ਜਦ ਸੈੱਟ 'ਤੇ ਜਾਂਦੇ ਨੇ ਫਲੋਰ 'ਤੇ ਤਾਂ ਕੁਛ ਹੋਰ ਹੀ ਗੱਲ ਹੋ ਜਾਂਦੀ ਹੈ।
0: ਉਹੀ ਸੇਮ ਭਾਜੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਹੈ ਕਿ ਉਧਰ ਜਿਹੜੇ ਪ੍ਰੋਡਿਊਸਰਸ ਤੇ ਡਾਇਰੈਕਟਰ ਨੇ ਨਾ ਉਹ ਦੋਨੋਂ ਇਕੁਅਲ ਪੇਜ ਤੇ ਹੁੰਦੇ ਆ, ਤੇ ਜਦੋਂ ਜੇ ਇਹੀ ਕੰਮ ਮੈਂ ਉਮੀਦ ਕਰਦਾ ਕਿ ਸਾਨੂੰ ਇੱਧਰ ਵੀ ਉਵੇਂ ਮਿਲਣ, ਉਹਨਾਂ ਦੀ ਸ਼ਿੱਦਤ, ਉਹਨਾਂ ਦਾ ਜਨੂਨ ਹੈ ਨਾ ਜਿਹੜਾ, ਉੱਥੇ ਫਿਰ ਕੰਮ ਕਰਕੇ ਨੀਂਦ ਵੀ ਬਹੁਤ ਸੋਹਣੀ ਆਉਂਦੀ ਹੈ।
1: ਤੁਸੀਂ ਆਪਣੀ ਪ੍ਰੋਡਕਸ਼ਨ 'ਚ ਯਕੀਨ ਰੱਖਦੇ ਹੋ ਕਿ ਬਾਕੀ ਐਕਟਰਸ ਨੂੰ ਉਦਾਂ ਹੀ ਟ੍ਰੀਟ ਕੀਤਾ ਜਾਵੇ ਜਿੱਦਾਂ ਮੈਂ ਚਾਹੁੰਦਾ ਕਿ ਮੈਨੂੰ?
0: ਬਿਲਕੁਲ ਭਾਜੀ, ਬਿਲਕੁਲ। ਤੁਸੀਂ ਸਾਡੇ ਨਾਲ ਜਿਹੜੇ ਵੀ ਪ੍ਰੋਡਕਸ਼ਨ ਹਾਊਸ 'ਚ ਜਿਹੜੇ ਬੰਦਿਆਂ ਨੇ ਕੰਮ ਕੀਤਾ, ਐਨੀ ਟਾਈਮ ਐਨੀ ਵੇਅਰ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ, ਜਾਂ ਐ ਕਹਿ ਲਓ ਕਿ ਜਿਨ੍ਹਾਂ ਨਾਲ ਮੈਂ ਕੰਮ ਕੀਤਾ, ਜਿਨ੍ਹਾਂ ਨਾਲ ਮੈਂ ਕੰਮ ਹੀ ਨਹੀਂ ਕੀਤਾ, ਉਹ ਮੇਰੇ ਬਾਰੇ ਕੁਛ ਹੋਰ ਹੀ ਸੋਚਦੇ ਆ, ਉਹਨਾਂ ਨੂੰ ਐਂ ਲੱਗਦਾ ਕਿ ਇਹ ਥੋੜਾ ਜਿਹਾ ਨਾ ਹੁਣ ਐਟੀਟਿਊਡ ਰੱਖਦਾ ਹੈ ਨਾ। ਤੇ ਮੈਂ ਚਾਹੁੰਦਾ ਕਿ ਤੁਸੀਂ ਉਹਨਾਂ ਨੂੰ ਪੁੱਛੋ ਜਿਨ੍ਹਾਂ ਨਾਲ ਮੈਂ ਰਿਅਲਿਟੀ 'ਚ ਕੰਮ ਕੀਤਾ,
1: ਜਾਂ ਕੰਮ ਕਰ ਲਓ
0: ਜਿਨ੍ਹਾਂ ਪ੍ਰੋਡਿਊਸਰ ਜਾਂ ਪ੍ਰੋਡਿਊਸਰਸ ਨਾਲ ਕੰਮ ਕੀਤਾ, ਫੇਰ ਆਓ, ਫੇਰ ਮੈਨੂੰ ਲੱਗਦਾ ਮਜ਼ਾ ਆਉਂਦਾ। ਹੁਣ ਅਗਲੇ ਤੇ ਪੈਸੇ ਲੱਗੇ ਹੋਣ, ਗੁੱਸਾ ਮੈਨੂੰ ਆਵੇ ਤਾਂ ਅਗਲਾ ਖੁਸ਼ ਹੀ ਹੋਊਗਾ ਨਾ। ਅਗਲੇ ਨੂੰ ਤਾਂ ਐਂ ਲੱਗਦਾ ਨਾ ਯਾਰ, ਜੇ ਇਹ ਮੇਰੇ ਪੈਸਿਆਂ ਤੇ ਇੰਨਾ ਗੁੱਸਾ ਕਰੀ ਜਾਂਦਾ ਕਿ ਇਹਦਾ ਇਟ ਮੀਨਸ ਮੇਰੇ ਲਈ ਤਾਂ ਭਲਾ ਹੀ ਸੋਚ ਰਿਹਾ।
1: ਠੀਕ ਹੈ ਗੱਲ, ਠੀਕ ਹੈ ਗੱਲ।
0: ਸੋ ਮੈਨੂੰ ਐਂ ਲੱਗਦਾ ਕਿ ਉਧਰ ਇਹੀ ਚੀਜ਼ ਹੈ ਭਾਜੀ, ਉੱਥੇ ਹਰ ਬੰਦਾ ਆਪਣੇ ਕੰਮ ਨੂੰ ਕੰਮ ਸਮਝਦਾ ਹੈ ਨਾ।
1: ਓਕੇ,
0: ਪੇਪਰ ਤੇ ਸਟਰੋਂਗ ਹੁੰਦਾ ਐਂਡ ਕ੍ਰੀਏਟੀਵਿਟੀ ਚ ਉਹ ਪ੍ਰੋਡਿਊਸਰ ਤੇ ਡਾਇਰੈਕਟਰ ਸੇਮ ਪੇਜ ਤੇ ਹੁੰਦੇ ਆ। ਸੋ ਬਸ ਉਹੀ ਚੀਜ਼ਾਂ ਨੂੰ ਅਸੀਂ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਪੰਜਾਬ ਚ, ਕਿ ਜਦੋਂ ਅਸੀਂ ਕੰਮ ਕਰੀਏ ਉਦੋਂ ਇੰਨਾ ਕਲੀਅਰ ਕੱਟ ਕੰਮ ਹੋਵੇ ਕਿ ਉਹਨੂੰ ਇਹਨਾਂ ਚੀਜ਼ਾਂ ਤੇ ਹੋਰ ਫਾਲਤੂ ਪੈਸਾ ਨਾ ਲੱਗੇ, ਸਿਰਫ ਆਰਟ ਤੇ ਲੱਗੇ।
1: ਰਾਈਟ ਰਾਈਟ। ਮੈਂ ਤੁਹਾਨੂੰ ਪਿਛਲੇ ਇੰਟਰਵਿਊ ਚ ਵੀ ਕਿਹਾ ਸੀਗਾ ਵੀ ਤੁਫੰਗ ਵਰਗੀ ਕਦੇ ਫੇਰ ਦੁਬਾਰੇ ਕਰਿਓ ਐਕਸ਼ਨ ਫਿਲਮ, ਉਹ ਤੁਸੀਂ ਬਹੁਤ ਪਰਫੈਕਟ ਮੈਚ ਹੈਗੇ ਹੋ ਉਸ ਕਿਸਮ ਦੇ ਸਿਨੇਮਾ ਦੇ ਲਈ। ਤੇ ਸਾਊਥ 'ਚ ਤਾਂ ਉਹ ਚੱਲਦਾ, ਬਾਲੀਵੁੱਡ ਨੇ ਵੀ ਫਿਰ ਉਹੀ ਐਕਸਪੈਰੀਮੈਂਟ, ਔਰ ਆਪਾਂ 70s ਦੇ ਵਿੱਚ ਵੀ ਉੱਦਾਂ ਦਾ ਦੇਖਦੇ ਰਹੇ ਹਾਂ, ਐਂਗਰੀ ਯੰਗ ਸਿਨੇਮਾ ਹੈ ਨਾ, ਉਹ ਬੜਾ ਵਧੀਆ ਹੈਗਾ, ਉਹਦੇ ਤੇ ਵੀ ਮੁੜ ਕੇ ਕਦੇ ਸੋਚਿਓ। ਖੈਰ ਮੇਰਾ ਕੁਐਸਚਨ ਹੀ ਸੀ ਵੈਸੇ।
0: ਮੈਂ ਭਾਜੀ ਸਿੱਖਦਾ ਮਲਿਆਲਮ ਜਾਂ ਤਮਿਲ ਸਿੱਖਦਾ, ਉਧਰ ਜਾਣੇ ਆ
1: ਨਹੀਂ, ਪਰ ਜਦੋਂ ਆਪਣੀਆਂ ਐਕਟ੍ਰੈਸ ਜਾ ਸਕਦੀਆਂ ਨੇ ਭਾਜੀ, ਇਹ ਪਤਾ ਨਹੀਂ ਕਦੇ ਪੁੱਛਿਆ ਨਹੀਂ ਤੁਹਾਡੇ ਤੋਂ, ਆਪਣੀਆਂ ਪੰਜਾਬੀ ਦੀਆਂ ਐਕਟ੍ਰੈਸ ਜਾਂਦੀਆਂ ਨੇ ਸਾਊਥ ਦੇ ਸਿਨੇਮਾ 'ਚ, ਪੰਜਾਬੀ ਦੇ ਐਕਟਰ ਨਹੀਂ ਜਾਂਦੇ
0: ਭਾਜੀ? ਕੁੜੀਆਂ ਦੇਖੋ, ਜਿਹੜੀ ਨਾਰਥ ਦੀ ਬਿਊਟੀ ਹੈ ਨਾ, ਉਹਨਾਂ ਨੂੰ ਸਿਰਫ ਸੋਹਣੀਆਂ ਕੁੜੀਆਂ ਚਾਹੀਦੀਆਂ ਫਿਲਮ ਦੇ ਵਿੱਚ, ਸੋਹਣੇ ਮੁੰਡਿਆਂ ਨੂੰ ਉਹਨਾਂ ਨੂੰ ਕੁਛ ਨੀ ਲੈਣਾ ਦੇਣਾ, ਉਹਨਾਂ ਦੇ ਹੀਰੋ ਵਿਚਾਰੇ ਜੇ ਸੋਹਣਾ ਮੁੰਡਾ ਕਢਾ ਦੋਗੇ ਉਹਦੇ ਬਰਾਬਰ,
1: ਤੁਸੀਂ ਕੰਟਰੋਵਰਸੀ ਕਰਤੀ,
0: ਉਹਨਾਂ ਦੇ ਹੀਰੋ ਵਿਚਾਰੇ ਥੱਲੇ ਨਾ ਆ ਜਾਣਗੇ। ਦੇਖੋ ਅਸੀਂ ਅਸੀਂ ਪਿੱਛੇ ਜੇ ਘੁੰਮਣ ਗਏ, ਅਸੀਂ ਨਾ ਚੇਨਈ ਕਲੱਬ ਚ ਚਲੇ ਗਏ ਹੈ ਨਾ।
1: ਅੱਛਾ,
0: ਅਸੀਂ ਪੂਰਾ ਉੱਥੇ ਡਾਂਸ ਕਰ ਰਹੇ ਹਾਂ, ਜੇ ਕਲੱਬ ਚ ਜਾਂਦੇ ਹਾਂ ਨਾ, ਅਸੀਂ ਦੇਖਿਆ ਪੂਰੇ ਯੰਗਸਟਰ ਹੈ ਨਾ, ਹੁਣ ਕੁੜੀਆਂ ਵਿਚਾਰੀਆਂ ਸਾਰੀਆਂ, ਅਸੀਂ ਨਾਰਥ ਚੋਂ ਗਏ ਸੀ, ਅਸੀਂ ਹੋਵਾਂਗੇ 8-10 ਜਾਣੇ, ਅਸੀਂ ਇੰਡੀਆ ਟੂਰ ਤੇ ਗਏ ਸੀ, ਤੇ ਕਲੱਬ ਵਾਲੇ ਤਾਂ ਸਾਨੂੰ ਸਾਰੇ ਉੱਥੋਂ ਦੇ ਮੁੰਡੇ ਅੱਖਾਂ ਹੀ ਕੱਢਣ ਨਾ, ਵੀ ਤੁਸੀਂ ਨਿਕਲੋ ਇੱਥੋਂ,
1: ਰਲਦੇ ਮਿਲਦੇ ਨੀ ਹੈਗੇ ਸਾਡੇ ਚ।
0: ਕਾਮੇਡੀਅਨ
1: ਹੀਰੋ ਨੀ ਹੁੰਦੇ ਭਾਜੀ। ਕੰਟਰੋਵਰਸੀ ਦੀ ਗੱਲ ਚੱਲੀ ਹੈ, ਭੋਲਾ ਜਿਹੜਾ ਕਰੈਕਟਰ ਹੈਗਾ, ਇਹ ਮੈਨੂੰ ਦੱਸ ਦਿਓ, ਨਹੀਂ ਦੇਣਾ ਹੋਇਆ ਜਵਾਬ ਕੋਈ ਚੱਕਰ ਨਹੀਂ ਹੈਗਾ, ਇਹ ਗਾਂਧੀ ਫਿਲਮ ਦੇ ਵਿੱਚੋਂ ਆਇਆ ਸੀ, ਮੁੜ ਕੇ ਹੁਣ ਪਿੱਛੇ ਜੇ ਤੁਸੀਂ ਕੀਤੀ ਨਹੀਂ ਹੈਗੀ ਗਾਂਧੀ ਫਿਲਮ, ਜਿਹੜਾ ਹੁਣ ਰੀਸੈਂਟ ਪਾਰਟ ਆਇਆ ਸੀ, ਉਹ ਕਹਿੰਦੇ ਕਿ ਤੁਹਾਡੇ ਤੱਕ ਅਪਰੋਚ ਕੀਤੀ ਅਤੇ ਜਗਜੀਤ ਸੰਧੂ ਹੀ ਨਹੀਂ ਮੰਨੇ, ਅਤੇ ਅੱਗੇ ਨੂੰ ਵੈਸੇ ਤਾਂ ਉਹ ਬਣਦੀਆਂ ਨਹੀਂ, ਪਰ ਉਹਨਾਂ ਨੇ ਸੋਚਿਆ ਹੋਇਆ ਹੈ ਕਿ ਫਿਕਸ਼ਨਲ ਫਿਲਮਾਂ ਉਹ ਜੇ ਕੰਟੀਨਿਊ ਰੱਖਣਗੇ, ਕੋਈ ਹੈ ਸੇਮ ਪੇਜ ਦੇ ਉੱਤੇ ਆਉਣ ਦੀ ਗੱਲ?
0: ਭਾਜੀ ਦੇਖੋ, ਮੇਨ ਚੀਜ਼ ਮੇਰਾ ਪਹਿਲਾ ਕ੍ਰੀਏਟਿਵ ਥੋਟ ਸੀਗਾ ਕਿ ਮੈਂ ਨਹੀਂ ਸੀ ਕਰਨੀ ਚਾਹੁੰਦਾ ਹੈ ਨਾ, ਕਿਉਂਕਿ ਬਾਇਓਪਿਕ ਮੈਨੂੰ ਐਂ ਲੱਗਦਾ ਇੱਕ ਹੀ ਹੁੰਦੀ ਹੈ, ਦੂਜੀ ਵੀ ਮੈਨੂੰ ਲੱਗਦਾ ਉਦੋਂ ਸਾਨੂੰ ਨਹੀਂ ਸੀ ਪਤਾ ਇੰਨਾ, ਜਿਹੜੀ ਚੀਜ਼ ਜਿਹੜੀ ਵਧੀਆ ਹੋ ਜਾਏ ਨਾ ਭਾਜੀ ਉੱਥੇ ਸਟਾਪ ਕਰ ਦੇਣੀ
1: ਚਾਹੀਦੀ
0: ਹਨਾ। ਸੋ ਮੈਨੂੰ ਲੱਗਦਾ ਉਹ ਬਹੁਤ ਸੋਹਣਾ ਪਾਰਟ ਸੀ ਜੀ, ਸਾਰਿਆਂ ਨੇ ਬਹੁਤ ਸੋਹਣੀ ਸ਼ਿੱਦਤ ਨਾਲ ਉਹ ਫਿਲਮ ਬਣਾਈ ਹੈ ਨਾ, ਜਿਉਂ ਜਿਉਂ ਅੱਗੇ ਤੁਸੀਂ ਵੀ ਕਹਿ ਕੇ ਹਟੇ ਹੋ ਕਿ ਫਰੈਂਚਾਈਜ਼ੀ ਜਿਉਂ ਜਿਉਂ ਅੱਗੇ ਵੱਧਦੀ ਹੈ ਤਾਂ ਉਹ ਬੁਰਾ ਹਾਲ ਹੀ ਹੁੰਦਾ, ਤੇ ਉਦੋਂ ਅਸੀਂ ਇੰਨੇ ਜੋਗੇ ਹੈ ਨਹੀਂ ਸੀਗੇ ਕਿ ਅਸੀਂ ਡਿਸੀਜਨ ਲੈ ਸਕੀਏ ਕੋਈ
1: ਜੀ
0: ਹਨਾ। ਸੋ ਹੁਣ ਤਾਂ ਰੱਬ ਦੀ ਕਿਰਪਾ ਨਾਲ ਡਿਸੀਜਨ ਲੈ ਸਕਦੇ ਹਾਂ ਕਿ ਆਪਾਂ ਕਿਸੇ ਨੂੰ ਕਹਿ ਸਕਦੇ ਹਾਂ, ਤੇ ਉਹ ਵੀ ਆਪਣੇ ਮਿੱਤਰ ਹੀ ਨੇ ਸਾਰੇ, ਉਹਨਾਂ ਨੂੰ ਵੀ ਐਂ ਕਿਹਾ ਸੀ ਭਾਜੀ ਵੀ ਆਪਾਂ ਕੁਛ ਹੋਰ ਕਰ ਲੈਂਦੇ ਹਾਂ,
1: ਓਕੇ,
0: ਕਿ ਆਪਾਂ ਨੂੰ ਚੰਗਾ ਨਹੀਂ ਲੱਗਦਾ ਹਨਾ, ਕਿਉਂਕਿ ਆਪਾਂ ਫਰੈਂਚਾਈਜ਼ੀ ਕਿਤੇ ਖਰਾਬ ਨਾ ਕਰ ਲਈਏ। ਉਹ ਚਲੋ ਸੋਸ਼ਲ ਮੀਡੀਆ ਇੱਕ ਇੱਦਾਂ ਦਾ ਬਈ, ਉੱਥੇ ਜਦੋਂ ਇੰਟਰਵਿਊਜ਼ ਬੰਦਾ ਕਰਦਾ ਹੈ ਨਾ,
1: ਹਾਂਜੀ,
0: ਉਹ ਵਿਊ ਥੱਲੇ ਲੈਣ ਲਈ ਹਨਾ, ਬੰਦੇ ਸਮ ਟਾਈਮ ਚ ਜਿਹੜਾ ਇੰਟਰਵਿਊ ਕਰਨਾ
1: ਕੈਚੀ ਹੈਡਲਾਈਨਸ ਦੇ ਦਿੰਦੇ ਨੇ, ਬਿਲਕੁਲ ਠੀਕ ਹੈ, ਬਿਲਕੁਲ ਜੀ।
0: ਹੈਡਲਾਈਨਸ ਦੇ ਦਿੰਦੇ ਆ। ਸੋ ਬੇਸਿਕਲੀ ਮੈਨੂੰ ਲੱਗਦਾ ਸਾਡੇ ਚ ਕੋਈ ਇਦਾਂ ਦਾ ਉਹ ਵੀ ਨਹੀਂ ਹੋਇਆ,
1: ਅੱਛਾ
0: ਉਹ ਕ੍ਰੀਏਟਿਵ ਇੱਕ ਡਿਸੀਜਨ ਸੀਗਾ ਹਨਾ, ਕਿ ਜਿਹਦੇ ਚ ਅਸੀਂ ਕਿਹਾ ਵੀ ਯਾਰ ਕਿ ਮੈਂ ਮੇਰਾ ਦਿਲ ਨਹੀਂ ਮੰਨਦਾ ਹਨਾ। ਜੇ ਫਿਰ ਦੂਜੀ ਗੱਲ ਆ ਜਾਂਦੀ ਸੀ ਭਰਾਵਾਂ ਵਾਲੀ, ਯਾਰ ਤੁਸੀਂ ਸਾਡੇ ਭਰਾ ਹੋ, ਅਗਲਾ ਕਹਿੰਦਾ ਯਾਰ ਸਾਡੇ ਕਰਕੇ ਕਰ। ਫਿਰ ਇਹ ਵੀ ਹੈ ਕਿ ਜੇ ਕਰਨਾ ਹੀ ਹੈ, ਮੈਂ ਫਿਰ ਬਾਈ ਸਿੱਧੀ ਜੀ ਗੱਲ ਹੈ, ਜੇ ਭਰਾ ਮੰਨਦੇ ਹੋ ਤਾਂ ਜੇ ਕਰਨਾ ਹੀ ਹੈ ਤਾਂ ਫਿਰ ਜੇ ਤੁਸੀਂ ਪੈਸੇ ਕਮਾਉਣੇ ਨੇ ਤਾਂ ਫਿਰ ਮੇਰੇ ਵੀ ਬਣਦੇ।
1: ਇਹ ਨਾ ਐਮੀ ਭਾਜੀ ਨੇ ਇੱਕ ਇੰਟਰਵਿਊ ਦੇ ਵਿੱਚ ਹੀ ਗਿਆ ਸੀ, ਕਹਿੰਦੇ ਯਾਰ ਆ ਭਰਾ ਭਰਾ ਦੇ ਚੱਕਰ ਚ ਮੈਂ ਕਈ ਕਬਾੜ ਫਿਲਮਾਂ ਕਰ ਗਿਆ।
0: ਸਿੰਪਲ ਆਹੀ ਗੱਲ ਹੈ ਫਿਰ ਭਾਜੀ। ਫਿਰ ਮੈਨੂੰ ਲੱਗਦਾ ਕਿ ਬੈਟਰਮੈਂਟ ਲਈ ਤੁਹਾਨੂੰ ਇਹ ਹਾਰਡ ਡਿਸੀਜਨ ਨੇ ਲੈਣੇ ਪੈਂਦੇ ਨੇ। ਸੋ ਇਹ ਵੀ ਹੈ ਕਿ ਲੋਕ ਉਸ ਕਰੈਕਟਰ ਨੂੰ ਪਿਆਰ ਕਰਦੇ ਸੀ ਉਹਦੇ ਚ ਹਨਾ, ਉਹ ਪੇਸ਼ ਇਸ ਤਰੀਕੇ ਨਾਲ ਕੀਤਾ ਗਿਆ ਹਨਾ ਕਿ
1: ਕਰੈਕਟ
0: ਐ ਲੱਗਿਆ ਕਿ ਉਹਨੇ ਜਾਣ ਬੁੱਝ ਕੇ ਈਗੋਇਸਟ ਤਰੀਕੇ ਨਾਲ ਕੀਤਾ, ਏਦਾਂ ਦੀ ਕੋਈ ਗੱਲ ਨਹੀਂ ਬਾਈ। ਬਹੁਤ ਸਾਰੇ ਲੋਕ ਸੀ ਜਿਹੜੇ ਇਹ ਵੀ ਮੈਸੇਜ ਕਰਦੇ ਸੀ ਭਾਜੀ ਤੁਸੀਂ ਨਾ ਕਰੋ ਇਹ ਫਿਲਮ ਹਨਾ। ਉਹ ਹਾਲਾਂਕਿ ਸੋਸ਼ਲ ਮੀਡੀਆ ਤੇ ਨਹੀਂ ਇੰਨਾ ਕਹਿੰਦੇ, ਕਈ ਵਾਰ ਜਿਹੜੀ ਚੀਜ਼ ਦਿਖਦੀ ਦਿਖਦੀ ਰਹਿੰਦੀ ਹੈ ਤੁਹਾਨੂੰ ਐਂ ਲੱਗਦਾ ਕਿ ਸਾਰੇ ਹੀ ਐਂ ਕਹਿੰਦੇ ਆ, ਪਰ ਏਦਾਂ ਨਹੀਂ ਹੁੰਦਾ ਹਨਾ। ਕਿਉਂਕਿ ਮੈਨੂੰ ਲੱਗਦਾ ਅੱਜ ਵੀ ਮੈਂ ਉਹ ਸਟੈਂਡ ਤੇ ਕਾਇਮ ਆ ਕਿ ਮੈਨੂੰ ਲੱਗਦਾ ਜਿਹੜੀ ਪਹਿਲੀ ਫਿਲਮ ਹੈ ਬਹੁਤ ਸੋਹਣੀ ਬਣੀ ਸੀ ਹਨਾ, ਅਸੀਂ ਦੂਜੀ ਚ ਵੀ ਬਣਾ ਲਈ, ਚਲੋ ਉਦੋਂ ਅਸੀਂ ਡਿਸੀਜਨ ਲੈਣ ਜੋਗੇ ਸੀ ਹੈ ਨਹੀਂ ਸੀ, ਤੇ ਮੈਂ ਚਾਹੁੰਦਾ ਸੀਗੀ ਕਿ ਠੀਕ ਹੈ ਯਾਰ ਦੋ ਬਹੁਤ ਨੇ, ਕਿ ਉਹ ਫਰੈਂਚਾਈਜ਼ੀ ਬਹੁਤ ਵਧੀਆ ਤੇ ਉਹਨੂੰ ਉੱਥੇ ਹੀ ਬਣਾ ਕੇ ਛੱਡ ਦੇਣਾ ਚਾਹੀਦਾ, ਉੱਥੇ ਅੱਗੇ ਨਾ ਵਧੀਆ।
1: ਰਾਈਟ, ਅੱਛਾ ਇਹਦੇ ਤੋਂ ਵੱਖਰਾ ਇੱਕ ਕੁਐਸਚਨ ਹੈਗਾ, ਇਹਦੇ ਆਨਸਰ ਦੇ ਵਿੱਚੋਂ ਹੀ ਨਿਕਲਿਆ, ਤੁਸੀਂ ਉਹਦੀ ਬਾਇਓਪਿਕ ਦੀ ਗੱਲ ਕੀਤੀ ਸੀ, ਤੁਸੀਂ ਐਜ਼ ਅ ਲੀਡ ਹਲੇ ਤੱਕ ਨਹੀਂ ਕੀਤੀ ਕੋਈ ਬਾਇਓਪਿਕ ਹਨਾ, ਪਰ ਇਹ ਐਕਟਰਸ ਦੀ ਬਹੁਤਿਆਂ ਦੀ ਤਮੰਨਾ ਵੀ ਹੁੰਦੀ ਹੈ ਜਾਂ ਉਹ ਕਰਨਾ ਵੀ ਚਾਹੁੰਦੇ, ਮੈਨੂੰ ਪਤਾ ਨਹੀਂ ਇਹਦੇ ਪਿੱਛੇ ਕੀ ਥਿਊਰੀ ਹੋਏਗੀ, ਬਟ ਆਰ ਯੂ ਵਿਲਿੰਗ ਟੂ ਡੂ ਐਨੀ ਬਾਇਓਪਿਕ ਆਪਣੇ, ਜਾਂ ਫਿਰ ਤੁਸੀਂ ਸੋਚ ਰਹੇ ਹੋ ਕੁਛ ਇਹੋ ਜਿਹਾ ਕੋਈ ਕਨਸੈਪਟ?
0: ਭਾਜੀ ਕੋਸ਼ਿਸ਼ ਅੱਗੇ ਲੈਟ ਸੀ ਕੀ ਬਣਦਾ ਹੈ ਨਾ, ਪਰ ਜੇ ਮੈਂ ਕ੍ਰੀਏਟਿਵ ਵੀ ਕਹਾਂ ਕਿ ਮੈਂ ਕੁਛ ਇਦਾਂ ਦਾ ਕਰੈਕਟਰ ਵੀ ਨਹੀਂ ਕਰਨਾ ਚਾਹੁੰਦਾ ਕਿ ਜਿਹੜਾ ਬਹੁਤ ਹੈਵੀ ਹੋਵੇ।
1: ਓਕੇ
0: ਹਨਾ, ਸਮ ਟਾਈਮਸ ਮੈਂ ਇਸ ਚੀਜ਼ ਬਿਲੀਵ ਕਰਦਾ ਕਿ ਜਦੋਂ ਕੁਛ ਤੁਸੀਂ ਹੈਵੀ ਕਰੈਕਟਰ ਕਰ ਲੈਂਦੇ ਹੋ ਨਾ, ਜਿਹਨੂੰ ਲੋਕ ਉਸ ਕਰੈਕਟਰ ਨੂੰ ਉਸ ਸ਼ਰਧਾ ਨਾਲ ਦੇਖਦੇ ਹੋਣ, ਉਸ ਸ਼ਿੱਦਤ ਨਾਲ ਦੇਖਦੇ ਹੋਣ, ਉਸ ਤੋਂ ਬਾਅਦ ਜਦੋਂ ਤੁਸੀਂ ਕੁਛ ਹੋਰ ਕਰਦੇ ਹੋ ਨਾ, ਫਿਰ ਲੋਕ ਤੁਹਾਨੂੰ ਐਕਸੈਪਟ ਨਹੀਂ ਕਰਦੇ, ਇਹ ਮੇਰਾ ਮੰਨਣਾ। ਲਾਈਕ ਜਿਵੇਂ ਮਹਾਭਾਰਤ ਜਿਹਨੇ ਕ੍ਰਿਸ਼ਨ ਕੀਤਾ ਸੀਗਾ ਨਾ, ਉਹ ਅੱਜ ਵੀ ਕ੍ਰਿਸ਼ਨ ਹੀ ਕਰ ਰਿਹਾ ਹਨਾ। ਮੈਂ ਅੱਜ ਵੀ ਉਹਦੇ ਵਿਸ਼ਾਲ ਭਾਰਦਵਾਜ ਦੇ ਪਲੇ ਦੇਖਦਾ
1: ਹੁੰਦਾ,
0: ਅੱਜ ਵੀ ਉਹ ਕ੍ਰਿਸ਼ਨ ਪਲੇ ਹੀ ਕਰਦੇ ਹੈ ਨਾ। ਜੇ ਕੁਛ ਹੋਰ ਕਰਨਗੇ ਵੀ ਨਹੀਂ ਤਾਂ ਇੰਡੀਅਨ ਲੋਕਾਂ ਨੇ ਉਹਨਾਂ ਨੂੰ ਕਰਨ ਵੀ ਨਹੀਂ ਦੇਣਾ। ਸੋ ਮੈਨੂੰ ਲੱਗਦਾ ਹੁੰਦਾ ਕਿ ਇਹ ਚੀਜ਼ ਵਧੀਆ ਵੀ ਬਹੁਤ ਆ, ਪਰ ਬਾਅਦ ਚ ਡੇਂਜਰ ਵੀ ਇੰਨੀ ਹੋ ਜਾਂਦੀ ਹੈ ਕਿ ਐਕਟਰ ਦਾ ਖਹਿੜਾ ਚੜਾਉਣਾ ਬਹੁਤ ਔਖਾ ਹੋ ਜਾਂਦਾ।
1: ਰਾਈਟ,
0: ਸੋ ਮੈਨੂੰ ਲੱਗਦਾ ਕਿ ਮੈਂ ਜੋ ਕ੍ਰੀਏਟ ਕੀਤਾ ਗਿਆ ਜੋ ਫਿਕਸ਼ਨਲ ਹੋਊਗਾ, ਮੇਰੀ ਕੋਸ਼ਿਸ਼ ਉਹੀ ਰਹੂਗੀ
1: ਐਂਟਰਟੇਨਿੰਗ ਹੋਵੇ,
0: ਇੰਟਰਟੇਨਿੰਗ ਹੋਵੇ, ਤੇ ਬਾਕੀ ਹਜੇ ਸਮਾਂ ਕੁਛ ਕਹਿ ਨਹੀਂ ਸਕਦੇ। ਸ਼ਾਇਦ ਅੱਗੇ ਕੁਛ ਏਦਾਂ ਦਾ ਕਰੈਕਟਰ ਹੋਊਗਾ ਜਿੱਤੇ ਆਪਾਂ ਯੂਨੀਵਰਸਲ ਥੋਟ ਦੀ ਕੋਈ ਗੱਲ ਕਰ ਸਕੀਏ ਜਿਹੜਾ ਸਭ ਦਾ ਸਾਂਝਾ ਹੋਵੇ।
1: ਮੈਂ ਭਾਜੀ
0: ਅੱਜ ਕੱਲ ਤਾਂ ਵੈਸੇ ਹੀ ਬਾਈ ਗੱਲ ਕਰਨੀ ਬਹੁਤ ਔਖੀ
1: ਮੁਸ਼ਕਿਲ ਹੋ ਜਾਂਦੀ ਹੈ,
0: ਕਿਉਂਕਿ ਬਹੁਤ ਸਾਰੀਆਂ ਕੈਪਸ ਲੱਗ ਗਈਆਂ ਸਿਨੇਮੇ ਦੇ ਉੱਤੇ ਹਨਾ। ਤੁਸੀਂ ਚੰਗੀ ਫਿਲਮ ਬਣਾ ਲਓ, ਕੁਛ ਆਪਣੇ ਲੋਕ ਕਹਿ ਦਿੰਦੇ ਆ ਕਿ ਨਹੀਂ ਬਣਨੀ ਚਾਹੀਦੀ, ਉਹ ਦੋ ਫਾੜ ਹੋ ਜਾਂਦੇ ਆ, ਫਿਰ ਰਹਿੰਦਾ ਖੁੰਦਾ ਸੈਂਸਰ ਨਹੀਂ ਸਾਹ ਆਉਣ ਦਿੰਦਾ ਹਨਾ, ਤਾਂ ਬਣਾਉਣ ਵਾਲਾ ਵੀ ਦੁਖੀ ਹੈ ਤੇ ਜਿਹੜਾ ਕਰੈਕਟਰ ਕਰ ਰਿਹਾ ਉਹ ਵੀ ਦੁਖੀ ਹੋ ਜਾਂਦਾ।
1: ਇੱਕ ਨਾ ਇਹ ਸਿਨੇਮਾ ਤਾਂ ਡੈਫੀਨੇਟਲੀ ਚੇਂਜ ਹੋ ਗਿਆ ਜਿੱਦਾਂ ਤੁਸੀਂ ਦੱਸ ਰਹੇ ਹੋ ਓਵਰ ਦੀ ਪੀਰੀਅਡ, ਪਰ ਆਹ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਵੀ ਐਡੀ ਹੈਵੀ ਫਿਲਮ ਵੀ ਨਹੀਂ ਹੋਣੀ ਚਾਹੀਦੀ ਹੈਗੀ ਕਿ ਗਾਂ ਲੰਘ ਜਾਵੇ, ਤੇ ਉਹ ਇੱਕ ਪਾਸਟ ਦੀ ਆਪਾਂ ਰੈਫਰੈਂਸਿਸ ਚੱਕ ਸਕਦੇ ਹਾਂ, ਪਤਾ ਨਹੀਂ ਇਹ ਸ਼ਾਇਦ ਤੁਸੀਂ ਵੀ ਇਹ ਕਦੇ ਚੀਜ਼ ਨੋਟ ਕੀਤੀ ਹੋਣੀ ਹੈ ਕਿ ਨਹੀਂ, ਇੱਕ ਦੌਰ ਹੁੰਦਾ ਸੀਗਾ 70s ਦਾ 60s ਦਾ, ਜਦੋਂ ਇੱਕ 60s ਦਾ ਨਹੀਂ 70s ਦਾ ਸੰਜੀਵ ਕੁਮਾਰ ਸਾਹਿਬ ਸੰਜੀਦਾ ਜਿਹੜਾ ਸਿਨੇਮਾ ਕਰਦੇ ਸੀ, ਕੋਸ਼ਿਸ਼ ਹੈ ਨਾ, ਆਂਧੀ, ਦਸਤਕ, ਇਹੋ ਜਿਹੀਆਂ ਫਿਲਮਾਂ, ਅਮਿਤਾਭ ਬੱਚਨ ਸਾਹਿਬ ਜਿਹੜੀਆਂ ਸੀ ਉਹ ਮਾਸ ਦੇ ਲਈ ਫਿਲਮਾਂ ਕਰਦੇ ਹੁੰਦੇ ਸੀਗੇ, ਉਸ ਕਿਸਮ ਦੀਆਂ। ਪਰ ਜਦੋਂ ਤੱਕ ਸੰਜੀਵ ਕੁਮਾਰ ਸਾਹਿਬ, ਮੈਨੂੰ ਲੱਗਦਾ ਕਿ ਐਡਾ ਵਧੀਆ ਐਕਟਰ, ਜਦੋਂ ਤੱਕ ਉਹਨਾਂ ਨੂੰ ਉਹ ਸ਼ਾਇਦ ਜਾਂ ਤਾਂ ਉਹਨਾਂ ਨੂੰ ਆਲੇ ਦੁਆਲੇ ਵਾਲਿਆਂ ਨੇ ਦੱਸਿਆ ਹੋਣਾ, ਜਾਂ ਜਦੋਂ ਤੱਕ ਉਹਨਾਂ ਨੂੰ ਪਕੜ ਪਈ ਉਸ ਚੀਜ਼ ਦੀ, ਉਹ ਤੱਕ ਇਟ ਵਾਜ਼ ਟੂ ਲੇਟ, ਫਿਰ ਉਦੋਂ ਤੱਕ ਤਾਂ ਫਿਰ ਬੱਚਨ ਸਾਹਿਬ ਨੇ ਪੂਰਾ ਕੈਪਚਰ ਹੀ ਕਰ ਲਿਆ ਸੀਗਾ ਸਿਨੇਮਾ। ਇਹ ਚੀਜ਼, ਇਹ ਥੋਟ ਹੈ, ਇਹ ਸੋਚਿਆ ਸਮਝਿਆ ਹੈ, ਜਾਂ ਤੁਸੀਂ ਆਪਣੇ ਆਪ ਨੂੰ ਇਵੈਲੂਏਟ ਕਰ ਲੈਂਦੇ ਹੋ ਵੀ ਨਹੀਂ ਮੈਂ ਤਾਂ ਉਸ ਸਿਨੇਮਾ ਦੇ ਲਈ ਬਣਿਆ ਹੀ ਨਹੀਂ? ਆਲਦੋ ਇਹਦੇ 'ਚ ਕੋਈ ਕ੍ਰੈਡੀਬਿਲਟੀ ਦੀ ਮੈਂ ਗੱਲ ਨਹੀਂ ਕਰ ਰਿਹਾ, ਤੁਸੀਂ ਕੈਪੇਬਲ ਹੋ, ਕਰ ਸਕਦੇ ਹੋ, ਕੀਤਾ, ਤੁਸੀਂ ਪ੍ਰੂਵ ਵੀ ਕੀਤਾ ਹੋਇਆ, ਬਟ ਇਹ ਇੱਕ ਕੈਲਕੂਲੇਸ਼ਨ ਹੁੰਦੀ ਹੈ ਕਿ ਨਹੀਂ ਕਮਰਸ਼ੀਅਲ ਸਿਨੇਮਾ ਹੀ ਠੀਕ ਹੈਗਾ, ਐਵੇਂ ਕਾਹਨੂੰ ਉਹ ਹੈਵੀ ਹਾਰਟਿਡ ਸਿਨੇਮਾ
0: ਦੇ। ਭਾਜੀ ਦੇਖੋ, ਮੇਰਾ ਤਾਂ ਐਜ਼ ਅ ਆਰਟਿਸਟ ਪੁੱਛੋ ਤਾਂ ਮੇਰਾ ਬਹੁਤ ਸਾਰਾ ਮਨ ਕਰਦਾ ਕਿ ਮੈਂ ਆਰਟਿਸਟਿਕ ਫਿਲਮਾਂ ਵੀ ਕਰਾਂ ਹਨਾ, ਜਿਹੜੀਆਂ ਬਿਲਕੁਲ ਨਾਨ ਕਮਰਸ਼ੀਅਲ ਹੋਣ,
1: ਪੰਜਾਬੀ 'ਚ ਨਹੀਂ ਐਕਸੈਪਟ ਹੋਣਗੀਆਂ।
0: ਮੈਂ ਪੰਜਾਬੀ 'ਚ ਕਹਿ ਰਿਹਾ ਕਿ ਮੈਂ ਚਾਹੁੰਦਾ ਕਿ ਕਰਾਂ,
1: ਪਰ ਐਕਸੈਪਟ ਨਹੀਂ।
0: मैं वही कह रहा कि मैं उदों करूंगा जदों मैनू लग्या कि मैनू इस फिल्म तो पैसों की कोई बड़ी उम्मीद नहीं होगी,
1: ठीक है।
0: है ना। सो
1: हाँ
0: ऐ समझ लो वो एक तरह का कंट्रीब्यूशन कह लो,
1: हाँ ठीक है।
0: शायद एक दो साल ची मैं उदा दी कोई फिल्म है जिहड़ी अपने प्रोडक्शन हाउस तो है ना करूंगा, है ना, जिहदे तो मैं सच्ची कोई ये उम्मीद नहीं रखूंगा कि इन्नी कलेक्शन कर जे, इन्ने पैसे आ जाना, जां इन्नी इहदी प्रमोशन पीआर करनी ही पैणी है। सो मैनू लगदा कि वह फिल्म बस उत्थे ही स्टैंड करूगी जिवें वड्डे फेस्टिवल्स हो गए है ना दुनिया दे, तां जो साडी फिल्म उत्थे जाके एक स्टैंड कर सके कि यार इस लैंग्वेज च वी कुछ इदां दा सिनेमा बणदा है ना। सो ओह वी मैं नाल नाल सोचिया होया कि करूंगा, वो मैं पहला भी कहा कि एक तरह का कॉन्ट्रीब्यूशन ही समझ लो।
1: पर कॉन्ट्रीब्यूशन के
0: बाकी
1: नाते
0: हाँ
1: पंजाबी फिल्मां च यही हो जाता है ना, भी 47 की गल कर ली, 84 की गल कर ली, बस उही उहनूं ही
0: नहीं,
1: उस
0: एदां ही ये मेरा वादा रहा कि ये नहीं होगा
1: टोन फड़ लिए
0: हाँ, नहीं होगा बिल्कुल, है ना। मैं भी सेम पेज च सोचदा भाजी कि क्योंकि ओहदे च तुसीं वड्डा हिस्सा तबका उस तरीके नाल जोड़ लैंदे आ कि लोक उस दौर नूं
1: करेक्ट
0: बहुत ओहदियां यादां ने जिहड़ियां उस होर लैवल दियां हुंदियां ने,
1: हाँ
0: है ना।
1: बिल्कुल बिल्कुल।
0: सो मैं चाहुंदा कुछ इदां दा विशे नाल आपां जुड़ीए जिहड़ा साडी कम्युनिटी दा जां साडी कौम दा कुछ इदां दी गल होवे जो यूनिवर्सल तक अपनी गल लैके जावे।
1: ਉਹ ਫਿਲਮ ਫੈਸਟੀਵਲਸ ਤੱਕ ਵੀ ਲਿਜਾਣ ਵਾਲਾ ਕੋਈ ਹੈਗਾ? ਇੱਕ ਉਹ ਵੀ ਹੁੰਦੀਆਂ ਨੇ ਨਾ ਫਿਲਮਾਂ ਵੀ ਉਹ ਫੈਸਟੀਵਲ ਦੇ ਵਿੱਚ ਕੈਨੇਡਾ ਚਲਾਉਣੀ ਹੈ, ਮੈਲਬਰਨ ਚਲਾਉਣੀ ਹੈ।
0: ਉਹ ਵੀ ਭਾਜੀ ਹੁੰਦਾ ਦੇਖੋ, ਵੈਸੇ ਤਾਂ ਜਿਹੜੇ ਫੈਸਟੀਵਲਸ ਹੁੰਦੇ ਆ ਵੱਡੇ, ਹੈ ਨਾ,
1: ਹਾਂਜੀ,
0: ਉਹ ਹਮੇਸ਼ਾ ਓਰੀਜਨਲ ਕੰਟੈਂਟ ਨੂੰ ਹੀ ਤਰਜੀਹ ਦਿੰਦੇ ਆ
1: ਸ਼ੋਰ
0: ਕਿ ਜਿਹੜਾ ਇਸ ਤੋਂ ਪਹਿਲਾਂ ਨਾ ਆਇਆ ਹੋਵੇ ਨਾ ਉਸ ਤੇ ਕੋਈ ਗੱਲ ਹੋਈ ਹੋਵੇ, ਹੈ ਨਾ। ਸੋ ਓਦਾਂ ਦਾ ਕੰਟੈਂਟ ਲੱਭਣਾ ਸੱਚੀ ਬਹੁਤ ਔਖਾ ਹੁੰਦਾ, ਪਰ ਫਿਰ ਵੀ ਬਹੁਤ ਸਾਰੇ ਡਾਇਰੈਕਟਰ ਚੰਗਾ ਕੰਮ ਕਰਦੇ ਆ। ਸੋ ਮੈਨੂੰ ਲੱਗਦਾ ਕਿ ਮੇਰੀ ਨਜ਼ਰ ਚ ਹੈਗੇ ਆ ਕੁਛ ਇਦਾਂ ਦੇ ਬੰਦੇ,
1: ਓਕੇ,
0: ਜਲਦੀ ਅਸੀਂ ਕੋਲੈਬੋਰੇਟ ਕਰਾਂਗੇ ਕਿ ਅਸੀਂ ਕੁਛ ਇਦਾਂ ਦੀ ਫਿਲਮ ਵੀ ਲੈ ਕੇ ਆਈਏ, ਕਿਉਂਕਿ ਇਦਾਂ ਦੀ ਫਿਲਮ ਦੇਖਣ ਵਾਲੇ ਵੀ ਬਹੁਤ ਸਾਰੇ ਲੋਕ ਨੇ ਭਾਜੀ, ਖਾਸ ਤੌਰ ਤੇ ਆਸਟ੍ਰੇਲੀਆ ਦੇ ਵਿੱਚ,
1: ਬਿਲਕੁਲ,
0: ਕੈਨੇਡਾ ਦੇ ਵਿੱਚ, ਬਾਹਰ, ਜੋ ਇਦਾਂ ਦਾ ਸਿਨੇਮਾ ਪਸੰਦ ਕਰਦੇ ਆ,
1: ਰਾਈਟ।
0: ਤੇ ਇਹ ਮੈਂ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਕਿ ਇਦਾਂ ਦੀਆਂ ਫਿਲਮਾਂ OTT ਤੇ ਬਹੁਤ ਲੌਂਗ ਟਾਈਮ ਲਈ ਚੱਲਦੀਆਂ ਨੇ,
1: ਓਕੇ,
0: ਹਾਲਾਂਕਿ ਜਿਹੜਾ ਸਿਨੇਮਾ ਅਸੀਂ ਹੁਣ ਕਰ ਰਹੇ ਹਾਂ ਜਾਂ ਪੰਜਾਬੀ ਫਿਲਮ ਦੇਖਦੇ ਹਾਂ ਇਹ ਬਾਅਦ ਚ ਦੇਖਣ ਨੂੰ ਜੀ ਨਹੀਂ ਕਰਦਾ ਹੁੰਦਾ ਕਿਸੇ ਦਾ, ਹੈ ਨਾ, ਉਹ ਸਿਨੇਮੇ ਚ ਬਹੁਤ ਵੱਡੀ ਹੋਈ ਹੁੰਦੀ ਹੈ, ਹੈ ਨਾ। ਬਾਅਦ ਚ ਮੈਂ ਚਾਹੁੰਦਾ ਕਿ ਜਿਹੜੀ ਆਹ ਸਲੋ ਪੇਸ ਵਾਲੀ ਫਿਲਮ ਹੁੰਦੀ ਹੈ ਨਾ ਉਹ ਜਦੋਂ OTT ਤੇ ਆਉਂਦੀ ਹੈ ਤਾਂ ਤੁਹਾਡੀ ਜਿਹੜੀ ਰਿਕਵਰੀ ਦੇ ਚਾਂਸ ਉੱਥੇ ਬਹੁਤ ਵੱਧ ਜਾਂਦੇ।
1: ਜੂਨ ਦੇ ਮਹੀਨੇ ਚ ਗਰਮੀ ਤੱਤੀ ਤੱਤੀ ਪੈਂਦੀ ਹੋਵੇ, AC ਚੱਲਿਆ ਹੋਵੇ, ਹੱਥ ਚ ਜੂਸ ਦਾ ਗਲਾਸ ਹੋਵੇ, ਫੇਰ ਇਹ ਜੀ ਬੈਠ ਕੇ ਆਰਾਮ ਦੇ ਨਾਲ ਦੇਖੀ ਜਾਂਦੀ ਹੈ ਫਿਲਮ ਤਸੱਲੀ ਜੀ ਦੇ ਨਾਲ।
0: ਜੂਸ ਤਾਂ ਤੁਸੀਂ ਗਲਤ ਕਹਿ ਰਹੇ ਭਾਜੀ,
1: ਭਾਜੀ ਇੰਟਰਵਿਊ ਤਾਂ ਚੱਲਣੀ ਹੈ ਨਾ। ਅੱਛਾ ਫਿਲਮ ਵੱਲ ਆਈਏ ਭਾਜੀ, ਓਏ ਭੋਲੇ, ਤੇ ਇਹਦੇ 'ਚ ਕਿਹੜੀ ਚੀਜ਼ ਹੈ ਜਿਹਦੇ 'ਤੇ ਤੁਹਾਡੀ ਰੂਹ ਲੱਗ ਗਈ ਵੀ ਤੁਸੀਂ ਕਹੋਗੇ ਯਾਰ ਵੀ ਬਾਕੀ ਫਿਲਮਾਂ ਦੇ ਨਾਲੋਂ ਮੈਂ ਇਹਨੂੰ ਟ੍ਰੀਟਮੈਂਟ, ਜਾਂ ਪੰਜਾਬੀ ਫਿਲਮਾਂ 'ਚ ਇੱਦਾਂ ਦਾ ਨਹੀਂ ਹੁੰਦਾ, ਮੈਨੂੰ ਇੱਕ ਮੈਨੂੰ BGM ਜ਼ਰੂਰ ਲੱਗਿਆ, ਬਟ ਅਦਰਵਾਈਜ਼ ਅਦਰ ਦੈਨ ਦੈਟ ਤੁਹਾਨੂੰ ਕੀ ਲੱਗਦਾ ਹੋਰ?
0: ਭਾਜੀ ਟੈਕਨੀਕਲੀ ਜੇ ਸੱਚ ਪੁੱਛੋ ਨਾ ਇਹਦੇ 'ਤੇ ਬਹੁਤ ਸ਼ਿੱਦਤ ਨਾਲ ਇਹਦੇ ਸਕ੍ਰੀਨ ਪਲੇ 'ਤੇ ਕਹਿ ਲਓ,
1: ਅੱਛਾ,
0: ਇਹਦੇ ਇਹਦੇ ਕਰੈਕਟਰਸ 'ਤੇ, ਇਹਦੇ BGM 'ਤੇ ਜੇ ਤੁਸੀਂ ਨੋਟ ਕਰੀ ਲਿਆ, ਹੈ ਨਾ, BGM 'ਤੇ ਮੈਂ ਨਹੀਂ ਸੀ ਚਾਹੁੰਦਾ ਕਿ ਇਹਦਾ BGM ਪਾ ਟੀ ਟੀ ਪੋ ਜੋ ਆਲਮੋਸਟ ਲੂਪ 'ਤੇ ਲਾ ਕੇ ਚੱਲੀ ਜਾਂਦੇ, ਹੈ ਨਾ, ਬਹੁਤ ਬਹੁਤ ਜਗ੍ਹਾ ਫਿਲਮ ਸਾਇਲੈਂਸ ਹੋ ਜਾਂਦੀ ਹੈ,
1: ਕਰੈਕਟ।
0: ਸੋ ਮੈਨੂੰ ਲੱਗਦਾ ਕਿ ਉਹ ਇੰਨੀ ਕੁ ਇੰਪੋਰਟੈਂਟ ਹੈ ਕਿ ਉਹਦੇ 'ਚ ਵੀ ਫਿਰ ਐਕਟਰ ਦਾ ਕੰਮ ਦਿਖਣਾ ਵੀ ਲਾਜ਼ਮੀ ਹੁੰਦਾ। ਵੈਸੇ ਤਾਂ BGM ਜਿੰਨੇ ਵੀ ਕਰਦੇ ਆ ਪੰਜਾਬੀ ਫਿਲਮਾਂ ਦਾ ਉਹਦਾ ਹਮੇਸ਼ਾ ਇਹੀ ਲਾਂਭਾ ਹੁੰਦਾ ਕਿ BGM ਲਈ ਤੁਸੀਂ ਸਪੇਸ ਨਹੀਂ ਦਿੰਦੇ,
1: ਰਲਿਆ ਵੀ ਨਹੀਂ, ਉਹ ਰਲਿਆ ਵੀ ਨਹੀਂ,
0: ਉਹ ਰਲਿਆ ਵੀ ਨਹੀਂ। ਦੂਜੀ ਗੱਲ ਉਹ ਵੀ ਸੱਚੇ ਆ, ਤੁਸੀਂ ਸਪੇਸ ਹੀ ਨਹੀਂ ਦਿੰਦੇ, ਕਹਿੰਦਾ ਤੁਸੀਂ ਗੱਲ ਤੇ ਗੱਲ ਇਹੋ ਜਿਹੀ ਸਿੱਟ ਦਿੰਦੇ ਹੋ, ਮੈਂ ਕੀ ਬਜਾਵਾ ਦੱਸੋ ਤੁਹਾਨੂੰ। ਆਪਣੀ ਜਗ੍ਹਾ ਸੱਚੇ ਆ ਕਿ ਤੂੰ ਇਹਨੂੰ ਐ ਕਹਿਤਾ, ਉਹਨੇ ਤੈਨੂੰ ਐ ਕਹਿਤਾ,
1: ਠੀਕ ਹੈ ਗੱਲ,
0: ਉਹਨੇ ਉਹਨੂੰ ਐ ਕਹਿਤਾ, ਹੈ ਨਾ, ਉਹ ਕਹਿੰਦਾ ਦੱਸੋ ਮੈਂ ਕੀ ਕਰਾਂ,
1: ਠੀਕ ਹੈ ਗੱਲ।
0: ਜੇ ਬੰਦਾ ਤੁਹਾਡਾ ਚੁੱਪ ਹੈ ਕੁਝ ਸੋਚ ਰਿਹਾ ਤਾਂ ਹੀ ਮੈਨੂੰ ਸਪੇਸ ਮਿਲੂਗੀ ਨਾ।
1: ਉਹ ਚਾਰਲੀ ਚੈਪਲਿਨ ਟਾਈਪ ਸਿਨੇਮਾ ਭਾਜੀ, ਵੀ BGM ਨਹੀਂ ਦੱਸ ਦੇਣਾ ਵੀ ਹੋ ਕੀ ਰਿਹਾ, ਇਮੋਟ ਕਰ ਦੇਣਾ ਪੂਰਾ ਸੀਨ,
0: ਹੋ ਕੀ ਰਿਹਾ, ਹਾਂ ਬਿਲਕੁਲ। ਸੋ ਇਹਦੇ 'ਚ ਸਮ ਟਾਈਮਸ ਬਹੁਤ ਸਾਰੇ ਕਰੈਕਟਰ ਨਾਲ ਮੈਨੂੰ ਪਰਸਨਲੀ ਪਿਆਰ ਹੋਇਆ, ਛੋਟੇ ਛੋਟੇ ਮਿਲਣਗੇ ਤੁਸੀਂ, ਹੈ ਨਾ, ਜਿਵੇਂ ਇੱਕ ਠੇਕੇਦਾਰ ਹੈ,
1: ਅੱਛਾ,
0: ਉਹ ਪੰਜਾਬ 'ਚ, ਹੈ ਨਾ, ਉਹ ਭਈਆ ਪਰ ਇੱਥੇ ਹੀ ਜੰਮਿਆ, ਨਾ ਉਹਦੀ ਪੰਜਾਬੀ ਹੈ ਨਾ ਉਹਦੀ ਹਿੰਦੀ ਹੈ,
1: ਇਹ
0: ਉਹ ਇੱਥੇ ਲੈਂਟਰ ਲੂੰਟਰ
1: ਡਿਫਰੈਂਟ ਕੇਸ ਹੈ।
0: ਇਹਦੇ 'ਚ ਕੁਛ ਡੀਲਰਸ ਨੇ ਜਿਹੜੇ ਬਣੇ ਹੋਏ ਨੇ, ਜਿਹੜੇ ਪੰਜਾਬੀ ਬੰਦੇ ਨੇ ਜਿਹੜੇ ਬਕਵਾਉਂਦੇ ਆ, ਫਿਰ ਉਹ ਕਿਸ ਔਰੇ ਤੇ ਪਹੁੰਚ ਜਾਂਦੇ ਆ, ਹਨਾ,
1: GLS ਵਾਲੇ ਫਾਰਚੂਨਰ ਵਾਲੇ
0: ਗੱਡੀਆਂ ਦੇਖਿਓ ਤੁਸੀਂ ਉਹਨਾਂ ਕੋਲ, मतलब कि हर सीन च ओदी गड्डी चेंज हुंदी है।
1: क्या बात।
0: हाँ मतलब असि उस डिटेल हालांकि सानू बहुत महंगा कॉस्टली
1: हाँ डिटेलिंग च जाना महंगा पै जांदा है। हाँ
0: हाँ जी हर गड्डी दा रेंट है जेड़ा पर डे है ना हरेक दा 70-80 हज़ार सीगा।
1: अच्छा बोले
0: पर ते ओ खड़ी करनी है ना बहुत जगह जिवें कॉर्पोरेट सेक्टर दिखाया असी है ना कि ओ हुण एडा महंगा है ना 50,000 करोड़ दा तुसी जी ट्रेलर च सुनिया ओ ग्रुप है तो लगना चाहिदा ना कि उन्हां दा ऑफिस एडे लेवल दा।
1: वाकई वाकई
0: लॉट ऑफ VFX नाल असी ओ चीजां नू उस लगे कि ऑफिस बहुत वड्डा है। ऑफिस च हर गड्डी थोनू रेंज ओवर दे जेडे अपर मॉडल ने ओही मिलनगे। ओ खड़े ही ने खड़े करन दे पैसे दे
1: तुसी आप आप चलाई उहनां दे विचों कोई इक बाकी एक्टर
0: नू वी
1: लो मौजा बुल्ले लुटो
0: है ना। सो कहन दा मतलब भाजी बहुत शिद्दत नाल बहुत डिटेल च असी काम कीता है ना कोई भी चीज थोनू फिल्म च फालतू नहीं लगूगी। ਸਾਨੂੰ ਤਾਂ ਐਂ ਲੱਗਿਆ ਕਿ ਫਿਲਮ ਘੱਟ ਤੋਂ ਘੱਟ ਹੈ ਕਿ ਇੰਨੀ ਹੀ ਹੋਣੀ ਚਾਹੀਦੀ ਹੈ। ਆ ਜਾ ਬਹਿ ਜਾ ਸਤਿ ਸ੍ਰੀ ਅਕਾਲ ਗੱਲ ਸੁਣਾ ਹੈ ਨਾ ਇਹ ਇਹ ਬਹੁਤ ਕੁਝ ਹੋ ਚੁੱਕਿਆ। ਸਾਨੂੰ ਲੱਗਿਆ ਕਿ ਇੱਕ ਇੱਕ ਔਨ ਦਾ ਪੁਆਇੰਟ ਗੱਲ ਹੋਣੀ ਚਾਹੀਦੀ ਐਂਡ ਉਸ ਚੀਜ਼ ਚੋਂ ਕਾਮੇਡੀ ਕੱਢਣੀ ਇਟਸ ਵੈਰੀ ਡਿਫੀਕਲਟ
1: ਮੁਸ਼ਕਿਲ ਹੈ। ਇੱਕ ਰੈਟਰੋ ਗਾਣਾ ਰੱਖਣ ਦਾ ਕੀ ਤੁਹਾਡਾ ਮਤਲਬ ਉਹ ਪਿਛਲੀ ਚ ਵੀ ਇਹ ਜ਼ਰੂਰੀ ਹੈ
0: ਪਾਜੀ ਮੋਸਟਲੀ ਪਤਾ ਕੀ ਹੋ ਰਿਹਾ ਤੁਹਾਨੂੰ ਮੈਂ ਦੱਸਦਾ ਪਿਛਲੀ ਚ ਵੀ ਇਸ ਕਰਕੇ ਰੱਖਿਆ ਸੀਗਾ ਇਹ ਮੇਰਾ ਮੰਨਣਾ ਹੈ ਕਿ ਇਸ ਵਾਰ ਵੀ ਰੱਖਿਆ ਜਿੰਨੇ ਵੀ ਪੰਜਾਬੀ ਫਿਲਮ ਦਾ ਮਿਊਜ਼ਿਕ ਆਉਂਦਾ ਨਾ ਹੁਣ ਚਾਹੇ ਰੋਮਾਂਟਿਕ ਫਿਲਮ ਦਾ ਹੋਵੇ ਉਹਦੇ ਚੋਂ ਨਾ ਮੋਸਟਲੀ ਜਿਹੜਾ ਹਿੰਦੀ ਆਡੀਅੰਸ ਨੂੰ ਟਾਰਗੇਟ ਕਰਨ ਲੱਗ ਗਿਆ ਇਹ ਮੇਰਾ ਮੰਨਣਾ ਕਿ ਜਿਵੇਂ ਦਿੱਲੀ ਬੰਬੇ ਦੇ ਲੋਕਾਂ ਲਈ ਮਿਊਜ਼ਿਕ ਬਣਨਾ ਸ਼ੁਰੂ ਹੋ ਗਿਆ ਕਿਉਂਕਿ ਉਹ ਜਿਹੜਾ ਉਦਾਂ ਦਾ ਸਟਾਈਲ ਹੈ ਕਿਉਂਕਿ ਉਹ ਆਪਣਾ ਹੁਣ ਜਿਹੜਾ ਮਿਊਜ਼ਿਕ ਹੈ ਉਹ ਪੈਨ ਇੰਡੀਆ ਜਾਂ ਪੈਨ ਵਰਲਡ ਜਾ ਚੁੱਕਿਆ।
1: ਕਰੈਕਟ।
0: ਤਾਂ ਮੈਨੂੰ ਲੱਗਦਾ ਸੀ ਜਿਹੜਾ ਇਹ ਕਰੈਕਟਰ ਹੈ ਪਿੰਡਾਂ ਵਾਲਾ ਹੈ ਨਾ ਸੋ ਮੈਂ ਨਹੀਂ ਸੀ ਚਾਹੁੰਦਾ ਕਿ ਇਹਨੂੰ ਇੱਕ ਵਾਰੀ ਉਹ ਗਾਣਾ ਇਸ ਫਿਲਮ ਲਈ ਬਹੁਤ ਜ਼ਰੂਰੀ ਹੈ ਜੋ ਟਰੈਕਟਰਾਂ ਤੇ ਚੱਲੇ।
1: ਰਾਈਟ ਰਾਈਟ
0: ਹਨਾ। ਸੋ ਜੇ ਮੈਂ ਕਹਾਂ ਕਿ ਬਹੁਤ ਜ਼ਿਆਦਾ ਜਿਹੜੇ ਸਮਟਾਈਮਸ ਅਰੀਜੀਤ ਸਿੰਘ ਦੇ ਗਾਣੇ ਸੁਣਦੇ ਆ ਜਾਂ ਹੋਰ ਵੀ ਰੋਮਾਂਟਿਕ ਗਾਉਂਦੇ ਆ ਪਰ ਉਹਨਾਂ ਦੀ ਆਡੀਅੰਸ ਥੋੜੀ ਜਿਹੀ ਸ਼ਹਿਰੀ ਤਬਕੇ ਦੀ ਹੋ ਜਾਂਦੀ ਹੈ ਨਾ ਆਪਣੇ ਪਿੰਡਾਂ 'ਚ ਫਿਰ ਜਦ ਤੱਕ ਟਰੈਕਟਰ ਤੇ ਗਾਣਾ ਨਾ ਵੱਜੇ ਉਹਨਾਂ ਨੂੰ ਐਂ ਨਹੀਂ ਲੱਗਦਾ ਕਿ ਫਿਰ ਗਾਣਾ ਚੱਲਿਆ ਹਨਾ। ਤਾਂ ਕੱਦੂ ਕਰਦੇ ਵਕਤ ਉਹ ਕਦੇ ਰੋਮਾਂਟਿਕ ਗਾਣਾ ਤਾਂ ਬਹੁਤ ਘੱਟ ਹੀ ਸੁਣਨਗੇ ਤਾਂ ਉਹ ਦੇਸੀ ਗਾਣਾ ਹੀ ਮੈਨੂੰ ਲੱਗਦਾ ਤੇ ਸਾਨੂੰ ਸਭ ਤੋਂ ਵੱਧ ਰਿਸਪੋਂਸ ਉਸੇ ਗਾਣੇ ਦਾ ਆਇਆ।
1: ਨਸ਼ਾ ਪਤਾ ਦਾ
0: ਹਾਂਜੀ ਹਾਂਜੀ ਕਿਉਂਕਿ ਉਹ ਹੈ ਹੀ ਗਾਣਾ ਏਦਾਂ ਦਾ ਕਿ ਮੈਂ ਚਾਹੁੰਦਾ ਸੀਗਾ ਕਿ ਕਿਸੇ ਨੂੰ ਆਪਣਾ 90s ਦੌਰ ਚੇਤੇ ਆਵੇ ਜਾਂ ਜਿਵੇਂ ਰੂਟਡ ਕਹਿ ਲਓ ਕਿਉਂਕਿ ਵੀਤ ਬਲਜੀਤ ਬਾਈ ਲਿਖਦਾ ਵੀ ਬਹੁਤ ਰੂਟਡ ਹੈ ਜਿਹੜਾ ਪੇਂਡੂਆਂ ਲਈ ਲਿਖਿਆ ਜਾਵੇ ਤੇ ਉਹਦੇ ਪਿੱਛੇ ਰੀਜ਼ਨ ਇਹੀ ਸੀ ਕਿ ਅਸੀਂ ਚਾਹੁੰਦੇ ਸੀ ਇਹ ਕਰੈਕਟਰ ਏਦਾਂ ਦਾ ਯਾਰ ਇੱਕ ਗਾਣਾ ਏਦਾਂ ਦਾ ਜ਼ਰੂਰ ਹੋਵੇ ਵਿੱਚ।
1: ਇੱਕ ਇਹਦੇ ਚ ਨਾ ਮੈਂ ਕ੍ਰੈਡਿਟ ਲਾਈਨ ਚ ਵੀ ਦੇਖ ਰਿਹਾ ਸੀ ਤੁਸੀਂ ਕੋਈ ਫੋਕ ਮਿਊਜ਼ਿਕ ਵੀ ਲਿਖਿਆ ਹੈ ਕੋਈ ਫੋਕ ਸੌਂਗ ਵੀ ਇਹਦੇ ਚ ਰੱਖਿਆ ਫਿਲਮ ਚ।
0: ਭਾਜੀ 2-3 ਨੇ ਤੁਸੀਂ ਸਿਰਫ ਫਿਲਮ ਚ ਹੀ ਦੇਖੋਗੇ।
1: ਓਕੇ
0: ਹਜੇ
1: ਉਹ ਪ੍ਰਮੋਸ਼ਨ ਚ ਨਹੀਂ ਰੱਖਣੇ ਤੁਸੀਂ
0: ਕਰਾਂਗੇ। ਹਾਂਜੀ ਉਹ ਫਿਲਮ ਤੋਂ ਬਾਅਦ ਵੀ ਅਸੀਂ ਰਿਲੀਜ਼ ਕਰਾਂਗੇ।
1: ਓਕੇ
0: ਜਿਹੜੇ ਫੋਕ ਆਰਟਿਸਟ ਨੇ ਬਹੁਤ ਸਮੇਂ ਤੋਂ ਗਾ ਰਹੇ ਨੇ 30-40 ਸਾਲਾਂ ਤੋਂ
1: ਨਾ
0: ਉਹ ਅੱਗੇ ਕੈਮਰੇ ਅੱਗੇ ਕਦੇ ਨਹੀਂ ਆਏ ਹਨਾ ਨਾ ਵਿਚਾਰਿਆਂ ਤੋਂ ਗਵਾਇਆ ਗਿਆ।
1: ਕੀ ਬਾਤ ਹੈ।
0: ਸੋ ਉਹ ਅਸੀਂ ਲੱਭੇ ਅਸੀਂ ਉਹਨਾਂ ਦੀਆਂ ਰੀਅਲ ਆਵਾਜ਼ਾਂ ਲਈਆਂ।
1: ਇਹ ਫਿਲਮ ਚ ਰਿਕੁਆਇਰਮੈਂਟ ਸੀਗੀ ਜਾਂ ਉਹ ਇੱਕ ਡੈਲੀਬਰੇਟ ਕੋਸ਼ਿਸ਼ ਸੀਗੀ ਵੀ ਉਹ ਵੀ ਨਾਲ ਨਾਲ ਫਿਲਮ ਦੇ ਇੱਕ ਰਿਵਾਈਵ
0: ਕਰੀਏ। ਭਾਜੀ ਜਿਵੇਂ ਤੁਸੀਂ ਪਹਿਲੀ ਫਿਲਮ ਚ ਦੇਖਿਆ ਹੋਣਾ ਸਾਡੀ ਅਸੀਂ ਪਿੰਡ ਦੇ ਵਿੱਚ ਇੱਕ ਗੁੱਗਾ ਮਾੜੀ ਦਿਖਾਈ।
1: ਹਾਂਜੀ ਹਾਂਜੀ।
0: ਸੋ ਤੁਸੀਂ ਦੇਖੋਗੇ ਇੱਕ ਨਵੀਂ ਚੀਜ਼ ਹੈ ਫਿਲਮ ਦੇ ਵਿੱਚ ਹਨਾ ਕਿਉਂਕਿ ਗੁੱਗਾ ਮਾੜੀ ਸਾਡੇ ਕਲਚਰ ਦਾ ਪਾਰਟ ਹੈ। ਬਹੁਤ ਸਾਰੇ ਲੋਕ ਉਹ ਰਿਸਪੈਕਟਡ ਉਹਨਾਂ ਨੂੰ ਮੰਨਦੇ ਆ ਉੱਥੇ ਦੁੱਧ ਚੜਾ ਕੇ ਆਉਂਦੇ ਹੁੰਦੇ ਸੀ ਸਾਡਾ ਬਚਪਨ
1: ਖੇਤਾਂ 'ਚ ਜਾਂਦੇ ਹੁੰਦੇ ਸੀ ਜ਼ਰੂਰੀ ਹੁੰਦਾ ਸੀਗਾ ਵੀ ਐਵੇਂ ਕੋਈ ਸਭ ਸਪੋਜ਼
0: ਜ਼ਰੂਰੀ ਹੁੰਦਾ ਸੀਗਾ। ਹਾਂ ਸੋ ਮੈਂ ਆਪਣੀ ਜਦੋਂ ਮੈਂ ਚੜਾਉਣ ਜਾਂਦਾ ਹੁੰਦਾ ਸੀ ਤਾਂ ਮੈਂ ਉਦਾਂ ਦੇ ਕਰੈਕਟਰਸ ਉੱਥੇ ਦੇਖੇ ਸੀ। ਸੋ ਮੈਂ ਚਾਹੁੰਦਾ ਸੀਗਾ ਕਿ ਕੁਛ ਬੰਦੇ ਜਿਹੜੇ ਰੂਹ ਜਿਨ੍ਹਾਂ ਦੀ ਰੂਹ ਬਹੁਤ ਖੁਸ਼ ਰਹਿੰਦੀ ਹੈ ਉਹ ਉੱਥੇ ਆਲਰੇਡੀ ਪ੍ਰੈਜੈਂਸ ਰਹਿਣ।
1: ਓਕੇ।
0: ਅਸੀਂ ਫਿਰ ਉਹਨਾਂ ਨੂੰ ਲਿਆਂਦਾ ਉਹਨਾਂ ਨੂੰ ਲੱਭਿਆ ਤਾਂ ਆਲਰੇਡੀ ਉੱਥੇ ਬੈਠੇ ਨੇ ਉਹ ਗਾਉਂਦੇ ਏਡਾ ਸੋਹਣਾ ਸੀਗੇ ਉਹਨਾਂ ਦੇ ਅਸੀਂ ਰੀਅਲ ਆਵਾਜ਼ਾਂ ਹੀ ਫਿਲਮ ਦੇ ਵਿੱਚ ਰੱਖ ਲਈਆਂ।
1: ਵਾਹ ਕੀ ਬਾਤ ਹੈ। ਇਹ ਬੜੀ ਵਧੀਆ ਭਾਜੀ ਇਹ ਇੱਕ ਕੋਸ਼ਿਸ਼ ਵੀ ਹੈਗੀ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ। ਸਿਨੇਮਾ ਇੱਕ ਪਾਸੇ ਹੁੰਦਾ ਸਿਨੇਮਾ ਦੀ ਗੱਲ ਇੱਕ ਪਾਸੇ ਹੈ ਉਹ ਇੱਕ ਫਿਲਮ ਮੇਕਿੰਗ ਅਤੇ ਬਾਕਸ ਆਫਿਸ ਤੱਕ ਜਾਣ ਤੱਕ ਟਿਕਟਾਂ ਖਰੀਦਣ ਤੱਕ ਬਿਜ਼ਨਸ ਉਹ ਦੈਟਸ ਉਹ ਸਾਰੀਆਂ ਚੀਜ਼ਾਂ ਅਲੱਗ ਨੇ ਪਰ ਉਹਦੇ ਪਿੱਛੇ ਜਿਹੜੇ ਓਨੈਸਟ ਐਫਰਟਸ ਲੱਗੇ ਹੈਗੇ ਨੇ ਘੱਟੋ ਘੱਟ ਉਹਨਾਂ ਨੂੰ ਤਾਂ ਐਪਰੀਸ਼ੀਏਟ ਕੀਤਾ ਜਾਣਾ ਚਾਹੀਦਾ ਹੈਗਾ।
0: ਪਰ ਬਾਈ ਸੱਚੀ ਜਿਹੜਾ ਹੋਰ ਵੀ ਤੁਹਾਨੂੰ ਮੈਂ ਦੱਸਦਾ ਲਹਿੰਦੇ ਪੰਜਾਬ ਚ ਕੁਛ ਗਰੁੱਪਸ ਨੇ ਜਿਹੜੇ ਐ ਪਿੰਡਾਂ ਚ ਗਾਉਂਦੇ ਸੀਗੇ।
1: ਅੱਛਾ ਜੀ।
0: ਜਿਨ੍ਹਾਂ ਨੂੰ ਕੋਈ ਨੀ ਜਾਣਦਾ ਅਸੀਂ ਉਹ ਵੀ ਕੋਸ਼ਿਸ਼ ਕੀਤੀ ਹੈ ਕਿ ਉਹ ਫਿਲਮ ਦੇ ਵਿੱਚ ਲਿਆਏ ਜਲਦੀ ਉਹ ਵੀ ਰਿਲੀਜ਼ ਕਰਾਂਗੇ।
1: ਕੀ ਬਾਤ ਹੈ। ਇੰਨਾ ਕੁ ਮੈਨੂੰ ਲੱਗਦਾ ਤੁਸੀਂ ਮਟੀਰੀਅਲ ਭਰਤਾ ਫਿਲਮ ਦੇ ਵਿੱਚ, ਉਹ ਕੰਜ਼ਿਊਮ ਵੀ ਕਰਨਾ ਹੈਗਾ। ਕਿੰਨੇ ਘੰਟੇ ਦੀ ਫਿਲਮ ਹੈ ਭਾਜੀ?
0: ਭਾਜੀ ਇਹ 2 ਘੰਟੇ 10-15 ਮਿੰਟ ਦੀ।
1: ਅੱਛਾ ਅੱਛਾ, ਤੁਸੀਂ ਉਹ ਜ਼ਿਆਦਾ ਨਹੀਂ,
0: ਨੰਬਰਿੰਗ ਵਗੈਰਾ ਲਾ ਕੇ ਉਹ ਸਾਰੀ ਇੰਡੀਆ ਦੇ ਵਿੱਚ, ਕਿਉਂਕਿ ਐਡਸ ਵੀ ਬਹੁਤ ਲੱਗ ਜਾਂਦੀਆਂ ਅੱਗੇ, ਉਹ ਜਿਹੜੀਆਂ ਤੰਬਾਕੂ ਛੱਡੋ ਯੇ ਛੱਡੋ ਉਹਨੂੰ ਪਾ ਪੂ ਕੇ ਪਹੁੰਚ ਜਾਂਦੀ।
1: ਤੁਹਾਡੀ ਫਿਲਮ ਤੇ ਨਹੀਂ ਜੱਚਦੀ ਗੱਲ, ਸਾਡੀ ਫਿਲਮ ਤੇ ਕਾਫ ਮੁਕੇਸ਼ ਹੈਗਾ।
0: ਨਹੀਂ ਸਹੀ ਗੱਲ ਹੈ, ਉਹ ਜਿਹੜੀ ਮੁਕੇਸ਼ ਵਾਲੀ ਐਡ ਆਉਂਦੀ ਹੁੰਦੀ ਹੈ ਉਹ ਬਹੁਤ ਲੰਬੀ ਹੁੰਦੀ ਹੈ। ਵੈਸੇ ਸਾਰੀ ਫਿਲਮ ਸਾਡੀ 2:12 ਦੀ ਹੈ।
1: ਨਹੀਂ ਠੀਕ ਹੈ, ਗੁੱਡ ਭਾਜੀ। ਮਤਲਬ ਇਹ ਜਿਹੜੀਆਂ ਇਨਸਾਈਡ ਗੱਲਾਂ ਹੁੰਦੀਆਂ, ਇਹਦੇ ਤੋਂ ਫਿਲਮ ਦੀ ਹੋਰ ਐਕਸਾਈਟਮੈਂਟ ਵੀ ਵੱਧਦੀ ਆ, ਔਰ ਉਹ ਛੋਟੀ ਛੋਟੀਆਂ ਜਿਹੜੀਆਂ ਚੀਜ਼ਾਂ ਤੁਸੀਂ ਨੌਸੈਂਸ ਦੱਸੇ ਹੈਗੇ ਨੇ ਉਹਦੇ ਨਾਲ ਲੱਗਦਾ ਹੈ ਕਿ ਹਾਂ ਹੁਣ ਨੋਟ ਕਰਨੀ ਹੈ, ਫਿਲਮ ਦੇ ਵਿੱਚ ਦੇਖਣੀਆਂ ਇਹ ਚੀਜ਼ਾਂ।
0: ਪਰ ਦੇਖ ਕੇ ਜ਼ਰੂਰ ਦੱਸਿਓ ਭਾਜੀ ਕਿਵੇਂ ਲੱਗੀ, ਪਹਿਲੇ ਦਿਨ ਦੇਖਿਆ।
1: 100% ਭਾਜੀ, ਤੁਸੀਂ ਵਾਅਦਾ ਕਰੋ ਵੀ ਤੁਸੀਂ ਅਗਲੀ ਵਾਰ ਆਸਟ੍ਰੇਲੀਆ ਆ ਜਾਓਗੇ ਤੇ
0: ਮੈਂ ਸੱਠੇ
1: ਦੇਖ ਕੇ ਆਵਾਂਗੇ।
0: ਇੰਨੇ ਵਾਅਦੇ ਕਰ ਚੁੱਕੇ ਆ, ਮੇਰਾ ਤਾਂ ਵੀਜ਼ਾ ਵੀ ਮੈਨੂੰ ਲੱਗਦਾ ਉਹਨਾਂ ਨੇ ਕਹਿ ਦੇਣਾ ਤੂੰ ਇੰਨੀ ਵਾਰੀ ਟਿਕਟ ਕਰਾ ਕੇ ਕੈਂਸਲ ਕਰਤੀ, ਤੇਰੇ ਚ ਕੋਈ ਗੜਬੜੀ ਹੈ।
1: ਉਹਨਾਂ ਕਹਿਣਾ ਤੇਰਾ ਪਾਪੂਆ ਨਿਊ ਗਿਨੀ ਦਾ ਲਾ ਦਿੰਦੇ ਆ, ਤੂੰ ਆਸਟ੍ਰੇਲੀਆ ਤਾਂ ਆਉਣਾ ਨੀ।
0: ਹੋਰ ਉਹ ਕਹਿੰਦੇ ਆ ਕਿ ਲੋਕ ਤਾਂ ਵੀਜ਼ਾ ਮੰਗਦੇ ਸੀ ਦਿੰਦੇ ਨੀ, ਤੂੰ ਭਰਾਵਾ ਆਉਂਦਾ
1: ਆਉਂਦਾ ਨੀ ਹੈਗਾ,
0: ਵੀਜ਼ਾ ਲੈ ਕੇ ਇੰਨੀ ਵਾਰੀ ਟਿਕਟ ਕਿਉਂ ਕੈਂਸਲ ਕਰਾਈ ਉਹਨਾਂ ਨੇ ਮੈਨੂੰ ਰੋਕ ਲੈਣਾ।
1: ਅੱਗੇ ਉਹ ਜੋਕ ਨੀ ਸੀ ਹੁੰਦਾ ਛੋਟੇ ਹੁੰਦੇ, ਕਹਿੰਦਾ ਐਤਕੀ ਮੈਂ ਇਮੀਗ੍ਰੇਸ਼ਨ ਆਫਿਸਰ ਦਾ ਬੇਵਕੂਫ ਬਣਾ ਦਾ, ਕਹਿੰਦਾ ਕਿੱਦਾਂ ਮੈਂ ਆਸਟ੍ਰੇਲੀਆ ਦਾ ਵੀਜ਼ਾ ਲਵਾਇਆ ਮੈਂ ਗਿਆ ਹੀ ਨੀ।
0: ਸਹੀ ਗੱਲ, ਮੈਂ ਲਵਾ ਕੇ ਰੱਖਿਆ ਹੋਇਆ ਮੈਂ ਗਿਆ ਹੀ ਨਹੀਂ, ਮੈਨੂੰ ਐ ਲੱਗੀ ਜਾਂਦਾ ਵੀ ਉਹ ਡੀਕਦੇ ਹੋਣਗੇ।
1: ਨਹੀਂ ਡੀਕ ਤਾਂ ਰਹੇ ਹੈ, ਪਰ ਤੁਹਾਡੇ ਫੈਨਸ ਡੀਕ ਰਹੇ ਹੈਗੇ ਨੇ। ਪਰ ਉਦੋਂ ਪਹਿਲਾਂ ਆਪਾਂ ਸਿਨੇਮਿਆਂ ਦੇ ਵਿੱਚ ਮਿਲਾ ਦੇਣਾ ਹੈਗਾ ਤੁਹਾਨੂੰ, ਜਗਜੀਤ ਭੋਲਾ। ਉਹ ਨਹੀਂ ਸੱਚ, ਇਹ ਨਾਮ ਤਾਂ ਗਲਤ ਹੋ ਗਿਆ, ਇਹ ਗਲਤ ਨਾਮ ਹੈ, ਜਗਜੀਤ ਸੰਧੂ ਉਰਫ ਭੋਲਾ। ਅਤੇ ਫਿਲਮ 12 ਜੂਨ ਨੂੰ ਰਿਲੀਜ਼ ਹੋ ਜਾਣੀ ਹੈ। ਥੈਂਕ ਯੂ ਸੋ ਮਚ ਭਾਜੀ, ਥੈਂਕਸ ਫੋਰ ਟੇਕਿੰਗ ਟਾਈਮ, ਅਤੇ ਰੀਅਲੀ ਐਪਰੀਸ਼ੀਏਟ। ਅਤੇ ਇਸ ਕਿਸਮ ਦਾ ਸਿਨੇਮਾ ਤੁਸੀਂ ਬਣਾਉਂਦੇ ਰਹੋ, ਬਾਕੀ ਸਾਡਾ ਕੰਮ ਦੇਖਣਾ ਹੈਗਾ, ਅਸੀਂ ਤਾੜੀਆਂ ਮਾਰਦੇ ਰਹਾਂਗੇ।
0: ਥੈਂਕ ਯੂ ਭਾਜੀ, ਥੈਂਕ ਯੂ। ਬਸ ਦੇਖ ਕੇ ਰਿਵਿਊ ਜ਼ਰੂਰ ਦਿਓ, ਹੈ ਨਾ, ਤੁਹਾਡਾ ਤਾਂ ਕੱਲ੍ਹ ਨੂੰ ਹੀ ਬੁਕਿੰਗ ਓਪਨ ਹੋ ਗਈ ਹੈ।
1: ਹੋ ਗਈ ਹੈ ਜੀ, ਹਾਂਜੀ,
0: ਤੁਸੀਂ ਤਾਂ ਜਲਦੀ ਦੇਖ ਲੈਣੀ ਹੈ ਆਸਟ੍ਰੇਲੀਆ ਸਾਡੇ ਤੋਂ।
1: ਹਾਂਜੀ, ਪਹਿਲਾਂ ਦੇਖ ਕੇ ਦੱਸ ਦਿੰਦੇ ਹਾਂ ਤੁਹਾਡੇ ਤੋਂ। ਥੈਂਕ ਯੂ ਸੋ ਮਚ ਜੀ,
0: ਚਲੋ ਥੈਂਕ ਯੂ ਜੀ, ਜ਼ਰੂਰ ਦੇਖ ਕੇ ਆਇਓ ਸਾਰੇ ਜਾਣੇ ਫਿਲਮ।
1: ਥੈਂਕ ਯੂ ਜੀ। ਸੋ ਰੇਡੀਓ ਦੇ ਸਰੋਤਿਆਂ ਦੇ ਲਈ ਇੰਟਰਵਿਊ ਮੁੱਕ ਨਹੀਂ ਚੱਲੀ ਇੱਥੇ, ਆ ਮੈਂ ਤੁਹਾਨੂੰ ਹੁਣ ਜਿਹੜੇ ਗਾਣੇ ਦੀ ਅਸੀਂ ਗੱਲ ਕਰ ਰਹੇ ਸੀਗੇ ਉਹ ਤੁਹਾਡੇ ਤੱਕ ਛੱਡ ਕੇ ਚੱਲਦੇ ਹਾਂ, ਜਗਜੀਤ ਸੰਧੂ ਭਾਜੀ ਦੇ ਨਾਲ ਇੰਟਰਵਿਊ ਚੱਲਣਾ ਹੀ। ਮੈਨੂੰ ਵੀ ਦਿਓ ਇਜਾਜ਼ਤ, ਧੰਨਵਾਦ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: This station is now the ultimate power in the universe.
3: Radio Haji 16748.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ ਹਾਂਜੀ 1674 ਅਹਿਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਆਓ ਫਿਰ ਆਪਾਂ ਬੱਚਿਆਂ ਦੇ ਨਾਲ ਕਰਦੇ ਹਾਂ ਗੱਲਾਂ ਬਾਤਾਂ ਪਾਉਂਦੇ ਹਾਂ ਹਾਸੇ ਤੇ ਤੁਸੀਂ ਵੀ ਜ਼ਰੂਰ ਹੱਸਿਓ। ਹਾਸੇ ਚੁਟਕਲਿਆਂ ਤੋਂ ਨਹੀਂ, ਹਾਸੇ ਸਾਨੂੰ ਆਪਣੇ ਅੰਦਰੋਂ ਕੱਢਣੇ ਪੈਣੇ ਤੇ ਆਪਣੇ ਅੰਦਰ ਦੇ ਹਾਸਿਆਂ ਨੂੰ ਥੋੜ੍ਹਾ ਜਿਹਾ ਹਲੂਣਾ ਮਾਰੀਏ ਤੇ ਫਿਰ ਆਪਣੇ ਆਪ ਹੀ ਆ ਜਾਣੇ। ਸੋ ਵਾਅਦਾ ਕਰਦੇ ਕਿ ਆਪਾਂ ਜ਼ਰੂਰ ਹੱਸਾਂਗੇ ਤੇ ਤੁਸੀਂ ਵੀ ਜ਼ਰੂਰ ਹੱਸਿਓ। ਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾ।
1: ਛੋਟਾ ਬੱਚਾ ਹੋਣਾ, ਮੈਂ 8 ਵਜੇ ਸੇ 9 ਵਜੇ ਤੋਂ ਫਿਰ ਛੋਟਾ ਬੱਚਾ ਬਣ ਕੇ ਰਹਿਤਾ
0: ਹੂੰ। ਤੇ ਵਿਆਹ ਨਹੀਂ ਹੋ ਚੁੱਕਾ, ਨਹੀਂ ਤਾਂ ਬੰਦਾ ਕਹਿ ਦਿੰਦਾ ਵੀ ਖੈਰ ਲਾਫਟਰ ਥੈਰੇਪੀ ਦੇ ਵਿੱਚ ਬੱਚੇ ਸਾਡੇ ਨਾਲ ਆ ਚੁੱਕੇ ਨੇ ਤੇ ਅੱਜ ਸਾਨੂੰ ਅਸੀਸ ਕੌਰ ਦੀ ਫਰਮਾਇਸ਼ ਆਈ ਵੀ ਮੈਨੂੰ ਪਹਿਲਾਂ ਲੈ ਲਓ ਤੇ ਆਜੋ ਫਿਰ ਇਹਨੂੰ ਪਹਿਲਾਂ ਲੈ ਲੈਂਦੇ। ਸਤਿ ਸ਼੍ਰੀ ਅਕਾਲ ਅਸੀਸ ਕੌਰ, ਕੀ ਹਾਲ ਹੈ ਤੁਹਾਡਾ ਪੁੱਤ?
2: ਅਸੀਂ
0: ਠੀਕ ਆ,
1: ਵਧੀਆ ਵਧੀਆ, ਤੁਸੀਂ ਸੁਣਾਓ।
0: ਜੇ ਤੁਸੀਂ ਇਹ ਪੁੱਛਿਆ ਵੀ ਤੁਸੀਂ ਕਿੰਨੇ ਹੋ ਤੇ ਅਸੀਂ ਦੋ ਆ,
1: ਇਹ ਵੀ ਗੱਲ ਠੀਕ ਹੈ।
2: ਮੇਰੀ ਗੱਲ ਪਹਿਲਾਂ ਲੈ ਲਿਆ ਕਰੋ, ਕਿਉਂਕਿ ਫਿਰ ਜੇ ਮੇਰੀ ਗੱਲ ਪਹਿਲਾਂ ਲੈਣੇ ਹੋ ਤੁਸੀਂ ਤੇ ਫਿਰ ਜਦੋਂ ਮੈਂ ਸਕੂਲ ਜਾਣੀ ਮੈਨੂੰ ਗੱਡੀ ਚੋਂ ਰੁਕਣਾ ਨੀ ਪੈਂਦਾ ਗੱਲ ਕਰ ਲਿਆ।
0: ਅੱਛਾ ਅੱਛਾ,
1: ਡਰਾਈਵ ਨੀ ਖਰਾਬ ਹੁੰਦੀ ਨਾ ਹੁਣ, ਸਟ੍ਰੈਸ ਫ੍ਰੀ ਡਰਾਈਵ।
2: ਸਾਰੇ ਦਿਨ ਕਹਿੰਦੀ ਹੁੰਦੀ ਸੀ ਭਈ ਮੇਰੀ ਗੱਲ ਥੋੜੀ ਜੀ ਅਰਲੀ ਰਹਿ ਲਿਆ ਕਰੋ ਤਾਂ ਮੈਨੂੰ ਗੱਡੀ ਚ ਨਾ ਰੁਕਣਾ ਪਏ ਜਦੋਂ ਮੈਂ ਸਕੂਲ ਪਹੁੰਚ ਗਈ।
0: ਤੇ ਅਸੀਂ ਮੰਨੀ ਨੀ ਹੈ ਨਾ,
1: ਗਲਤ ਗੱਲ ਆ ਬਈ।
0: ਓਹੋ,
1: ਵੈਰੀ ਬੈਡ, ਕੋਈ ਨੀ ਆ, ਸਿਸਟਮ ਚੇਂਜ
2: ਹੋ ਜਾਣਾ। ਮੈਂ ਫਿਰ ਬੋਰ ਹੋਣੀ ਆ, ਮੈਂ ਮੈਨੂੰ ਕਿੰਨੇ ਚਿਰ ਰੁਕਣਾ ਪੈਂਦਾ ਗੱਲ ਲਈ।
0: ਆਪਾਂ ਫਿਰ ਨਾ ਹੁਣ ਰੋਟੇਟ ਕਰ ਲਿਆ ਕਰਾਂਗੇ, ਕਦੀ ਕੋਈ ਪਹਿਲਾਂ ਕਦੀ ਕੋਈ ਬਾਅਦ ਚ, ਹੈ ਨਾ, ਏਦਾਂ ਕਰ ਲਿਆ ਕਰੀਏ। ਪਰ ਆਵਾਜ਼ ਤੁਹਾਨੂੰ ਕੱਢਣੀ ਪੈਣੀ ਹੈ ਫਿਰ।
2: ਕੱਢ ਲੂ ਮੈਂ।
0: ਚਲੋ ਫਿਰ ਸੁਣਾਓ, ਫਿਰ ਕੀ ਸੁਣਾਓਗੇ?
2: ਮੈਂ ਸੁਣਾਉਂਗੀ ਬੋਲੀ।
0: ਹਾਂਜੀ,
2: 25 ਪਿੰਡਾਂ ਦਾ ਪਾਣੀ ਪੀਨੀ ਨਿਤਾਰ ਕੇ, 25 ਪਿੰਡਾਂ ਦਾ ਪਾਣੀ ਪੀਨੀ ਨਿਤਾਰ ਕੇ, ਸਿਰ ਫੁਲਕਾਰੀ ਲੰਮਾ ਚੁੰਮ ਕੇ ਸ਼ਿੰਗਾਰ ਕੇ, ਸਿਰ ਫੁਲਕਾਰੀ ਲੰਮਾ ਚੁੰਮ ਕੇ ਸ਼ਿੰਗਾਰ ਕੇ, ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ, ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ, ਬਲ ਬਲ ਬਲ ਬਲ ਬਲ
3: ਮੈਂ ਪੰਜਾਬਣ ਜੱਟੀ ਜੱਟੀ ਜੱਟੀ ਜੱਟੀ
0: ਨਾਰੇ ਨਾ ਨਾ ਨਾ ਨਾਰੇ ਨਾਰੇ ਨਾ
3: ਜੱਟੀ
1: ਜੱਟੀ ਜੱਟੀ ਕੁੜੀ ਨੇ ਤਾਂ ਪਹਿਲੇ ਪਰਿਵਾਰ ਚ ਹੀ
0: ਇੰਨੀ ਔਖੀ ਬੋਲੀ ਯਾਦ ਕਿੱਦਾਂ ਕੀਤੀ ਹੈ ਕੁੜੀਏ? ਇਹ ਬੋਲੀ ਇਹ ਤੇਰੇ ਚ ਫਿੱਟ ਕਿੱਦਾਂ ਆਈ ਬੋਲੀਏ?
2: ਤੁਹਾਡਾ
0: ਦਿਨ ਯੁਵਰਾਜ ਸਿੰਘ, ਸਤਿ ਸ਼੍ਰੀ ਅਕਾਲ ਯੁਵਰਾਜ, ਕੀ ਹਾਲ ਹੈ? ਤੇ ਉਸ ਤੋਂ ਬਾਅਦ ਫਿਰ ਸ਼੍ਰੇਆ, ਤੁਸੀਂ ਬੋਲੋ ਕੀ ਹਾਲ ਹੈ ਤੁਹਾਡਾ?
1: ਹੈਲੋ,
0: हां जी हुण भाई तुसीं डिसाइड कर लो किन्ने पहलां गल करनी
1: है मिक्स हो गया काम
0: हां हां जी
1: हेलो
0: हेलो हेलो
2: सत
0: श्री अकाल श्री अकाल ओ साडा भी ठीक हो
1: तुसी ठीक हो
0: ਤੁਸੀਂ ਰੋਜ ਨਿਊਟਰੀ ਗੇਮ ਹੀ ਖਾਂਦੇ ਹੋ ਹੈ ਨਾ
2: ਹਾਂਜੀ
0: ਬਦਲ ਵੀ ਲਿਆ ਕਰੋ
1: ਹੋਰ ਕਿਹੜੀ ਆਪਸ਼ਨ ਹੋ ਸਕਦੀ
0: ਹੈ ਖਾ ਲਿਆ ਕਰੋ ਤੁਸੀਂ
2: ਤੁਸੀਂ ਮੈਂ ਆਲਵੇਸ ਬਿਗ ਫਿਸ਼ ਖਾਂਦੀ ਬਟ ਉਹ ਮੇਰਾ ਫੇਵਰਿਟ ਸੀ ਐਂਡ ਮਾਮਾ ਨੇ ਮੈਨੂੰ ਬਾਇ ਕਰਨਾ ਸੀ ਉਸ ਦਾ ਮੇਰਾ ਫੇਵਰਿਟ ਸੀ ਬਿਗ ਬਿਕਸ
0: ਕੀ
1: ਵੀਡ ਬਿਕਸ
0: ਵੀਡ ਬਿਕਸ ਓਕੇ ਪਰ ਤੁਸੀਂ
2: ਇਹਨੂੰ ਕੱਪਨ ਹੋ ਗਈ
0: ਪਰ ਤੁਸੀਂ ਓਟਸ ਵੀ ਖਾ ਸਕਦੇ ਹੋ ਤੁਸੀਂ ਦਲੀਆ ਖਾ ਸਕਦੇ ਹੋ ਕਿੰਨੀਆਂ ਆਪਸ਼ਨਾਂ ਤੁਹਾਡੇ ਕੋਲ ਹਨਾ ਉਹ ਹੈਲਦੀ ਆਪਸ਼ਨਾਂ ਵੀ ਹੁੰਦੀਆਂ
2: ਡੇਲੀ ਆਫਟਰ ਖਾਣਾ
0: ਅੱਛਾ ਅੱਛਾ
2: ਆਫਟਰਨੂਨ
0: ਓਕੇ ਓਕੇ
1: ਓਕੇ ਫਿਰ ਤਾਂ ਠੀਕ ਹੈ
0: ਤੇ ਕੀ ਸੁਣਾਓਗੇ ਫਿਰ
2: ਚੁਟਕਲਾ
0: ਓਕੇ
2: ਪਤੀ ਨੂੰ ਕਹਿੰਦੀ ਮੈਂ ਕਿਹੜਾ ਰਾਵੀ ਤੇ ਬੈ ਗਿਆ
1: ਪੰਚਲਾਈਨ ਪਹਿਲੇ ਆ ਗਈ ਲੱਗਦਾ
0: ਨਹੀਂ ਪੁੱਤੇ ਠੀਕ ਹੈ ਸਗੋਂ ਇਹ ਬੈਟਰ ਹੋ ਗਿਆ
1: ਸਿੰਗਲ ਲਾਈਨ ਚੁਟਕਲਾ
0: ਆਹਦੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲੇ ਬੰਦਾ ਜਿੱਤ ਗਿਆ
1: ਹਾਂਜੀ ਹਾਂਜੀ ਚਲੋ ਕੰਪਲੀਟ ਕਰੋ ਕਰੋ ਕਰੋ ਕੰਪਲੀਟ ਕਰੋ
0: ਨਹੀਂ ਪਰ ਆਹ ਨਾਈਸ ਹੀ ਸ਼੍ਰੇਆ
1: ਅੱਛਾ ਹਾਂ ਇੱਥੇ ਤੱਕ ਹੀ ਸਹੀ ਹੈ
0: ਨਹੀਂ ਇਹ ਗੁੱਡ ਸੀ ਸਗੋਂ
1: ਵੈਸੇ ਬੈਸਟ
0: ਇਹ ਗੁੱਡ ਹੀ ਵੈਰੀ ਨਾਈਸ ਸ਼੍ਰੇਆ ਆ ਗੁੱਡ ਹੀ ਸਾਨੂੰ ਜ਼ਿਆਦਾ ਫਨੀ ਲੱਗਾ ਸਤਿ ਸ਼੍ਰੀ ਅਕਾਲ ਉਹ ਮਾਣੂ ਬਿੱਲੀ ਤੁਸੀਂ ਅਸੀਂ ਠੀਕ ਹੈ ਮਾਣੂ ਬਿੱਲੀ
1: ਠੀਕ ਹੈ ਠੀਕ
0: ਤੁਸੀਂ ਦੀਦੀ ਦਾ ਚੁਟਕਲਾ ਖਾ ਗਏ ਜੇ ਹੋਰ ਕੀ ਤੁਸੀਂ ਦੰਦੀ ਵੱਢਦੀ ਦੀਦੀ ਦੇ ਚੁਟਕਲੇ ਨੂੰ
2: ਦੀਦੀ ਅਪਸੈਟ ਹੋ ਗਈ
0: ਓ ਤੁਸੀਂ ਉਹਦਾ ਚੁਟਕਲਾ ਖਾ ਲਿਆ ਨਾ ਵਿੱਚੋਂ ਤੁਸੀਂ
2: ਨਹੀਂ
0: ਹੋਰ ਕੀ ਵਿੱਚੋਂ ਇੱਕ ਪਾਰਟ ਤੁਸੀਂ ਸੁੱਤੇ ਸੁੱਤੇ ਕੱਟਤਾ ਵਾ ਤੁਸੀਂ
1: ਅੱਛਾ ਨਹੀਂ ਕੀਤਾ
0: ਹੋਰ ਕੀ
1: ਵੈਰੀ ਬੈਡ ਯਾਰ
2: ਨਹੀਂ
0: ਹੋਰ
2: ਨਹੀਂ ਕੀਤਾ ਸੀ
0: ਨਹੀਂ ਕੀਤਾ ਸੀ
1: ਐਵੇਂ ਨਾ ਕਹੀ ਜਾਓ ਯਾਰ
0: ਪਤਾ ਨਹੀਂ ਫਿਰ ਕਿੰਨੇ ਕੀਤਾ ਸੀ ਪਾਪਾ ਨੇ
2: ਝੂਠ ਬੋਲ ਰਹੇ ਵੀ
0: ਪਾਪਾ ਨੇ ਕੀਤਾ ਸੀ
2: ਪਾਪਾ ਜੋਬ ਲੈ ਗਏ
0: ਅੱਛਾ ਓਏ ਮੰਮਾ ਨੇ ਕੀਤਾ ਹੋਣਾ ਫਿਰ
1: ਹਾਂ ਫਿਰ ਇਹ ਤਾਂ ਪਤਾ ਲੱਗ ਗਿਆ ਬਈ
0: ਮੇ ਬੀ ਯੈਸ ਓ
1: ਮੇ ਬੀ ਜਿਹੜਾ ਨਾਂ ਲਾਇਆ ਨਾ ਵੈਰੀ ਗੁੱਡ
0: ਅਜ਼ੀਜ਼ ਤੁਸੀਂ ਤਾਂ ਬੜੇ ਸਮਾਰਟ ਹੋ ਗਏ ਯਾਰ
1: ਕਿਹੜੀ ਚੀਜ਼ ਹੈ ਜਿਹੜੀ
0: ਆਪਣੇ ਘਰ ਦਾ ਪਾਣੀ ਡਰਿੰਕ ਕਰ ਸਕਦੀ ਹੈ
1: ਅਸੀਂ ਕਰ ਸਕਦੇ ਵਾਈਟ ਚੀਜ਼ਾਂ
0: ਵਾਈਟ ਚੀਜ਼ਾਂ
2: ਉਹ
0: ਕਿਹੜੀ ਚੀਜ਼ ਹੈ ਜਿਹੜੀ ਆਪਾਂ ਨਹੀਂ ਕਰ ਸਕਦੇ ਪਾਣੀ ਡਰਿੰਕ ਕਰ ਸਕਦੇ ਏਦਾਂ ਇੱਕ ਤੇ ਵਾਟਰ ਹੋ ਗਿਆ ਪਾਣੀ ਚਾਹ ਪਾਣੀ ਤੇ ਚਾਹ ਤੇ ਕਾਫੀ ਤੇ ਦੁੱਧ
1: ਦੁੱਧ ਹਾਂ ਚਾਰ ਹੋ ਗਏ ਚਾਰ ਹੋ ਗਏ
0: ਚਾਰ ਹੋ ਗਏ
1: ਹਾਂ ਇੱਕ ਕੋਕਾ ਕੋਲਾ ਕਰ
0: ਹੈ
1: ਨਹੀਂ ਕਾਫੀ ਵੀ ਤਾਂ ਗਈ ਆ
0: ਕਾਫੀ ਗਈ ਆ
1: ਹਾਂ
0: ਹੈ
2: ਕਾਫੀ ਹੋਊਗੀ
0: ਤੇ ਸਪਰਾਈਟ ਫੈਂਟਾ ਕੋਕਾ ਕੋਲਾ
1: ਹੈ ਐਪਲ ਜੂਸ
0: ਹੈ
1: ਜੂਸ
0: ਹਾਂ
1: ਇਦਾਂ ਦੀ ਪਾਇਆ ਕਰੋ ਬੁਝਾ
0: ਹੋ ਗਿਆ ਹੋ ਗਿਆ
1: ਦਿਨ ਸੌਖਾ ਨਿਕਲਦਾ
0: ਹੈ ਹੋ ਗਿਆ ਪੰਜ ਹੋ ਗਈਆਂ ਕਿ ਨਹੀਂ ਹੋਈਆਂ
1: ਹਾਂ ਹੋ ਗਈਆਂ ਮੇਰੇ ਹਿਸਾਬ ਨਾਲ
0: ਓ ਬਲੇ ਚੱਕ ਦੇ ਵੈਰੀ ਗੁੱਡ ਟੰਗ ਲੰਗ ਲੰਗ ਲੰਗ ਲੰਗ ਲੰਗ ਲੰਗ ਲੰਗ ਟੰਗ ਲੰਗ ਲੰਗ ਲੰਗ ਲੰਗ ਲੰਗ ਲੰਗ ਲੰਗ ਡਡ ਡਡ ਡਡ ਡਡ ਡਡ ਥੈਂਕ ਯੂ ਥੈਂਕ ਯੂ ਮਾਣੂ ਬਿੱਲੀ ਤੇਜ਼ ਹੋ ਗਈ ਆ ਹਾਂਜੀ ਜੁਬਰਾਜ ਸਤਿ ਸ਼੍ਰੀ ਅਕਾਲ ਤੁਸੀਂ ਆਉਣ ਦੇ ਰਹੋ
4: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀ ਜੀ
0: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ
4: ਮੇਰੇ ਠੀਕ ਤੁਹਾਡਾ ਕੀ ਹਾਲ ਆ
0: ਤੁਹਾਡਾ ਵੀ ਠੀਕ ਆ
1: ਬੈਸਟ
0: ਤੁਸੀਂ ਸੁਣਾਓ
1: ਤੁਸੀਂ ਦੱਸੋ ਕਿਦਾਂ
0: ਠੰਡ ਠੁੰਡ ਕਿਦਾਂ ਤੁਹਾਡੇ
4: ਮੇਰੇ ਜੀ ਬਾਹਰ ਪਿਆ ਨਹੀਂ ਤੇ ਕਰੀ
0: ਅੱਛਾ ਘਰੇ ਹੀ ਹੋ ਘਰ ਕਿਹੜੀ ਠੰਡ ਹੁੰਦੀ ਆ ਘਰ ਤੇ ਐਵੇਂ ਹੀਟਰ ਲਾ ਛੱਡੀ ਦਾ ਘਰ ਅੰਦਰੋਂ ਗਿੱਲਾ ਹੁੰਦਾ ਨਾ ਸੁਕਾਉਣਾ ਹੁੰਦਾ
1: ਅੱਛਾ ਲੈ ਦੇਖੋ ਨਵਾਂ ਨਵਾਂ ਸਿੱਖਣ ਨੂੰ ਮਿਲਦਾ
0: ਆਵਾਜ਼ ਠੀਕ ਕਰ ਲੋ ਯਾਰ ਤੁਹਾਡੀ ਆਵਾਜ਼ ਨੀ ਸਹੀ ਹੁਣ ਡਈ ਬੁਬਲੀ ਬੁਬਲੀ ਜੀ
4: ਹੁਣ ਸਹੀ ਆ
0: ਹਾਂਜੀ ਹਾਂਜੀ ਕੀ
4: ਕਰਦੇ
0: ਕੰਨ ਚ ਹੀਟਰ ਨੀ ਹੈਗਾ
1: ਕੰਨ ਚ ਹੋਣਾ ਵੀ ਨੀ ਚਾਹੀਦਾ
4: ਮੇਰੇ ਕਾਰ ਚ ਹੀਟਰ ਨੀ ਹੈਗਾ
0: ਕਾਰ ਚ ਹੀਟਰ ਨੀ ਹੈਗਾ ਲੈ ਯਾਰ ਕਾਰ ਚ ਹੈ
4: ਕਾਰ
1: ਕਾਰ ਕੀ ਕਰਨਾ
0: ਕਾਰ ਕੀ ਹੁੰਦਾ
4: ਕਾਰ ਚ ਹੀਟਰ ਨੀ ਹੈਗਾ
0: ਅੱਛਾ ਘਰ ਕਰਨੀ ਘਰ ਇੱਕ ਹੁੰਦਾ ਕੱਕਰਾਰਾ ਘਰ ਇੱਕ ਹੁੰਦਾ ਕੱਗਾਰਾਰਾ ਘਰ ਹੁਣ ਦੱਸੋ ਕੀ ਆ ਤੁਹਾਡੇ ਕੋਲ ਕਰ ਆ ਕਿ ਘਰ ਆ ਘਰ ਘੱਗਾ ਘੱਗਾ ਘੱਗਾ ਘਰ ਪਾਪਾ ਨੂੰ ਪੁੱਛੋ ਪਾਪਾ ਦੱਸਣਗੇ
4: ਹਾਂਜੀ ਮੈਂ ਪਾਪਾ ਨੂੰ ਬਾਅਦ ਚ ਪੁੱਛ
0: ਲਿਆ ਹਾਂ ਠੀਕ ਆ ਪਾਪਾ ਤੁਹਾਨੂੰ ਦੱਸਣਗੇ ਪਾਪਾ ਕਿਤਾਬ ਲਿਖਦੇ ਆ ਨਾ ਤੇ ਉਹਦੇ ਵਿੱਚ ਉਹ ਕਿੱਦਾਂ ਲਿਖਦੇ ਆ ਤੁਸੀਂ ਉਹਨਾਂ ਕੋਲ ਸਿੱਖਿਆ ਕਰੋ ਤੁਸੀਂ ਵੱਡੇ ਹੋ ਗਏ ਨਾ ਹੁਣ
4: ਹਾਂਜੀ ਮੰਮਾ ਨੇ
0: ਆਵਾਜ਼ ਪੁੱਤ ਠੀਕ ਰੱਖੋ ਆਵਾਜ਼ ਠੀਕ ਰੱਖੋ ਜਿੱਥੇ ਪਹਿਲਾਂ ਰੱਖਿਆ ਸੀ ਨਾ ਮੋਬਾਈਲ ਉੱਥੇ ਰੱਖੋ
4: ਪੱਪੂ ਡੋਰ ਖੋਲਦਾ ਤੇ ਉਹ ਕਹਿੰਦਾ ਵੀ ਤੇ ਉਹ ਕਹਿੰਦਾ ਵੀ ਤੇਰੀ ਮੰਮੀ ਹੈਗਾ ਉਹਨੂੰ ਬੁਲਾਈ ਤੇ ਫਿਰ ਪੱਪੂ ਕਹਿੰਦਾ ਉਹ ਬਿਜ਼ੀ ਆ ਤੇ ਫਿਰ ਉਹ ਕਹਿੰਦਾ ਪਾਪਾ ਨੂੰ ਬੁਲਾ ਫਿਰ ਪੱਪੂ ਕਹਿੰਦਾ ਉਹ ਵੀ ਬਿਜ਼ੀ ਆ ਤੇ ਫਿਰ ਉਹ ਸੇਲਸਮੈਨ ਕਹਿੰਦਾ ਦਾਦੀ ਦਾਦੀ ਨੂੰ ਬੁਲਾ ਫਿਰ ਉਹ ਕਹਿੰਦੇ ਵੀ ਫਿਰ ਪੱਪੂ ਕਹਿੰਦਾ ਉਹ ਵੀ ਬਿਜ਼ੀ ਆ ਤੇ ਫਿਰ ਸੇਲਸਮੈਨ ਕਹਿੰਦਾ ਵੀ ਫਿਰ ਕੋਈ ਕੰਮ ਕਰਦਾ ਹੋਣਾ ਤੇਰੇ ਘਰ ਚ ਉਹਨੂੰ ਬੁਲਾ ਫਿਰ ਪੱਪੂ ਕਹਿੰਦਾ ਵੀ ਉਹ ਵੀ ਬਿਜ਼ੀ ਆ ਫਿਰ ਉਹ ਸੇਲਸਮੈਨ ਕਹਿੰਦਾ ਵੀ ਸਾਰੇ ਇੰਨੇ ਕਿਵੇਂ ਬਿਜ਼ੀ ਆ ਵੀ ਉਹ ਇੱਥੇ ਆ ਨਹੀਂ ਸਕਦੇ ਤੇ ਫਿਰ ਪੱਪੂ ਕਹਿੰਦੇ ਕਿਉਂਕਿ ਆਪਾਂ ਛੁਪਣ ਛੁਪਾਈ ਖੇਡ ਰਹੇ ਹਾਂ ਤੇ ਉਹ ਸਾਰੇ ਮੈਨੂੰ ਲੱਭਣ ਚ ਬਿਜ਼ੀ ਆ
1: ਬੜੀ ਤੇਜ਼ ਆ ਘਰ ਵਾਲੇ ਦੇਖ ਲੋ ਸਾਰੇ ਰਲ ਕੇ ਕੋਈ ਕੰਮ ਕਰੀ ਜਾਂਦੇ
0: ਥੈਂਕ ਯੂ ਯੁਵਰਾਜ
1: ਥੈਂਕ ਯੂ
4: ਥੈਂਕ ਯੂ
0: ਥੈਂਕ ਯੂ
4: ਮੇਰੀ ਦੀਦੀ ਵੀ ਸੁਣਾਓਗੀ
0: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ
4: ਅੰਕਲ ਜੀ ਤੇ ਵੀ

0: ਉਹਨੇ ਧੱਕਾ ਚੱਲੀ ਜਾਂਦਾ ਪਿਆ, ਹੁਣ ਤਾਂ ਲੰਚ ਦਾ ਮੈਨਿਊ ਸ਼ੁਰੂ ਹੋ ਜਾਣਾ ਹੌਲੀ ਹੌਲੀ।
1: ਕੋਈ ਹਿੰਟ ਹੀ ਦਿਓ ਫਿਰ। ਤੁਹਾਡੇ ਘਰ ਹੈਗੀ ਉਹ ਚੀਜ਼?
2: ਸਾਰੇ
1: ਘਰੇ ਹੁੰਦੀ, ਸਾਰੇ ਘਰਾਂ ਚ ਹੁੰਦੀ ਆ। ਸੜੀ ਰੋਟੀ ਸਾਰੇ ਘਰਾਂ ਚ ਤੇ ਨਹੀਂ ਹੋ ਸਕਦੀ।
0: ਹਾਂਜੀ ਦੱਸ ਦੱਸੋ ਦੱਸੋ।
2: ਦਿਨ ਤੇ ਰਾਤ।
0: ਓ ਯਾਰ,
1: ਭਰੋਸੇਯੋਗ ਸੂਤਰ ਵੀ ਕਹਿ ਰਹੇ ਸਿਰ ਦੇ ਵਾਲ।
0: ਅੱਛਾ, ਮੈਂ ਚੱਲ ਸਕਦਾ ਸੀ, ਇਹ ਵੀ ਚੱਲ ਸਕਦਾ ਸੀ।
1: ਹਾਂ,
0: ਲੌਜਿਕ ਇਹਦਾ ਵੀ ਠੀਕ ਹੈ,
1: ਇਹ ਵੀ ਠੀਕ ਸੀ। ਤੇ ਜਾਂ ਫਿਰ ਇੱਕ ਹੋਰ ਸਾਡੇ ਸੂਤਰ ਨੇ ਜਿਹੜੇ ਕਹਿ ਰਹੇ ਆ ਹੱਥ, ਉਹ ਵੱਖਰੀ ਗੱਲ, ਕਿਸੇ ਦੇ ਕਾਲੇ ਹੋ ਸਕਦੇ ਇੱਕ
0: ਪਾਸੇ। ਸਾਰਿਆਂ ਨਾਲ ਥੋੜਾ ਮੁਸ਼ਕਿਲ ਆ।
1: ਆਹ ਤੇ ਤੁਸੀਂ ਨਾ ਅੱਜ ਯਾਰ ਸਾਡੇ ਸੂਤਰ ਫੇਲ ਕਰ ਛੱਡੇ ਸਾਰੇ।
0: ਸਹੀ ਗੱਲ ਹੈ, ਵੈਰੀ ਗੁੱਡ, ਬਰਾਊਨੀ ਪੁਆਇੰਟਸ ਹੋ ਗਏ ਬਈ।
1: ਤੁਸੀਂ ਸਾਡੇ ਬੰਦਿਆਂ ਦੀਆਂ ਨਾ ਅੱਜ ਡਿਗਰੀਆਂ ਫੇਲ
2: ਕਰਤੀਆਂ।
1: ਆਹ ਗੁੱਡ ਕੀਤਾ ਤੁਸੀਂ, ਸਾਡੇ ਬੰਦੇ ਚੈੱਕ ਹੋ ਗਏ ਸਾਡੇ, ਨੀਟ ਐਗਜ਼ਾਮੀਨਰ ਚੈੱਕ ਹੋ ਗਏ ਸਾਡੇ,
0: ਕੰਪਿਊਟਰ ਜੀ ਅੱਜ ਫੇਲ ਹੋਏ
1: ਹਾਂ। ਉਹ ਤਲਕਾ ਕੰਮ ਦੀ ਜਾਏਗੀ। ਥੈਂਕ ਯੂ, ਸਤਿ ਸ਼੍ਰੀ ਅਕਾਲ। ਤੇ ਨੈਕਸਟ ਸਾਡੇ ਨਾਲ ਮੰਨਤ ਤੇ ਫਤਿਹ, ਉਸ ਬਾਅਦ ਤਮਨੀ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਅੰਕਲ ਜੀ,
0: ਨਾਲੇ ਬੱਚੇ ਉਸ ਦਿਨ ਮੈਨੂੰ ਕਹਿੰਦੇ ਝੂਠ ਬੋਲਦੇ ਪਏ,
1: ਉਹਨੇ ਇਹਨੇ ਨੀ ਮੰਨਣਾ। ਇਹ ਮੇਲਿਆਂ ਮੂਲਿਆਂ ਵਾਲਾ ਬੰਦਾ, ਕੁੜਤੇ ਪਜਾਮੇ ਵਾਲਾ, ਇਹ ਨੀ ਪਰਵਾਹ ਮਾਰਦਾ ਕਿੰਗ ਦੀ। ਇਹਨੂੰ ਤੇ ਇਹ ਬੰਦੇ ਕਹਿਣਾ ਪਊਗਾ ਵੀ ਸ਼ੀਲੂ ਨੂੰ ਮਿਲਣ ਗਏ ਸੀ, ਹਨਾ, ਖੁਸ਼ੀ ਨੂੰ ਮਿਲਣ ਗਏ ਸੀ, ਇਹ ਉਹਨਾਂ ਦਾ ਫੈਨ ਹੈ।
2: ਮੈਂ ਮਿਲਣਾ ਚਾਹੁੰਦਾ ਸੀ ਪਰ ਮਿਲਿਆ ਨੀ ਗਾ।
1: ਕਿਹਨੂੰ? ਕਿਹੜੇ ਨੂੰ ਮਿਲਣਾ? ਹੁਣੇ ਮਿਲਾ ਦਿੰਦੇ
2: ਨੂੰ,
1: ਖੁਸ਼ੀ ਨੂੰ ਮਿਲਾ ਦਈਏ।
2: ਜੱਗੇ ਚਿੱਟੀ, ਮੈਂ ਜੱਗੇ ਚਿੱਟੀ ਨਾਲ ਮਿਲਣਾ ਚਾਹੁੰਦਾ ਸੀ ਪਰ ਉਹ ਮੈਚ ਚ ਹੈ ਨੀ ਸੀਗਾ। ਪਰ ਫਿਰ ਜਿਹੜਾ ਖੁਸ਼ੀ ਸੀਗਾ ਉਹ ਉੱਥੇ ਖੜਾ ਹੈ ਮੁੰਡਿਆਂ ਕੋਲੇ, ਪਰ ਮੇਰੇ ਕੋਲ ਨੀ ਆਇਆ।
1: ਮਿਲਾ ਦਈਏ ਫਿਰ, ਜੇ ਦੋ
0: ਯਾਰ ਕੁਛ
1: ਦੋਵਾਂ ਚੋਂ ਇੱਕ ਨੂੰ ਮਿਲਣਾ ਤੇ ਕਿਹਨੂੰ ਮਿਲਣਾ ਚਾਹੇਗਾ ਫਿਰ?
2: ਜੱਗੇ ਚਿੱਟੀ ਵਾਲੇ ਨੂੰ।
1: ਜੱਗੇ ਚਿੱਟੀ ਵਾਲੇ, ਚਲ ਠੀਕ ਹੈ। ਜੇ ਆਪਾਂ ਮਿਲਾਤਾ ਤੇ ਫਿਰ ਕੀ ਦੇਗਾ ਸਾਨੂੰ?
2: ਫਿਰ ਤੁਹਾਨੂੰ 2 ਕਿਲੋ ਮਟਰੀ।
1: 2 ਕਿਲੋ ਮਟਰੀ,
0: ਇੱਕ ਤਾਂ ਮਟਰੀ ਉੱਪਰੋਂ 2 ਕਿਲੋ।
1: 2 ਕਿਲੋ,
0: ਵਾਹ,
1: ਠੀਕ ਹੈ। ਇੰਨੇ ਕਾ ਬੜਾ,
0: ਥੋੜਾ ਜ਼ਿਆਦਾ ਹੋ ਸਕਦਾ। ਹਾਂ, ਥੋੜੀ ਬਾਰਗੇਨਿੰਗ ਤਾਂ ਕਰੋ ਸਿੰਘ ਸਾਹਿਬ, ਏਦਾਂ ਨਹੀਂ।
1: ਹਾਂ, ਮਟਰੀ ਨਹੀਂ, ਕੁਛ ਹੋਰ।
0: ਹਾਂ,
2: ਲੱਡੂ ਲੈ ਲਓ, ਬੂੰਦੀ ਵਾਲੇ।
1: ਯਾਰ ਜੱਗਾ ਚਿੱਟੀ ਵਾਲਾ ਮਤਲਬ ਲੱਡੂਆਂ ਦੇ ਬਰਾਬਰ ਹੀ ਆ, ਐਡਾ ਤਗੜਾ ਪਲੇਅਰ ਆ ਉਹ। ਹੈ
0: ਲੱਡੂਆਂ ਨਾਲ ਸਾਰਤਾ,
1: ਮਤਲਬ ਕਿੱਦਾਂ ਦੀ ਖਬਰ, ਕਿੱਦਾਂ ਦੀ ਲੱਗੂਗੀ ਪਰ ਜੱਗਾ ਜੱਗਾ ਚਿੱਟੀ ਨੂੰ 2 ਕਿਲੋ ਮਟਰੀ ਨਾਲ ਤੋਲਿਆ ਗਿਆ, ਇਹ ਖਬਰ ਥੋੜੀ ਜਚਣੀ ਆ। ਹੈ ਨਹੀਂ, ਇਹ ਤੁਸੀਂ ਦੱਸਣਾਗੇ
0: ਰੇਡੀਓ ਰਾਂਝੀ ਦੇ ਹਵਾਲੇ ਤੋਂ ਖਬਰ ਹੈ।
1: ਹੈ ਆਪਾਂ ਜਦੋਂ ਖਬਰ ਲੱਗੀ ਫਿਰ ਏਦਾਂ ਬੁਰੀ ਨੀ ਲੱਗੂਗੀ ਵੀ ਲੱਡੂਆਂ ਬਦਲੇ ਫਤਿਹ ਮਿਲਿਆ ਜੱਗਾ ਚਿੱਟੀ ਨੂੰ
0: ਰੇਡੀਓ ਰਾਂਝੀ ਹੈੱਡਕੁਆਟਰ ਤੇ?
1: ਫਨੀ ਹੋ ਜਾਣੀ ਖਬਰ ਯਾਰ। ਹੈਂ,
0: ਥੋੜਾ ਹੈਵੀ ਹੋਣਾ ਚਾਹੀਦਾ ਹੈ, ਉਹਨੂੰ ਵੀ ਤਾਂ ਕੁਛ ਦਵਾਂਗੇ ਹਨਾ।
1: ਆਹੋ,
0: ਹਾਂ ਉਹ ਸਮਝੋ ਲੱਡੂ ਨਾ ਖਾਂਦਾ ਹੋਇਆ ਫਿਰ।
1: ਹਾਂ
2: ਤੁਸੀਂ ਦੱਸੋ ਕੀ ਰਹਿਣਾ ਤੇ ਫਿਰ ਉਹ ਦੇ ਦਾਂਗੇ।
1: ਨਹੀਂ ਯਾਰ, ਅਹੀਂ ਹੁਣ ਕੀ ਦਸੀਏ ਤਾਂ,
0: ਸਾਨੂੰ ਕੀ ਪਤਾ ਇਸ ਤਰ੍ਹਾਂ।
1: ਤੁਸੀਂ ਦੱਸੋ ਵੀ ਜਿਹੜੀ ਖਬਰ ਵੀ ਸੋਹਣੀ ਲੱਗੇ ਨਾ,
0: ਹਾਂ
1: ਵੀ ਜਦੋਂ ਆਪਾਂ ਲਿਖੀਏ ਵੀ ਜੱਗਾ ਚਿੱਟੀ ਜਦੋਂ ਫਤਿਹ ਨੂੰ ਮਿਲਿਆ ਤੇ ਉਹ
0: ਮਹਾ ਚੀਜ਼ ਪੇਂਟ ਕੀਤੀ।
2: ਹਾਂ, ਮਿਲ ਕੇ ਕੇਕ ਦੇ ਦਾਂਗੇ।
1: ਹੈਂ, ਖਬਰ ਤੇ ਲਾਉਣੀ ਪੈਣੀ ਆ,
0: ਇੰਨਾ ਵੱਡਾ ਇਵੈਂਟ ਹੋਣਾ
1: ਯਾਰ। ਆਪਾਂ ਉਹਨੂੰ ਇਹੋ ਹੀ ਕਹਿਣਾ ਵੀ ਆਪਾਂ ਖਬਰ ਲਾਉਣੀ ਆ ਤੇ ਇੱਕ ਮੁੰਡੇ ਨੂੰ ਮਿਲਾਉਣਾ ਵਾ, ਉਹ ਸਰਦਾਰ ਆ ਚੁਟਕਲਿਆਂ ਦਾ, ਏਦਾਂ ਹੀ ਕਵਾਂਗੇ ਆਪਾਂ। ਆਪਾਂ ਇਦਾਂ ਆਪਾਂ ਆਪਾਂ ਨੇ ਆਪਾਂ ਜਾਂ ਇੱਦਾਂ ਕਰਾਂਗੇ ਆਪਾਂ ਨਾ ਕੇਕ ਲੱਡੂ ਲਿਖਣੇ ਨੀ ਆਪਾਂ ਲਿਖਣਾ ਚੁਟਕਲਿਆਂ ਦਾ ਸਰਦਾਰ ਮਿਲਿਆ ਕਬੱਡੀ ਦੇ ਸਰਦਾਰ ਨੂੰ ਇੱਦਾਂ ਲਿਖਾਂਗੇ ਬਰਜਾਰਤਾਂ ਦਾ ਸਰਤਾਜ ਮਿਲਿਆ ਕਬੱਡੀ ਦੇ ਸਰਤਾਜ ਨੂੰ
0: ਠੀਕ ਹੈ
1: ਠੀਕ ਹੈ ਫਿਰ ਪੱਕੀ ਗੱਲ
0: ਹੁਣ ਇੱਕ ਪਾਸੇ ਤਾਂ ਅਪਰੂਵ ਹੋ ਗਈ ਦੂਸਰੇ ਪਾਸੇ ਅਪਰੂਵ ਕਰਾ ਲਓ
1: ਹਾਂ
0: ਤੇ ਕੰਮ ਡਨ
1: ਤੇ ਤੁਸੀਂ ਐਕਚੁਅਲ ਚ ਮਿਲਣਾ ਕਿ ਫੋਨ ਤੇ ਗੱਲ ਕਰ ਲਈਏ ਤੇ ਠੀਕ ਆ
2: ਨਹੀਂ
1: ਚਲੋ ਓਹਨੂੰ ਕੀ ਮਿਲੂਗਾ ਫਿਰ ਜੱਗੇ ਚਿੱਟੀ ਨੂੰ ਕੀ ਮਿਲੂਗਾ
2: ਅੱਛਾ
1: ਭੁਜੀਆ ਬਦਾਨਾ ਮਿਲੂਗਾ ਓਕੇ
0: ਅੱਛਾ ਵੈਸੇ ਜੇ ਮੈਂ ਪਲੇਅਰ ਹੁੰਦਾ ਮੈਂ ਮੰਨ ਜਾਂਦਾ
1: ਭੁਜੀ ਬਦਾਨੇ ਤੇ ਓਕੇ ਫਿਰ ਉਹ ਇਦਾਂ ਦੀ ਅਨਾਊਂਸਮੈਂਟ ਹੋ ਸਕਦੀ ਆ ਵੀ ਜਿਹੜਾ ਜੇ ਇਹਨੂੰ ਹੱਥ ਲਾ ਕੇ ਕੋਈ ਵਾਪਸ ਪਰਤਾਵੇ ਭੁਜੀਆ ਬਦਾਨਾ
0: ਭੁਜੀਆ ਭੁਜੀਆ ਭੁਜੀਆ
1: ਉਹ ਜੱਗੇ ਚਿੱਟੀ ਦੇ ਜੱਫੇ ਤੇ ਲੱਗ ਗਏ ਸ਼ੱਕਰ ਪਰੇ ਉਹ ਵੇਖੋ ਕਿਹੜੀ ਨਿੱਤਰਦੀ ਹੁੜੇ ਖਾਣੀ ਗਿਫਟ ਦੇਣਾ ਉਦੋਂ ਦਿੰਦਾ 2 ਕਿਲੋਮੀਟਰ
0: ਹੁਣ ਸਾਬੀ ਬੰਦਾ ਪੂਰਾ
1: ਹੁਣ ਕਹਿ ਹਾਂ ਵੀ ਮੈਂ ਉਹਨੂੰ ਗਜ਼ੀਲੀਅਨ ਗਜ਼ੀਲੀਅਨ ਗਜ਼ੀਲੀਅਨ ਦਊਂਗਾ ਮੈਂ ਉਹਨੂੰ ਇਨਾਮ ਚ ਹੈ ਨਾ
0: ਅਗਲਾ ਕੁਛ ਨੀ ਰੱਖਦਾ
1: ਉਹ ਹੱਲਾ ਗੁੱਲਾ ਹੋਣਾ ਚਾਹੀਦਾ ਉਹ ਜੱਗੇ ਚਿੱਟੀ ਦਾ ਮੈਸੇਜ ਆਇਆ ਕਹਿੰਦਾ ਮੈਂ ਫਤਿਹ ਨੂੰ ਮਿਲੂੰਗਾ ਮੰਨ ਗਏ
0: ਓ ਵੈਰੀ ਗੁੱਡ
1: ਤਾਂ ਮੈਂ ਸਕਰੀਨਸ਼ੋਟ ਭੇਜਾਂ ਤੈਨੂੰ ਸਾਡੇ ਸਰ ਝੂਠ ਕਿਉਂ ਲੱਗਦਾ ਸਾਡੀਆਂ ਗੱਲਾਂ
0: ਯਾਰ ਮਾੜੀ ਗੱਲ
1: ਹੁਣ ਤਾਂ ਮੈਂ ਕੰਮ ਕਰਨ ਡਿਆ ਨਾ ਹੁਣ ਤਾਂ ਪ੍ਰੋਗਰਾਮ ਕਰਨ ਡਿਆ ਜਦੋਂ ਫ੍ਰੀ ਹੋਊਗਾ ਮੈਂ ਖਬਰਾਂ ਚ ਉਦੋਂ ਭੇਜੂਗਾ
0: ਡਨ ਹੋ ਗਿਆ ਅੱਜ ਜਦੋਂ ਸਕੂਲ ਤੋਂ ਵਾਪਸ ਆਇਆ ਹੋਊਗਾ ਨਾ ਫਤਿਹ
1: ਹਾਂ
0: ਤੇ ਸਾਹਮਣੇ ਉਹਦੇ ਸਕਰੀਨਸ਼ਾਟ ਹੋਣਾ ਚਾਹੀਦਾ ਸਿੰਘ ਸਾਹਿਬ
1: ਚਲੋ ਠੀਕ ਹੈ
0: ਡਨ ਹੋ ਗਿਆ
1: ਹਾਂ
0: ਲਓ ਜੀ
1: ਜਦ ਇੱਕ ਗੱਲ ਤੇ ਪੱਕੀ ਆ ਵੇਖੋ ਜਾਂ ਤੇ ਤੈਨੂੰ ਕੁਛ ਨਾ ਜ਼ਰੂਰ ਕਲਰਫੁੱਲ ਮਿਲੂਗਾ ਜਾਂ ਤਾਂ ਜੱਗਾ ਚਿੱਟੀ ਦਾ ਤੈਨੂੰ ਮੈਸੇਜ ਮਿਲੂਗਾ ਜਾਂ ਫਿਰ ਬਸੰਤ ਲਾਲ ਦਾ ਤਾਂ ਪੱਕਾ ਹੀ ਆ
0: ਉਹ ਵੀ ਬੜੇ ਤਕੜੇ
1: ਯਾਰ ਉਹ ਵੀ ਮੇਰੀ ਮੇਰੀ ਗੱਲ ਸੁਣ ਮੇਰਾ ਪੁੱਤ ਉਹ ਵੀ ਕਲਰਫੁੱਲ ਆ ਵੇਖੋ ਉਹ ਚਿੱਟੀ ਆ ਤੇ ਇਹ ਲਾਲ ਆ
0: ਦੇਖੋ ਲਾਲ ਸਾਰਾ ਵਧੀਆ ਕਲਰ ਹੈ ਮੇਰੇ ਹਿਸਾਬ ਨਾਲ
1: ਦੋਵੇਂ ਕਲਰ ਹੀ ਆ
2: ਲਾਲ ਮਾੜਾ
0: ਤੁਹਾਨੂੰ ਕਿੱਦਾਂ ਪਤਾ ਲੱਗ ਗਿਆ ਲਾਲ ਮਾੜਾ ਤੁਹਾਨੂੰ ਪਤਾ ਕਿੱਦਾਂ
1: ਯਾਰ ਉਹ ਲਾਲ ਮਾੜਾ ਨੀ ਬੰਦਾ ਬੜਾ ਘੈਂਟ
0: ਮਿਲੋ ਤਾਂ ਸਹੀ ਬੜੇ ਤਗੜੇ ਟ੍ਰੇਡਰ ਨੇ ਬਸੰਤ ਲਾਲ
1: ਜਿਹੜੇ ਕਬੱਡੀ ਖੇਡਦੇ ਕੋਈ ਨੀ ਆਪਾਂ ਆਪਾਂ ਬਸੰਤ ਲਾਲ ਜੀ ਨੂੰ ਨਾ ਕਬੱਡੀ ਖੇਡਣ ਲਾ ਲੈ ਚਲੋ ਠੀਕ ਹੈ
2: ਨਹੀਂ
1: ਹੁਣ ਤਾਂ ਮੈਂ ਪੱਕਾ ਮਿਲਾਉਂਗਾ ਹੁਣ ਤਾਂ ਪੱਕਾ ਮਿਲਾਉਂਗਾ ਮੈਂ ਤੁਹਾਨੂੰ
2: ਚਿੱਟੇ ਘਰ ਕਾਲੇ ਬੰਦੇ ਗੇਟ ਖੋਲੋ ਕਰਨ ਸ਼ੋਰ
1: ਚਿੱਟੇ ਬੰਦੇ
0: ਕਾਲੇ ਚੋਰ ਚਿੱਟੇ ਬੰਦੇ
1: ਕਾਲੇ ਚੋਰ ਚਿੱਟੇ ਬੰਦੇ ਗੇਟ ਖੋਲੋ ਤੇ ਕਰਨ ਔਜਲਾ ਕੀ
0: ਕਰਨ ਜੱਟੀਏ ਨੀ ਮੁੰਡਾ ਗੈਂਗਸਟਰ ਗੈਂਗਸਟਰ ਗੈਂਗਸਟਰ
1: ਨੀ ਅੱਗੇ ਕੀ ਸੀ
2: ਕਾਲੇ ਬੰਦੇ ਗੇਟ ਖੋਲੋ ਕਰਨ ਕਰਨਸ਼ੋਰ
0: ਅੱਛਾ
1: ਅੱਛਾ ਚਿੱਟਾ ਘਰ ਤੇ ਕਾਲੇ ਬੰਦੇ ਤੇ ਗੇਟ ਖੋਲੋ ਤੇ
0: ਕਰਨਸ਼ੋਰ
1: ਕਰਨਸ਼ੋਰ ਕੇ ਕਰਨ ਔਜਲਾ
0: ਕਰਨਸ਼ੋਰ ਦਾ ਕੋਈ ਸਿੰਗਰ ਹੀ ਹੈ ਨੀ ਔਜਲਾ ਹੀ ਆ
1: ਆਹੋ ਇਹਨੂੰ ਭੁਲੇਖਾ ਲਗਾਉਣਾ
0: ਕੋਈ ਨਵਾਂ ਆ ਗਿਆ ਹੁਣ ਜਾਂ ਫਿਰ
2: ਨਹੀਂ ਭੁਲੇਖਾ ਨੀਗਾ
1: ਹਾਂ ਏਦਾਂ ਹੀ ਆ
2: ਆਵਾਜ਼
1: ਕਰਦਾ ਹਾਂ ਤੇ ਉਹਨੂੰ ਉਹ ਜਦੋਂ ਤੇਲ ਦਿੱਤਾ ਤੇ ਉਹ ਠੀਕ ਹੋ ਗਿਆ
0: ਇਹ ਤਾਂ ਬਿਲਕੁਲ ਸਹੀ ਆਨਸਰ
1: ਪਿਛਲਾ ਤੇ ਹਿੱਸਾ ਠੀਕ ਹੋ ਗਿਆ ਹੈ ਨਾ
0: 7 ਕਰੋੜ
1: ਸੱਤ ਕਰੋੜ ਨੀ ਦੋ ਕਿਲੋ ਮਟਰੀ
0: ਮਟਰੇ
1: ਯਾਰ ਹਾਰ ਗਏ ਆਪਾਂ ਅੱਜ ਤੇ ਨਾ ਸਾਡੇ ਜਿਹੜੇ ਸੂਤਰ ਆ ਨਾ
0: ਹਮਾਰੇ ਕੰਪਿਊਟਰ ਜੀ
1: ਫੇਲ ਹੋਏ ਪਏ ਅੱਜ ਤੇ
2: ਆਨਸਰ ਹੈਗਾ ਵਾ ਪਿਆਨੋ
1: ਆ
0: ਯਾਰ ਇਹ ਵੀ ਸਾਹਮਣੇ ਸੀ ਸਿੰਘ ਸਾਹਿਬ ਆਪਾਂ ਨਾ
1: ਓਹੋ
2: ਉਹਦੀਆਂ ਕੀਜ਼ ਚੀਟੀਆਂ ਦੀ
1: ਕਾਲੀਆਂ
2: ਹਾਂ ਕੀਜ਼ ਉੱਪਰ ਉਹਦਾ ਕਾਲੇ ਹੁੰਦੇ ਨੇ
1: ਕਬੱਡੀ ਪਲੇਅਰਾਂ ਨੂੰ ਦੀਦੀ ਤੂੰ ਚੁੱਪ ਹੀ ਕਰ ਗਈ ਕੀ ਕਰੀ ਜਾਣੀ ਇਹ ਨਾਲ
2: ਕੁਛ ਨੀ
1: ਹੈ
2: ਮੈਨੂੰ ਤਾਂ ਬਸ ਡਰ ਲੱਗ ਰਿਹਾ ਕਿਉਂਕਿ ਅੱਜ ਐਥਲੈਟਿਕਸ ਡੇ ਆ ਉੱਥੇ ਸਾਰਾ ਕੁਝ
0: ਅੱਛਾ
2: ਕਰਨਾ ਪੈਂਦਾ ਵਾ
1: ਲੈ ਡਰਨਾ ਕਿਉਂ ਮੈਨੂੰ ਪਤਾ ਤੂੰ
0: ਬਹੁਤ ਯੂ ਵਿਲ ਡੂ ਗ੍ਰੇਟ
2: ਸਾਰਾ ਕੁਝ ਹੁੰਦਾ
1: ਐਡੀ ਕੰਫੀਡੈਂਟ ਹੈ ਕੁੜੀ
0: ਅੱਛਾ ਵੈਸੇ ਪਸੰਦ ਹੈ ਐਥਲੈਟਿਕਸ ਦੇ ਅੰਦਰ ਪਾਰਟਿਸਿਪੇਟ ਕਰਨਾ ਤੁਹਾਨੂੰ
1: ਨਹੀਂ
0: ਫਿਰ ਡਰ ਖਾਦਾ ਜਿਹੜੀ ਚੀਜ਼ ਹੀ ਪਸੰਦ ਨਹੀਂ ਠੀਕ
1: ਹੋਵੇ ਇਦਾਂ ਕਰੋ ਨਾ ਤੁਸੀਂ ਮੈਡਮ ਨੂੰ ਕਹੋ ਵੀ ਮੈਡਮ ਮੈਂ ਐਥਲੈਟਿਕਸ ਵਿੱਚ ਮੈਂ ਨਹੀਂ ਪਸੰਦ ਕਰਦੀ ਕੋਈ ਗੱਲਾਂ ਗੁੱਲਾਂ ਵਾਲਾ ਪ੍ਰੋਗਰਾਮ ਹੈਗਾ ਤੇ ਉਹ 'ਚ ਮੈਨੂੰ ਸ਼ਾਮਲ ਕਰਾਓ
2: ਮੈਂ ਚਾਹੁੰਦਾ ਕਿ ਜਿਹੜੀ ਮੇਰੀ ਹੋਣ ਵਾਲੀ ਘਰ ਵਾਲੀ ਹੋਵੇ ਉਹ ਚੰਗੀ ਹੋਵੇ ਸਿਆਣੀ ਮਿੱਠੀ ਬੋਲਣ ਵਾਲੀ ਸੰਤਾ ਉਹ ਤੇ ਠੀਕ ਆ ਪਰ ਇੱਕ ਗੱਲ ਆ ਪੱਪੂ ਕੀ ਸੰਤਾ ਇੰਨੀ ਮਹਿੰਗਾਈ ਵਿੱਚ ਤੂੰ 3 ਘਰ ਵਾਲੀਆਂ ਦੇ ਕਿਵੇਂ ਖਰਚ ਸਾਂਭ ਲੇਗਾ
0: ਗੱਲ ਤੇ ਸਹੀ ਹੈ ਬਈ
1: ਪੱਪੂ ਵੀ ਅਮਰ ਖਾਨ ਹੀ ਬੰਦਾ
0: ਅਮਰ ਖਾਨ
1: ਥੈਂਕ ਯੂ ਮੰਨਤ
0: ਥੈਂਕ ਯੂ ਮੰਨਤ
2: ਹੈਵ ਅ ਵੈਰੀ ਗ੍ਰੇਟ ਆਸਮ ਬ੍ਰਿਲੀਅੰਟ
1: ਓ ਆਸਮ ਆਸਮ ਬ੍ਰਿਲੀਅੰਟ ਮਟਰੀ ਡੇ ਥੈਂਕ ਯੂ
0: ਦੀ ਨੈਕਸਟ ਫਲੈਗ ਫॉर ਯੂ ਐਥਲੈਟਿਕਸ
1: ਨੈਕਸਟ ਸਾਡੇ ਨਾਲ ਤਮਨੀਤ ਐਂਡ ਸਿਬਲਿੰਗ ਸਤਿ ਸ਼੍ਰੀ ਅਕਾਲ ਇਹ ਹੁਣ ਆਏ ਕਿੰਗ ਵਾਲੇ ਬੰਦੇ ਇਹਨਾਂ ਨਾਲ ਮਸਲਾ ਪਿਆ ਹੈ ਅੱਛਾ
2: ਅੱਛਾ
1: ਇੱਦਾਂ ਕਹਿੰਦੇ ਆ ਤਾਂ ਕਰਕੇ ਹਾ ਹਾ ਹਾਂ ਮੈਂ ਕਰੇ ਹਾ ਹਾ ਹਾਥੀ ਹਾ ਹਾ ਹਾ ਕੀ ਕੀ ਹੁੰਦਾ ਫਿਰ ਹਾ ਹਾ ਤੁਹਾਡੇ ਲਈ ਕੀ ਹੁੰਦਾ ਹਾਂ ਹਾਂ ਸੈਂਟਾ ਉਹ ਤੇ ਸੱਸਾ ਸੈਂਟਾ ਹੁੰਦਾ
0: ਨਹੀਂ ਉਹ ਨਹੀਂ ਨਹੀਂ ਉਹ ਸੈਂਟਾ
1: ਅੱਛਾ ਉਹ ਤੇ ਹੋ ਹੋ ਕਰਦਾ ਹੋ
0: ਹੋ ਹੋ ਹੋ ਕਰਦਾ
1: ਉਹ ਤੇ ਇਦਾਂ ਕਰਦਾ
2: ਸਾਡੀ ਸੈਂਟਾ ਹਾ ਹਾ
1: ਸਾਡਾ ਸੈਂਟਾ ਸਾਡੇ ਰੂਲ
0: ਮਾਈ ਸੈਂਟਾ ਮਾਈ ਰੂਲ ਹੈ
1: ਸਾਡਾ ਸੈਂਟਾ ਪਤਾ ਕੀ ਕਰਦਾ ਤਵਨੀਤ ਕੀ ਸੁਣਾਓਗੇ
2: ਇੱਕ ਬੁਜਾਰਤ ਜਿੰਨੇ ਤੁਸੀਂ ਲੈਂਦੇ ਤੁਸੀਂ ਉਹ ਹੋਰ ਪਿੱਛੇ ਛੱਡ ਦਿੰਦੇ
1: ਜਿੰਨੇ ਤੁਸੀਂ ਲੈਂਦੇ ਉਹਨੇ ਤੁਸੀਂ ਹੋਰ ਪਿੱਛੇ ਛੱਡ ਦਿੰਦੇ
2: ਹਾਂਜੀ
1: ਓਕੇ ਤੇ ਕੋਈ ਹਿੰਟ
2: ਜੇ ਤੁਸੀਂ ਮਿੱਟੀ ਹੈ ਮਿੱਟੀ ਚਾਹੀਏ ਗਿੱਲੀ ਮਿੱਟੀ ਚ ਤੇ ਫਿਰ ਉਹਨੂੰ ਦਿਸਦਾ ਬਸ ਜੇ ਤੁਸੀਂ ਨਹੀਂ ਹੈਗੀ ਗਿੱਲੀ ਮਿੱਟੀ ਚ ਫਿਰ ਨਹੀਂ ਦਿਸਦਾ
0: ਗਿੱਲੀ ਮਿੱਟੀ ਚ ਨਹੀਂ ਦਿਸਦਾ
1: ਗਿੱਲੀ ਮਿੱਟੀ ਚ ਓਕੇ ਯਾਰ ਹਾਰ ਗਏ ਆਪਾਂ
2: ਗਿੱਲੀ ਮਿੱਟੀ ਚ ਦਿਸਦਾ
0: ਅੱਛਾ
1: ਨਿਓਲਾ
0: ਨਹੀਂ ਨਹੀਂ ਪੈਰਾਂ ਦੇ ਨਿਸ਼ਾਨ
1: ਪੈਰਾਂ ਦੇ ਨਿਸ਼ਾਨ
2: ਹਾਂਜੀ
0: ਸਾਤ ਕਰੋੜ
1: ਬੱਲੇ
0: ਸਿਕਸ ਸੈਵਨ ਵੈਰੀ ਗੁੱਡ
1: ਥੈਂਕ ਯੂ ਤੁਸੀਂ ਮੈਂ ਨਾ ਮੈਨੂੰ ਲੱਗਦਾ ਤੁਸੀਂ ਨਾ ਜਾਣ ਕੇ ਤੁਸੀਂ ਕ੍ਰਿਸ਼ਨਾ ਫਰੈਂਡਲੀ ਬੁਝਾਰਤਾਂ ਲੈ ਕੇ ਆਉਂਦੇ ਤੁਸੀਂ
2: ਮੈਨੂੰ ਪਤਾ ਵੀ ਨਹੀਂ ਹੁੰਦਾ ਜੇ ਕ੍ਰਿਸ਼ਨਾ ਬੀਜੀ ਨੂੰ ਪਤਾ
1: ਫਿਰ ਪਤਾ ਨੀ ਕਿੱਦਾਂ ਪੁੱਛ ਲੈਂਦੇ ਚਲੋ ਨੈਕਸਟ ਕਿਹਦੀ ਵਾਰੀ ਆ ਹਾਂਜੀ ਲਿਆਓ ਜੀ ਲਿਆਓ ਸਤਿ ਸ਼੍ਰੀ ਅਕਾਲ ਸਰਦਾਰ ਜੀ ਹੈਲੋ
2: ਸਤਿ ਸ਼੍ਰੀ ਅਕਾਲ ਕੋਈ ਵੀ ਦੀਜੀ
1: ਸਤਿ ਸ਼੍ਰੀ ਅਕਾਲ
2: ਕੀ ਹਾਲ ਹੈ
1: ਸਾਡਾ ਠੀਕ ਆ ਜੇ ਕੋਈ ਵੀ ਨਾ ਹੋਵੇ ਤੇ ਫਿਰ ਤੁਹਾਨੂੰ ਜਵਾਬ ਕੌਣ ਦੇਵੇ ਅੱਗੋਂ ਹੈਂ
2: ਗੱਲਾਂ
1: ਆਉਂਦੀਆਂ ਇੰਨੀਆਂ ਸਰਦਾਰ ਜੀ ਹੈਗਾ ਨਾ
2: ਚਾਹ ਵੀ ਪੀ ਲਿਓ ਗੁਰਦੁਆਰਾ ਸਾਹਿਬ ਤੇ
1: ਅੱਛਾ ਗੁਰਦੁਆਰਾ ਸਾਹਿਬ ਤੇ ਓਕੇ ਓਕੇ ਉੱਥੇ ਪੀ ਲਈ ਦੀ ਹੈ ਨਾ ਉੱਥੇ ਠੀਕ ਹੁੰਦੀ ਅੱਛਾ ਉੱਥੇ ਸਵਾਦ ਹੁੰਦੀ ਉੱਥੇ ਮਿੱਠਾ ਮੁੱਠਾ ਖੁੱਲਾ ਪਾਇਆ ਹੁੰਦਾ ਨਾ
0: ਅੱਛਾ
1: ਤਾਂ ਕਰਕੇ ਤੁਸੀਂ ਸਰਦਾਰ ਜੀ ਬੜੇ ਤੱਤ ਕੱਢੇ ਆ ਤੁਸੀਂ ਨਾਲ ਬ੍ਰੈਡ ਪਕੌੜਾ ਹੈ
2: ਹਾਂਜੀ
1: ਚਿੱਟਾ ਗਲਾਸ ਵੇਖਿਆ ਚਿੱਟਾ ਗਰਾਸ ਵੇਖਿਆ ਅੱਜ
2: ਕੋਰਾ ਪਿਆ
1: ਹਾਂ ਕੋਰਾ ਪਿਆ ਹੋਣਾ ਨਾ ਗੁੱਡ
0: ਇਜ਼ ਗੁੱਡ
1: ਨਾਈਸ ਤੁਸੀਂ ਤੇ ਬੜਾ ਓਬਜ਼ਰਵ ਕਰਦੇ ਹੋ ਆਸ ਪਾਸ ਹੈ ਗੁੱਡ ਗੁੱਡ ਗੁੱਡ ਸਰਦਾਰ ਜੀ ਕੀ ਸੁਣਾਓਗੇ ਫਿਰ ਅੱਜ
2: ਇੱਕ ਬੁਜਾਲਤ
1: ਓਕੇ
2: ਉਹ ਕਿਹੜੀ ਚੀਜ਼ ਹੈ ਜਿਹਦੇ ਕੋਲੇ ਇੱਕ ਅੱਖ ਹੁੰਦੀ ਬਟ ਉਹ ਦੇਖ ਨਹੀਂ ਸਕਦਾ
1: ਇੱਕੋ ਹੀ ਅੱਖ ਹੁੰਦੀ ਆ
0: ਇਹ ਹੋਇਆ ਪਹਿਲੇ ਮੇਰੇ ਹਿਸਾਬ ਨਾਲ
2: ਇੱਕ ਅੱਖ ਹੁੰਦੀ ਬਾ ਉਹ ਦੇਖ ਨਹੀਂ ਸਕਦਾ
0: ਕੀ ਹੋ ਸਕਦਾ ਇਸ ਤਰ੍ਹਾਂ ਦਾ
1: ਕੋਈ ਅੱਖ ਹੁੰਦੀ ਆ ਪਰ ਉਹ ਦੇਖ ਨਹੀਂ ਸਕਦਾ
0: ਚੱਕਰ ਵਾਲੀ ਗੱਲ ਹੈ
1: ਹਨਾ ਯਾਰ ਮੈਂ ਆਉਂਦਾ ਸੀ ਮੈਨੂੰ ਪਰ ਮੈਨੂੰ ਭੁੱਲ ਗਿਆ ਮੈਨੂੰ ਮਾੜਾ ਜਿਹਾ ਦੱਸੋ ਫਿਰ ਮੈਂ ਤੁਹਾਨੂੰ ਦੱਸੂਗਾ ਮਾੜਾ ਜਿਹਾ ਦੱਸੋ ਹਾਂ ਫਿਰ
2: ਕੱਪੜੇ ਸੀਲਦੇ
1: ਕੱਪੜੇ ਸੀਂਦੇ ਆ
0: ਕੱਪੜੇ
2: ਸੀਂਦੇ
1: ਕੋਈ ਅੱਖ ਹੁੰਦੀ ਆ
0: ਸੂਈ
2: ਸੂਈ
0: ਵੈਰੀ ਗੁੱਡ
1: ਵਾਹ
2: ਬੱਲੇ ਬੱਲੇ ਸਵੀਰ ਸ਼ਾਵਾ ਸ਼ਾਵਾ
0: ਸੁਈ ਬੱਲੇ ਬੱਲੇ ਬੱਲੇ ਧਾਗਾ ਸ਼ਾਵਾ ਸ਼ਾਵਾ ਸੁਈ
1: ਥੈਂਕ ਯੂ
0: ਥੈਂਕ ਯੂ
2: ਰੇਡੀਓ ਹਾਂਜੀ ਬੱਲੇ ਬੱਲੇ ਰੇਡੀਓ ਹਾਂਜੀ
1: ਸ਼ਾਵਾ ਸ਼ਾਵਾ
0: ਸ਼ਾਵਾ
1: ਸਰਦਾਰ ਜੀ ਬਲੇ ਬਲੇ ਸਰਦਾਰ ਜੀ ਸ਼ਾਬਾਸ਼ ਸ਼ਾਬਾਸ਼
0: ਸਰਦਾਰ ਜੀ ਜਿੰਦਾਬਾਦ
2: ਜਿੰਦਾਬਾਦ
1: ਥੈਂਕ ਯੂ ਥੈਂਕ ਯੂ ਥੈਂਕ ਯੂ ਜਿੰਦਾਬਾਦ
2: 11 6 7 6 7 13 ਛੋਟੀ ਦੀਦੀ ਨਾਲ ਗੱਲ ਕਰ ਲਓ
1: ਹਾਂਜੀ ਹਾਂਜੀ ਲਿਆਓ ਛੋਟੀ ਦੀਦੀ ਨਾਲ ਕਰਾਓ ਸਤਿ ਸ਼੍ਰੀ ਅਕਾਲ ਦੀਦੀ ਹੋਰ ਠੀਕ ਠਾਕ ਹੋ ਸਾਡਾ ਠੀਕ ਆ
0: ਬੈਸਟ ਬੈਸਟ ਬੈਸਟ
1: ਅੱਜ ਤੇ ਫੋਨ ਚ ਲੱਗਦੇ ਹੋ ਤੁਸੀਂ ਅੱਛਾ ਫੋਰੈਸਟ ਦੇ ਅੰਦਰ
2: ਤੇ ਸਾਈਨ ਕਹਿੰਦਾ ਉੱਤੇ ਫੂਡ ਹੀ ਨਹੀਂ ਰੱਖਣਾ ਫਿਰ ਵੇਲ ਖਲਾਰਾ ਪਾਊਗਾ
1: ਓਕੇ ਵੇਲ ਖਲਾਰਾ ਪਾਊਗਾ ਅੱਛਾ ਉੱਥੇ ਵੇਲਸ ਵੀ ਹੈਗੀਆਂ
2: ਵੇਲ
1: ਵੇਲ
0: ਵੇਲ
2: ਗ੍ਰਿਜ਼ਲੀ ਵੇਲ
0: ਅੱਛਾ ਬੇਰ ਬੇਰ ਭਾਲੂ
2: ਭਾਲੂ ਡੈਡਾ ਦੇ ਸਿਰ ਚ ਖਲਾਰਾ ਪਾਊਗਾ ਜੇ ਡੈਡਾ ਦੇ ਸਿਰ ਚ ਫੂਡ
1: ਹੈਗਾ
0: ਬੇਰ ਉੱਥੇ ਵੀ ਹੁੰਦੇ ਆ
1: ਆਹ ਮੈਨੂੰ ਉਹੀ ਲੱਗਾ ਸੀ ਬੇਰ
2: ਤੇ ਡੈਡਾ ਚਾਂਬਲੇ ਹੋਏ
1: ਚਾਂਬਲੇ ਆ
0: ਗ੍ਰਿਜ਼ਲੀ ਬੇਰ ਵੇਖੋ ਚਾਂਬਲ ਹੀ ਜਾਂਦਾ ਬੰਦਾ ਗ੍ਰਿਜ਼ਲੀ ਗ੍ਰਿਜ਼ਲੀ ਫ੍ਰਿਜ਼ਲੀ ਫ੍ਰਿਜ਼ਲੀ
1: ਨਹੀਂ ਜਾਣੇ ਲਿਹਾਜ਼ ਕਰਦੇ
0: ਸਹੀ ਗੱਲ
1: ਕੀ ਸੁਣਾਓਗੇ ਫਿਰ
2: ਇੱਕ ਬੁਝਾਰਤ
1: ਹਾਂਜੀ
2: ਉਹ ਕਿਹੜੀ ਚੀਜ਼ ਹੈ ਜਿਹਦੀ ਸਾਰੇ ਘਰ ਦੇ ਆਲੇ ਦੁਆਲੇ ਹੁੰਦੀ ਬਟ ਮੂਵ ਨਹੀਂ ਹੁੰਦੀ
1: ਸਾਰੇ ਘਰ ਦੇ ਆਲੇ ਦੁਆਲੇ ਹੁੰਦੀ ਪਰ ਮੂਵ ਨਹੀਂ ਹੁੰਦੀ ਹਾਂ ਓਕੇ ਸਾਰੇ ਘਰ ਦੇ ਆਲੇ ਦੁਆਲੇ ਕੀ ਹੁੰਦਾ ਤੇ ਮੂਵ ਨਹੀਂ ਹੁੰਦਾ
0: ਵੈਸੇ ਜਦੋਂ ਮੈਂ ਆਪਣੇ ਘਰ ਹੋਵਾਂ ਮੈਂ ਵੀ ਮੂਵ ਨਹੀਂ ਕਰਦਾ ਘਰ ਦੇ ਆਲੇ ਦੁਆਲੇ
1: ਸਾਰੇ ਘਰਾਂ ਦੇ ਆਲੇ ਦੁਆਲੇ ਹੁੰਦੀ ਆ
2: ਕੋਈ ਕਦੇ ਦੇ ਆਲੇ ਦੁਆਲੇ ਹੁੰਦੀ ਬਟ ਬੈਕ ਯਾਰਡ ਤੇ ਸਾਰੇ ਆਲੇ ਦੁਆਲੇ ਹੁੰਦੇ
1: ਕਾ ਕਾ
0: ਹਾਂ ਲੈ
1: ਗ੍ਰਾਸ
0: ਨਹੀਂ ਇਦਾਂ ਵੀ ਹੁੰਦਾ ਵੈਰੀ ਗੁੱਡ ਕੀ ਬਾਤ ਹੈ
1: ਗਮਲੇ
0: ਗਮਲੇ
2: ਉਹਦੇ ਨਾਲ ਦੂਜੇ ਨੂੰ ਦੇਖ ਨਹੀਂ ਸਕਦੇ
0: ਫੈਂਸ
1: ਕ੍ਰਿਸ਼ਨਾ ਜੀ
0: ਤਰੱਕੀ ਹੋ ਰਹੀ ਜੀ ਹੌਲੀ ਹੌਲੀ ਥੈਂਕ ਯੂ ਥੈਂਕ ਯੂ
1: ਆਪ ਤੋਂ ਬਾਜ਼ਾਰ ਤੇ ਬੂਝਣੇ ਲੱਗੇ
2: ਥੈਂਕ
1: ਯੂ
0: ਥੈਂਕ ਯੂ
1: ਥੈਂਕ ਯੂ ਘਰ ਦੇ ਉਹ ਆ ਗਿਆ ਬਸੰਤ ਲਾਲ ਨਹੀਂ ਪਰ ਬਸੰਤ ਲਾਲ ਜੀ ਸੋਰੀ ਤੁਹਾਡੇ ਤੋਂ ਪਹਿਲਾਂ ਡਡਵਾਲ ਸਾਹਿਬ ਰਹਿੰਦੇ ਹਲੇ ਡਡਵਾਲ ਸਾਹਿਬ ਕੀ ਹਾਲ ਨੇ ਡਡਵਾਲ ਸਾਹਿਬ ਬੈਠੇ ਮੈਨੂੰ ਭੁਲੇਖਾ ਹੀ ਪੈ ਚੱਲਿਆ ਸੀ
0: ਏਦਾਂ ਨਾ ਕਰਿਆ ਕਰੋ
1: ਕਿੰਡਰ ਜਾਣਾ ਅੱਜ
0: ਅੱਛਾ
1: ਤੇ ਕੀ ਲੈ ਕੇ ਜਾਂਦੇ ਹੁੰਦੇ ਹੋ ਕਿੰਡਰ ਖਾਣ ਲਈ ਕੀ ਲੈ ਕੇ ਜਾਂਦੇ ਹੁੰਦੇ ਹੈ ਰੋਟੀ ਕਿਹੜੀ ਲੂਣ ਜਵੈਣ ਵਾਲੀ
2: ਆਮਲੇਟ ਨਾ
1: ਓਹ ਯਮੀ ਯਮੀ
0: ਯਮ ਯਮ
1: ਯਮ ਯਮ ਯਮ ਯਮ ਯਮ ਯਮ ਯਮ ਬੜੀਆਂ ਸਵਾਦੀ ਚੀਜ਼ਾਂ ਲੈ ਕੇ ਜਾਂਦੇ ਹੋ ਯਾਰ
0: ਮੁਝਕੋ ਵੀ ਖਾਣਾ ਹੈ
1: ਹੈ ਹੈ
2: ਫੁੱਲ ਮਕਾਣੇ ਰਿਸ਼ਤੇ ਬਥੇਰੇ ਜਾਗਦੇ ਰਿਸ਼ਤੇ ਬਥੇਰੇ ਜਾਗਦੇ ਮਾਪਿਆਂ ਵਰਗਾਂ
1: ਕੋਈ ਰਿਸ਼ਤੇ ਬਥੇਰੇ ਜਾਗਦੇ ਨਾ ਮਾਪਿਆਂ ਵਰਗਾ ਕੋਈ ਰਿਸ਼ਤੇ ਬਥੇਰੇ ਜਾਗਦੇ ਬੁੱਲ ਬੁੱਲ ਬੁੱਲ ਬੁੱਲ ਬੁੱਲ ਡਡਵਾਲ ਸਾਹਿਬ ਦੀ ਬੱਲੇ ਬੱਲੇ ਡਡਵਾਲ ਸਾਹਿਬ ਤੁਸੀਂ ਬਹੁਤ ਸੋਹਣੀਆਂ ਬੋਲੀਆਂ ਸੁਣਾਉਂਦੇ ਯਾਰ
0: ਵੈਰੀ ਗੁੱਡ
1: ਆਮਲੇਟ ਮੰਮਾ ਨੇ ਬਣਾਇਆ ਖਾਣਾ ਤੇ ਤੁਸੀਂ ਆ ਨਾ ਮਜ਼ਾ ਤੇ ਤੁਹਾਨੂੰ ਆਉਣਾ ਨਾ
0: ਮੁੱਲ ਵਿਚਾਰੇ ਆਂਡੇ ਦਾ ਤਦ ਧਰਨਾ
1: ਹੈ ਥੈਂਕ ਯੂ ਬੁੱਤ
0: ਥੈਂਕ ਯੂ
1: ਤੁਹਾਡਾ ਦਿਨ ਵਧੀਆ ਵਧੀਆ ਰਹੇ ਹੱਸਦੇ ਖੇਡਦੇ ਰਹੋ ਰੱਬ ਤੁਹਾਨੂੰ ਤੰਦਰੁਸਤੀ ਦੇਵੇ ਤੇ ਸਾਰੀ ਉਮਰ ਇਸੇ ਤਰ੍ਹਾਂ ਖੁਸ਼ੀਆਂ ਵੰਡਦੇ ਰਹੋ ਤੁਸੀਂ ਥੈਂਕ ਯੂ ਬੁੱਤੂ ਥੈਂਕ ਯੂ
0: ਥੈਂਕ ਯੂ
1: ਸਾਡਾ ਸਾਰਿਆਂ ਦਾ ਦਿਨ ਵਧੀਆ ਵਧੀਆ ਸ਼ੁਰੂ ਕਰਵਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਲਾਲ ਜੀ ਤੁਸੀਂ ਆਉਂਦੇ ਰਹੋ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਕੈਸੇ ਹੈ
3: ਲਾਲ ਦੀ ਜਗ੍ਹਾ ਡਡਵਾਲ ਹੀ ਲਾਣਾ ਸੀ
1: ਤੁਸੀਂ ਅਸੀਂ ਤੇ ਚਿੱਟਾ ਵੀ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਤੇ ਬਥੇਰਾ ਜ਼ੋਰ ਲਾਉਂਦੇ ਰਹਿੰਦੇ ਹਾਂ ਵੀ ਹੁਣ ਵੀ ਸਾਡਾ ਕੋਈ
0: ਕੁਛ ਤੇ ਬਣੇ
1: ਹਾਂ ਤੇ ਕੋਈ ਯਾਰ ਦੋਸਤ ਕੋਈ ਸੋਹਣਾ ਮਤਲਬ ਕੋਈ
0: ਸਾਰਾ ਧਿਆਨ ਹੀ ਇਸ ਪਾਸੇ
1: ਹਾਸਲ ਕਰੇ ਹੈ ਪਰ ਨਹੀਂ ਹੁਣ ਮੰਨਦੇ ਨਿਆਣੇ ਕੀ ਕਰੀਏ
3: ਜ਼ੋਰ ਤਾਂ ਸੈਮੀ ਸਾਹਿਬ ਹੀ ਬਣਵਾਉਂਦੇ ਆ
1: ਪਰ ਨਹੀਂ ਗੱਲ ਬਣਦੀ ਬਿਜ਼ੀ ਹੁੰਦੇ ਨਾ ਹੁਣ ਇਹ ਵੇਲੇ ਥੋੜਾ
3: ਰੀਅਲ ਸਟੇਟ ਚ ਹੋ ਗਏ ਨਾ ਪਿਛਲੀ ਵਾਰੀ
1: ਉਹ ਸੱਚੀ ਹੋ ਗਿਆ
3: ਹਾਂਜੀ ਉਹ ਨਾ ਆਪਣਾ ਉਂਗਲੀ ਕਰਨ
0: ਨੀ ਮਾੜਾ ਜਿਹਾ ਓਲਾ ਕਰਨਾ ਚਾਹੀਦਾ ਯਾਰ ਆ ਤੇ ਗਲਤ ਆ
3: ਬੋਰਡ ਥੋੜਾ ਉੱਚੀ ਆ ਸੀ ਨਾ ਤਾਂ ਕਰਕੇ ਨਾ
1: ਸੈਮੀ ਸਾਹਿਬ ਅਸਲ ਚ ਨਾ ਬਿਜ਼ੀ ਹੁੰਦੇ ਆ ਨਹੀਂ ਸਕਦੇ ਤੇ ਇਹ ਫਾਇਦਾ ਉਠਾਉਂਦੇ ਉਹਨਾਂ ਦਾ
0: ਗਲਤ ਗੱਲ ਹੈ ਯਾਰ ਇਹ ਗਲਤ ਗੱਲ ਹੈ
3: ਸੈਮੀ ਸਾਹਿਬ ਬੰਦਾ ਨਾ ਘਰ ਨਵਾਂ ਡਸਟਬਿਨ ਲੈ ਕੇ ਆਉਂਦਾ ਤੇ ਜਾਣੇ ਕਹਿੰਦਾ ਖਬਰਦਾਰ ਇਹਨੂੰ ਗੰਦਾ ਕੀਤਾ ਹੋਵੇ
0: ਬੱਲੇ
3: ਆਪਣੇ ਵਿਸ਼ਾਲ ਭਾਈ ਨੇ ਜਾ ਰਹੇ ਨੇ ਭਾਈ ਕੀ ਬੜੇ ਉਦਾਸ ਕੀ ਚੱਕਰ ਕਹਿੰਦਾ ਤੁਸੀਂ ਡਾਕਟਰ ਕੋਲ ਗਿਆ ਸੀ ਕਹਿੰਦਾ ਯਾਰ ਬੰਦਾ ਇੰਨਾ ਕਮਜ਼ੋਰ ਵੀ ਨੀ ਹੋਣੇ ਦਾ ਤੇ ਡਾਕਟਰ ਸਿੱਧਾ ਕਵੇ ਬਾਂਹ ਤੇਰੀ ਟੀਕਾ ਤੇਰੀ ਬਾਂਹ ਤੇ ਨਹੀਂ ਲੱਗਣਾ
0: ਸੈਡ ਹੈ ਯਾਰ ਸੈਡ ਸਿਚੁਏਸ਼ਨ ਹੋ ਗਈ ਕਾਫੀ
3: ਆਪਣੇ ਨਾ ਆਪਣਾ ਜਸਵਾਲ ਭਾਈ ਨਾ ਜਾਂਦੇ ਆਪਣਾ ਕਿਤੇ ਕਿਸੇ ਦੁਕਾਨ ਤੇ ਜਾਂਦੇ ਹਨਾ ਸ਼ੂਜ਼ ਵਾਲੀ ਦੁਕਾਨ ਤੇ
1: ਅੱਛਾ ਜੁੱਤੀਆਂ ਵਾਲੀ ਦੋ ਨਾ ਜੁੱਤੀਆਂ ਵਾਲੀ ਕਹੋ
3: ਵਧੀਆ ਹੀ ਬੂਟ ਦਿਖਾਓ ਕਹਿੰਦੇ ਕਹਿੰਦਾ ਆ ਭਾਈ ਆ ਦੇਖੋ ਕਹਿੰਦਾ ਆ ਇਹ ਇੰਨੇ ਵਧੀਆ ਬੂਟ ਹੈ ਇਹ ਦੋ ਸਾਲ ਕਿਸੇ ਨੀ ਜਾਂਦੇ ਕਹਿੰਦਾ ਤਾਂ ਹੀ ਤੁਹਾਡੇ ਕੋਲ ਪਏ ਹੋਏ ਹਾਲੇ
1: ਥੈਂਕ ਯੂ ਲਾਲ ਜੀ, ਥੈਂਕ ਯੂ ਜੀ. ਇਹ ਸਨ ਸਾਡੇ ਲਈ ਲਾਲ ਜੀ ਤੇ ਨਵੀ ਜੀ ਵੀ ਲਾਲ ਜੀ ਦੇ ਛੁਟਕਾ ਭੇਜਦੇ ਨੇ, ਕਹਿੰਦੇ ਲਵ ਯੂ ਔਨ ਫੇਸਬੁੱਕ, ਲਵ ਸਟੋਰੀ ਔਨ ਫੇਸਬੁੱਕ. ਕਹਿੰਦੇ ਲਾਲ ਜੀ ਲਵ ਯੂ ਅਲੋਟ ਬੇਬੀ ਬੇਬੀ, ਪਰ ਮੇਰੀ ਏਜ ਤੁਹਾਡੇ ਨਾਲੋਂ 5 ਸਾਲ ਜ਼ਿਆਦਾ ਹੈ. ਲਾਲ ਜੀ ਇਸ਼ਕ ਵਿੱਚ ਸਭ ਕੁਛ ਜਾਇਜ਼ ਹੁੰਦਾ ਜਨਮ ਬੇਬੀ, ਪਰ ਮੰਮੀ ਡੈਡੀ ਨੇ ਨਹੀਂ ਮੰਨਣਾ. ਲਾਲ ਜੀ ਕੋਈ ਗੱਲ ਨਹੀਂ, ਆਪਾਂ ਭੱਜ ਕੇ ਵਿਆਹ ਕਰਾਵਾਂਗੇ ਜਨਮ ਬੇਬੀ. ਤੁਸੀਂ ਸੱਚੇ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਲਾਲ ਜੀ, ਆਪਣੀ ਜਾਨ ਤੋਂ ਵੀ ਜ਼ਿਆਦਾ ਬੇਬੀ ਬੇਬੀ ਬੇਬੀ ਸੱਚੀ ਮੈਨੂੰ ਕਿਸੇ ਇੰਨਾ ਪਿਆਰ ਕਰਨ ਵਾਲੇ ਦੀ ਹੀ ਤਲਾਸ਼ ਸੀ. ਜੇਕਰ ਮੈਂ ਮੁੰਡਾ ਨਾ ਆਉਂਦਾ ਤਾਂ ਸੱਚੀ ਤੇਰੇ ਨਾਲ ਭੱਜ ਜਾਣਾ ਸੀ. ਲਾਲ ਜੀ ਬੇਬੀ ਬਲੋਕਡ. ਸੁਖਦੀਪ ਸਿੰਘ ਘੁੰਮਣ ਜੀ ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਜੀ. ਕਰਮਜੀਤ ਕੌਰ ਭੁੱਲਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ. ਸੁਖਵਿੰਦਰ ਭੈਣ ਜੀ ਕਹਿੰਦੇ ਫੈਨ ਸਿੰਘ ਫੈਨਸ, ਬਾਅਦ ਚ ਤਾਂ ਮੈਂ ਤੁਹਾਡੇ ਮੈਸੇਜ ਹੀ ਨੀ ਖੋਲੇ ਭੈਣ ਜੀ, ਤੁਸੀਂ ਨਾ ਪਹਿਲੇ ਤੇ ਹੀ ਸਾਡੀ ਪਿੱਠ ਲਵਾ ਤੀ. ਓਹੋ ਨਹੀਂ ਨਹੀਂ ਥੈਂਕ ਯੂ ਭੈਣ ਜੀ. ਅੱਛਾ ਆ ਗਏ ਸੈਮੀ ਸਾਹਿਬ, ਸੈਮੀ ਸਾਹਿਬ ਆ ਗਏ. ਕਹਿੰਦੇ ਕਿ ਆਹ ਫਿਕਰਾ ਸਹੀ ਨਹੀਂ ਹੈਗਾ ਕਿ ਕੋਲੀ ਔਕਾਤ ਤੋਂ ਬਾਹਰ ਆ, ਕੋਈ ਹੋਰ ਸ਼ਬਦ ਵਰਤ ਲਿਆ ਕਰੋ ਜਿਵੇਂ ਕਿ ਪਹੁੰਚ ਤੋਂ ਬਾਹਰ ਆ. ਓਕੇ, ਇਹਦਾ ਮਤਲਬ ਸੈਮੀ ਸਾਹਿਬ ਹੈਗੇ ਅੰਗ ਸੰਗ ਹੀ ਆ, ਹਾਂ ਮਤਲਬ ਧਿਆਨ ਰੱਖਦੇ ਆ. ਚਲੋ ਗੁੱਡ, ਥੈਂਕ ਯੂ ਜੀ. ਅਤੇ ਸਤਿ ਸ਼੍ਰੀ ਅਕਾਲ ਜੀ. ਕਹਿੰਦੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਤੰਦਰੁਸਤੀ ਬਖਸ਼ਣ. ਥੈਂਕ ਯੂ ਹਰਮਨ ਜੀ, ਬਹੁਤ ਮਿਹਰਬਾਨੀ. ਅਤੇ ਗੁਰਿੰਦਰ ਸੰਧੂ ਜੀ ਕਹਿੰਦੇ ਕਿ ਦੇਸੀ ਮਹੀਨਿਆਂ ਦੇ ਵਿੱਚ ਅੱਜ 28 ਤਰੀਕ ਹੋ ਗਈ ਆ ਜੇਠ ਦੇ ਮਹੀਨੇ ਦੀ. ਗੁਰਜੰਟ ਸਿੱਧੂ ਜੀ ਕਹਿੰਦੇ ਗੁੱਡ ਮਾਰਨਿੰਗ. ਸੰਦੀਪ ਸਿੰਘ ਰੱਖੜਾ ਜੀ ਗੁੱਡ ਮਾਰਨਿੰਗ ਭੇਜਦੇ ਨੇ, ਕਹਿੰਦੇ ਕਿ ਲਵਲੀ ਜਿਹਾ ਦਿਨ ਰਹੇ, ਡਰਾਈਵ ਧਿਆਨ ਦੇ ਨਾਲ ਕਰਿਓ. ਅਤੇ ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ ਅਤੇ ਸਭ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ. ਸੁਖਦੀਪ ਸਿੰਘ ਘੁੰਮਣ ਜੀ ਇੱਕ ਕਹਾਣੀ ਭੇਜਦੇ ਨੇ ਜਿਹਦੇ ਲਈ ਕਿ ਬਹੁਤ ਬਹੁਤ ਤੁਹਾਡਾ ਧੰਨਵਾਦ. ਅਤੇ ਹੁਣ ਸਮਾਂ ਆ ਗਿਆ, ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਣੇ. ਸ਼ਿਰਗਲ ਸਾਹਿਬ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਬਹੁਤ ਮਿਹਰਬਾਨੀ ਜੀ. ਆਸ ਕਰਦੇ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ. ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਤੰਦਰੁਸਤ ਰਹੋ ਅਤੇ ਸੁਣਦੇ ਰਹੋ ਰੇਡੀਓ. ਹਾਂਜੀ 1674 AM.
4: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ,
5: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ.
6: ਭੋਲੇ ਨੇ ਕਸੂਤੇ ਫਸਾਤੇ,
5: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ. 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ. ਓਏ ਭੋਲੇ ਓਏ 2 ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ.
7: ਜੋ ਹੁਕਮ ਮੇਰੀ ਸਰਕਾਰ.
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ.
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ.
7: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ.
8: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ

ਰੇਡੀਓ ਹਾਂਜੀ 1600 ਚਾਹਤ ਰਿਹਾ। ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਮੁਸਕਰਾ ਕੇ ਵੇਖੀਏ, ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਵੇਖਣ ਵਾਲੇ ਨੂੰ ਵੀ ਸੋਹਣਾ ਲੱਗਦਾ ਅਤੇ ਤੁਹਾਨੂੰ ਵੀ ਅੰਦਰੋਂ ਖੁਸ਼ੀ ਮਹਿਸੂਸ ਹੋਊਗੀ, ਕਿਉਂਕਿ ਤੁਸੀਂ ਆਪਣਾ ਆਪ ਸਾਹਮਣੇ ਖਲੋ ਕੇ ਤਾਂ ਵੇਖ ਨਹੀਂ ਸਕਦੇ, ਪਰ ਉਹ ਚੀਜ਼ ਤੁਸੀਂ ਅੰਦਰ ਮਹਿਸੂਸ ਕਰ ਸਕਦੇ ਹੋ। ਇਸੇ ਮੁਸਕਰਾਹਟ ਦੇ ਨਾਲ ਉਹ ਵੱਧਦੇ ਹਾਂ ਅੱਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, 30 ਸਾਲ ਪੁਰਾਣੀ ਗੱਲ ਹੈ। ਮੈਂ ਲੈਕਚਰਾਰ ਸੀ ਅੰਗਰੇਜ਼ੀ ਦੀ, ਪਰ ਪਤਾ ਨਹੀਂ ਕਿਉਂ ਲਿਖਣ ਦਾ ਸ਼ੌਂਕ ਪੰਜਾਬੀ 'ਚ ਸੀ। ਮਿੰਨੀ ਕਹਾਣੀ ਸੰਗ੍ਰਹਿ ਦਾ ਨਾਂ ਰੱਖਿਆ ਸੱਚ ਦੀ ਤਲਾਸ਼। ਬੜੀ ਕੋਸ਼ਿਸ਼ ਕੀਤੀ ਪਰ ਸਮਝ ਨਹੀਂ ਸੀ ਆ ਰਹੀ ਕਿ ਹੁਣ ਇਹਦਾ ਅੰਤ ਕਿੱਦਾਂ ਕਰਾਂ। ਮਾਂ ਨਾਲ ਗੱਲ ਕਰਦੀ ਤਾਂ ਆਖਦੀ, ਰਸੋਈ ਵੱਲ ਧਿਆਨ ਦੇ, ਅੱਜ ਕੱਲ੍ਹ ਪੜ੍ਹਾਈ ਲਿਖਾਈ ਤੋਂ ਬਿਨਾਂ ਬਗਾਨੇ ਘਰ ਕਈ ਚੀਜ਼ਾਂ ਵੇਖਦੇ ਨੇ, ਕੱਲ੍ਹ ਨੂੰ ਤੇਰਾ ਰਿਸ਼ਤਾ ਕਰਨਾ। ਇਸੇ ਦੇ ਦਰਮਿਆਨ ਇੱਕ ਰਿਸ਼ਤੇ ਦੀ ਦੱਸ ਪਈ, ਪਰਿਵਾਰ ਥੋੜ੍ਹਾ ਜਾਣ ਪਛਾਣ 'ਚੋਂ ਨਿਕਲਿਆ। ਮੁੰਡਾ ਸਿਹਤ ਵਿਭਾਗ ਦੇ ਵਿੱਚ SDO ਲੱਗਾ ਸੀ। ਮਾਂ ਨੇ ਕਈ ਤਰ੍ਹਾਂ ਦੀਆਂ ਪੱਕੀਆਂ ਕੀਤੀਆਂ, ਕਿੰਨਾ ਕੁਛ ਸਿਖਾਉਣ ਦੀ ਕੋਸ਼ਿਸ਼ ਕੀਤੀ, ਚਾਹ, ਚਟਨੀ, ਫੁਲਕੇ, ਸਬਜ਼ੀ, ਪਤਾ ਨਹੀਂ ਕਿੰਨਾ ਕੁਛ। ਜਿਸ ਦਿਨ ਪ੍ਰਾਹੁਣਿਆਂ ਨੇ ਆਉਣਾ ਸੀ ਨਾ, ਉਸ ਦਿਨ ਵੀ ਮਾਂ ਨੇ ਚੰਗੀ ਤਰ੍ਹਾਂ ਸਮਝਾਇਆ, ਤੈਨੂੰ ਉਹ ਕਈ ਤਰ੍ਹਾਂ ਦੇ ਸਵਾਲ ਪੁੱਛਣਗੇ। ਜ਼ਿਆਦਾਤਰ ਸੱਸਾਂ ਸਵਾਲ ਪੁੱਛਦੀਆਂ ਹੁੰਦੀਆਂ, ਜੇ ਪੁੱਛਣ ਤਾਂ ਆਖੀ ਮੈਨੂੰ ਸਾਰਾ ਕੁਛ ਆਉਂਦਾ। ਕੋਈ ਗਲਤੀ ਨਾ ਕਰੀ, ਵਿਆਹ ਤੱਕ ਤੈਨੂੰ ਮੈਂ ਸਾਰਾ ਕੁਛ ਸਿਖਾ ਦੇਣਾ। ਮੈਂ ਵੀ ਅੱਗੋਂ ਹਾਂ ਹਾਂ ਕਰਦੀ ਰਹੀ, ਪਰ ਐਨ ਮੌਕੇ ਦੇ ਉੱਤੇ ਹਾਲਾਤ ਕੁਛ ਇੱਦਾਂ ਦੇ ਹੋ ਗਏ ਕਿ ਬਾਕੀ ਸਾਰੀ ਪੜ੍ਹਾਈ ਲਿਖਾਈ ਬਾਰੇ ਪੁੱਛੀ ਗਏ। ਚੁੱਲ੍ਹੇ ਚੌਂਕੇ ਬਾਰੇ ਜਦੋਂ ਉਹਨਾਂ ਸਵਾਲ ਕੀਤਾ ਤਾਂ SDO ਸਾਹਿਬ ਦੇ ਦਾਦਾ ਜੀ ਨੇ ਪੁੱਛ ਹੀ ਲਿਆ, ਉਸ ਮੌਕੇ ਦੇ ਉੱਤੇ ਕੀ ਕਰਦੀ। ਇਹੋ ਜਿਹੇ ਨਾਜ਼ੁਕ ਮੌਕਿਆਂ ਦੇ ਉੱਤੇ ਝੂਠ ਘੱਟ ਹੀ ਬੋਲਿਆ ਜਾਂਦਾ, ਮੈਥੋਂ ਗੱਲ ਬਣਾਈ ਨਹੀਂ ਗਈ, ਛੇਤੀ ਨਾਲ ਸੱਚ ਬੋਲ ਕੇ ਖਹਿੜਾ ਛਡਾਉਣ ਦੀ ਕੀਤੀ। ਮੈਂ ਕਿਹਾ ਜੀ, ਚਟਨੀ ਕੁੱਟਣ ਅਤੇ ਆਂਡੇ ਉਬਾਲਣ ਤੋਂ ਸਵਾਏ ਹੋਰ ਮੈਨੂੰ ਕੁਛ ਨਹੀਂ ਜਿਉਂਦਾ। ਚਾਰੇ ਪਾਸੇ ਇੱਕ ਹਾਸਾ ਪਸਰ ਗਿਆ। ਮਾਂ ਪਰੇ ਸਿਰ ਫੜ ਕੇ ਬੈਠੀ ਸੀ। ਫਿਰ ਕੀ ਸੀ, ਮੰਗਣੀ ਦੀ ਰਸਮ ਹੋਈ। ਦਾਦਾ ਜੀ ਹੋਰਾਂ ਨੇ ਲੰਮਾ ਚੌੜਾ ਭਾਸ਼ਣ ਦਿੱਤਾ। ਆਖੇ ਚੁੱਲ੍ਹਾ ਚੌਂਕਾ ਤਾਂ ਫਿਰ ਵੀ ਸਿੱਖਿਆ ਜਾ ਸਕਦਾ, ਪਰ ਜਿਸ ਸੱਚ ਦੀ ਤਲਾਸ਼ ਸਾਨੂੰ ਪਿਛਲੇ ਕਿੰਨੇ ਦਿਨਾਂ ਤੋਂ ਸੀ, ਉਹ ਬੀਬਾ ਜੀ ਅੱਜ ਮੁੱਕੀ ਜੇ। ਮਨ ਹੀ ਮਨ ਮੈਂ ਉਸ ਰੱਬ ਦਾ ਸ਼ੁਕਰ ਕਰ ਰਹੀ ਸਾਂ। ਸੱਚ ਦੀ ਭਾਲ ਖਤਮ ਹੋਈ, ਸੱਚ ਦੀ ਤਲਾਸ਼ ਖਤਮ ਹੋਈ, ਉਹੀ ਜੋ ਮੈਂ ਆਪਣੀ ਮਿੰਨੀ ਕਹਾਣੀ ਸੰਗ੍ਰਹਿ ਦਾ ਨਾਂ ਰੱਖਿਆ ਸੀ। ਕਹਾਣੀ ਲਿਖਣ ਵਾਲਿਆਂ ਦਾ ਨਾਂ ਨਹੀਂ ਸਾਡੇ ਤੱਕ ਪਹੁੰਚਿਆ, ਪਰ ਪਹੁੰਚਾਈ ਸਾਡੇ ਤੱਕ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਕਹਾਣੀ ਪੜ੍ਹਦਿਆਂ ਇੱਕ ਹੋਰ ਛੋਟੀ ਜਿਹੀ ਕਹਾਣੀ ਗੌਤਮ ਬੁੱਧ ਹੋਰਾਂ ਦੀ ਯਾਦ ਆ ਰਹੀ ਸੀ। ਕਹਿੰਦੇ ਨੇ ਇੱਕ ਵਾਰੀ ਗੌਤਮ ਬੁੱਧ ਇਸੇ ਵਿਸ਼ੇ ਦੇ ਉੱਤੇ ਕਿਸੇ ਨੂੰ ਸਮਝਾ ਰਹੇ ਸੀ, ਸੱਚ ਕੀ ਹੈ। ਕਹਿਣ ਲੱਗੇ, ਸੱਚ ਉਹ ਜਿਹੜਾ ਹਾਲੇ ਤੱਕ ਤੁਹਾਡੀ ਜ਼ਬਾਨ 'ਤੇ ਨਹੀਂ ਆਇਆ, ਸੱਚ ਉਹ ਜਿਹੜਾ ਹਾਲੇ ਤੁਸੀਂ ਬੋਲਿਆ ਨਹੀਂ, ਤੁਸੀਂ ਬੋਲਿਆ ਨਹੀਂ, ਕਿਸੇ ਨੇ ਸੁਣਿਆ ਨਹੀਂ। ਜਦੋਂ ਤੁਸੀਂ
ਇਸ ਜ਼ਬਾਨ ਤੋਂ ਉਹਨੂੰ ਸ਼ਬਦਾਂ ਦੇ ਰੂਪ ਦੇ ਦਿੱਤੇ। ਹੋ ਸਕਦਾ ਉਹ ਸੱਚ ਨਾ ਰਹੇ, ਜਾਂ ਫਿਰ ਉਹ ਸੱਚ ਰਹਿੰਦਾ ਹੀ ਨਹੀਂ, ਜਾਂ ਫਿਰ ਉਹ ਸੱਚ ਹੁੰਦਾ ਹੀ ਨਹੀਂ। ਇੱਕ ਨੌਜਵਾਨ ਨੇ ਹੱਥ ਖੜਾ ਕਰਕੇ ਇਤਰਾਜ਼ ਕੀਤਾ, ਮੈਂ ਨਹੀਂ ਮੰਨਦਾ, ਕਈ ਚੀਜ਼ਾਂ ਅਟਲ ਨੇ, ਉਸ ਸੱਚ ਨੂੰ ਤੁਸੀਂ ਕਿੱਦਾਂ ਝੁਠਲਾ ਸਕਦੇ ਹੋ। ਉੱਪਰ ਨੂੰ ਹੱਥ ਕਰਕੇ ਕਹਿਣ ਲੱਗਾ, ਕੀ ਉਹ ਅਸਮਾਨ ਸੱਚ ਨਹੀਂ? ਧਰਤੀ ਤੋਂ ਇੱਕ ਮੁੱਠ ਮਿੱਟੀ ਦੀ ਚੁੱਕ ਕੇ ਕਹਿਣ ਲੱਗਾ, ਕੀ ਇਹ ਮਿੱਟੀ ਸੱਚ ਨਹੀਂ? ਉਹ ਜਿਹੜੇ ਸਾਹਮਣੇ ਰੁੱਖ ਲੱਗੇ ਨੇ, ਕੀ ਉਹ ਸੱਚ ਨਹੀਂ? ਉਹ ਜਿਹੜਾ ਲੱਗਾ ਫਲ ਆ, ਕੀ ਉਹ ਸੱਚ ਨਹੀਂ? ਜੇ ਮੈਂ ਆਪਣੀ ਜ਼ਬਾਨੋਂ ਇਹਨੂੰ ਬੋਲ ਦਿੱਤਾ ਤੇ ਇਹ ਝੂਠ ਕਿੱਦਾਂ ਹੋ ਗਿਆ? ਗੌਤਮ ਨੇ ਆਪਣੇ ਸੁਭਾਅ ਦੇ ਮੁਤਾਬਿਕ ਬੜੇ ਠਰਮੇ ਦੇ ਨਾਲ ਜਵਾਬ ਦਿੱਤਾ, ਹਾਂ ਉਹ ਸੱਚ, ਪਰ ਉਹ ਤੁਹਾਡਾ ਸੱਚ ਹੋ ਸਕਦਾ। ਤੁਹਾਨੂੰ ਕਿੰਨੇ ਕਿਹਾ ਸੀ ਕਿ ਉਹ ਜਿਹਦੇ ਉੱਤੇ ਤੁਸੀਂ ਉਂਗਲ ਕੀਤੀ ਆ ਉਹਨੂੰ ਅਸਮਾਨ ਕਹਿੰਦੇ ਆ? ਪਹਿਲੀ ਵਾਰ ਕਦੋਂ ਸੁਣਿਆ ਸੀ? ਧਰਤੀ ਨੂੰ ਧਰਤੀ ਕਹਿੰਦੇ ਆ, ਮਿੱਟੀ ਨੂੰ ਮਿੱਟੀ, ਇਹ ਕਦੋਂ ਪਤਾ ਲੱਗਾ? ਰੁੱਖ ਦਾ ਨਾਂ ਕਿਹਨੇ ਦੱਸਿਆ ਸੀ ਪਹਿਲੀ ਵਾਰੀ? ਹੋ ਸਕਦਾ ਤੁਹਾਡੀ ਭਾਸ਼ਾ ਦੇ ਵਿੱਚ ਇਹਨੂੰ ਰੁੱਖ ਕਹਿੰਦੇ, ਕਿਸੇ ਹੋਰ ਭਾਸ਼ਾ ਜਾਣਨ ਵਾਲੇ ਨੂੰ ਜੇਕਰ ਰੁੱਖ ਕਹਿ ਕੇ ਸਮਝਾਓਗੇ, ਹੋ ਸਕਦਾ ਉਹਨੂੰ ਪਤਾ ਨਾ ਲੱਗੇ, ਹੋ ਸਕਦਾ ਉਹ ਇਹਨੂੰ ਕੁਛ ਹੋਰ ਕਹਿੰਦਾ ਹੋਵੇ, ਹੋ ਸਕਦਾ ਉਹਦੇ ਲਈ ਅਸਮਾਨ ਦੀ ਪਰਿਭਾਸ਼ਾ ਕੁਛ ਹੋਰ ਹੋਵੇ। ਇਹ ਨਾਂ ਕਿੰਨੇ ਰੱਖੇ ਨੇ ਇਨਸਾਨ ਨੇ, ਕਿਸੇ ਨਾ ਕਿਸੇ ਨੇ ਨਾਂ ਰੱਖੇ ਨੇ। ਆਪਾਂ ਤਾਂ ਉਹਨਾਂ ਕਈਆਂ ਦੇ ਉੱਤੇ ਫੁੱਲ ਚਾੜ ਰਹੇ ਹਾਂ। ਕੋਈ ਆਪਣੀ ਖੋਜ ਥੋੜ੍ਹਾ ਹੋਈ, ਬੜੇ ਸਾਰੇ ਇਨਸਾਨ ਦੁਨੀਆ ਦੇ ਉੱਤੇ ਜਿਨ੍ਹਾਂ ਬਾਰੇ ਅੱਜ ਤੁਹਾਡਾ ਸੱਚ ਕੁਛ ਹੋਰ ਆ, ਕੱਲ੍ਹ ਨੂੰ ਕੁਛ ਹੋਰ ਹੋ ਜਾਂਦਾ, ਫਿਰ ਉਹ ਸੱਚ ਕਿੱਦਾਂ ਹੋਇਆ? ਜਿਹੜੇ ਲੋਕ ਸਾਨੂੰ ਬਹੁਤ ਚੰਗੇ ਲੱਗਦੇ ਨੇ, ਸਾਨੂੰ ਬਹੁਤ ਸੁੱਖ ਦਿੰਦੇ ਨੇ, ਅਸੀਂ ਉਹਨਾਂ ਦੇ ਨਾਲ ਸਾਰੀ ਉਮਰ ਰਹਿਣ ਦਾ ਸੋਚ ਲੈਂਦੇ ਹਾਂ, ਥੋੜ੍ਹਾ ਸਮਾਂ ਪਾ ਕੇ ਲੱਗਦਾ ਕਿ ਰਾਤੋਂ ਦਿਨ ਨਾ ਚੜ੍ਹੇ, ਇਹ ਸਾਡੀਆਂ ਅੱਖਾਂ ਸਾਹਮਣੇ ਨਾ ਹੋਣ, ਸੱਚ ਕੀ ਸੀ ਪਹਿਲਾਂ ਵਾਲਾ ਜਾਂ ਬਾਅਦ ਵਾਲਾ? ਤੁਹਾਡੇ ਕਿਸੇ ਦੇ ਵਿਚਾਰੇ, ਕਿਸੇ ਦੇ ਬਾਰੇ ਵਿਚਾਰ ਪਹਿਲਾਂ ਸੱਚ ਸੀ ਜਾਂ ਬਾਅਦ ਵਾਲੇ? ਜੋ ਜਿੰਨਾ ਤੁਹਾਨੂੰ ਸੁੱਖ ਦਿੰਦਾ ਉਹ ਉਨਾ ਤੁਹਾਨੂੰ ਸੱਚ ਲੱਗਦਾ, ਜਿੱਥੋਂ ਜਿੰਨਾ ਦੁੱਖ ਮਿਲਣਾ ਸ਼ੁਰੂ ਹੁੰਦਾ, ਜਾਂ ਫਿਰ ਤੁਸੀਂ ਦੁੱਖ ਮਹਿਸੂਸ ਕਰਨਾ ਸ਼ੁਰੂ ਕਰਦੇ ਹੋ, ਉੱਥੇ ਫਿਰ ਉਹ ਸੱਚ ਸੱਚ ਨਹੀਂ ਰਹਿੰਦਾ, ਉਹੀ ਸੱਚ ਝੂਠ ਬਣ ਜਾਂਦਾ। ਜਿਹੜੇ ਇਨਸਾਨ ਦੀ ਤੁਸੀਂ ਇੱਕ ਸਮੇਂ ਸੌਂ ਖਾਣ ਤੱਕ ਜਾਂਦੇ ਹੋ, ਉਸੇ ਇਨਸਾਨ ਦੀ ਤੁਸੀਂ ਅੱਗੇ ਚੱਲ ਕੇ ਬਖਤਵਾਈ ਵੀ ਕਰਦੇ ਹੋ, ਫਿਰ ਸੱਚ ਕੀ ਹੋਇਆ? ਕਹਿਣ ਦਾ ਮਕਸਦ ਇੰਨਾ ਕਿ ਸੱਚ ਉਹ ਜਿਹੜਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਸੱਚਾ ਉਹਦਾ ਨਾਂ ਜਿਹਨੇ ਸ੍ਰਿਸ਼ਟੀ ਸਾਜੀ ਹੈ, ਅਤੇ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਕੋਈ ਬਿਆਨ ਕਰਨ ਬੈਠੇ ਤਾਂ ਸ਼ਬਦ ਨਹੀਂ ਲੱਭਦੇ, ਸ਼ਬਦ ਲੱਭਣ ਤੇ ਸੁਣਨ ਵਾਲੇ ਨੂੰ ਸਮਝ ਨਹੀਂ ਆਉਂਦੇ। ਹਵਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਅੰਦਰੋਂ ਅੰਦਰੀ ਮਹਿਸੂਸ ਕਰਨ ਵਾਲੇ ਮਹਿਸੂਸ ਕਰਦੇ ਨੇ। ਇਸੇ ਤਰ੍ਹਾਂ ਦੇ ਸੱਚ ਦੀ ਗੱਲ ਸ਼ਾਇਦ ਇਹ ਲੇਖਕਾ ਕਰ ਰਹੇ ਸੀ। ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਨਹੀਂ ਕੁਛ ਬਣਾਉਣਾ ਆਉਂਦਾ, ਪਰ ਸੱਚ ਤਾਂ ਆ
ਕਿ ਉਹਨਾਂ ਨੂੰ ਆਉਂਦਾ ਸੀ। ਜਿਹੜਾ ਚਟਨੀ ਕੁੱਟ ਨਹੀਂ ਜਾਣਦਾ ਕਿ ਉਹਨੂੰ ਖੱਟੇ ਮਿੱਠੇ ਦਾ ਲੂਣੇ ਦਾ ਅਹਿਸਾਸ ਨਹੀਂ ਹੋਊਗਾ। ਜੇ ਕੋਈ ਆਂਡਾ ਬਾਲਣਾ ਜਾਣਦਾ ਤਾਂ ਕੀ ਉਹਦੀ ਜਗ੍ਹਾ ਦੇ ਉੱਤੇ ਆਲੂ ਨਹੀਂ ਬਾਲ ਸਕੂਗਾ। ਸੱਚ ਪੁੱਛੋ ਤਾਂ ਸਾਨੂੰ ਆਪਣੇ ਆਪ ਦੇ ਬਾਰੇ ਬੜੇ ਸੱਚਾਂ ਦਾ ਨਹੀਂ ਪਤਾ, ਆਪਣੇ ਆਪ ਦੇ ਬਾਰੇ ਪਤਾ ਨਹੀਂ ਕਿੰਨੇ ਕੁ ਝੂਠ ਆਪਾਂ ਆਪਣੇ ਮਨ ਦੇ ਵਿੱਚ ਹੀ ਸਿਰਜੇ ਨੇ। ਕਿਸੇ ਨੂੰ ਲੱਗਦਾ ਮੈਨੂੰ ਬਹੁਤ ਪਤਾ ਸਮਾਂ ਆਉਣ 'ਤੇ ਅਹਿਸਾਸ ਹੁੰਦਾ ਕਿ ਨਹੀਂ, ਦੁਨੀਆ ਭਲੀ ਸੋ ਭਲੀ। ਕਿਸੇ ਨੂੰ ਲੱਗਦਾ ਮੈਨੂੰ ਕੁਛ ਵੀ ਨਹੀਂ ਆਉਂਦਾ, ਸਮਾਂ ਆਉਣ ਦੇ ਉੱਤੇ ਉਹ ਇਹੋ ਜਿਹਾ ਕੁਛ ਵੀ ਕਰ ਜੂ, ਉਹਨੂੰ ਆਪਣੇ ਆਪ 'ਤੇ ਯਕੀਨ ਨਹੀਂ ਆਊਗਾ। ਸੱਚ ਦੇ ਵਿੱਚ ਇੰਨੀ ਪਾਵਰ ਹੈ, ਇੰਨੀ ਸ਼ਕਤੀ ਹੈ ਕਿ ਉਹ ਸੱਚ ਸਾਰੀ ਉਮਰ ਤੁਹਾਨੂੰ ਰੋਟੀ ਦੇ ਸਕਦਾ, ਪਰ ਸ਼ਰਤ ਹੈ ਕਿ ਉਹ ਸੱਚ ਤੁਹਾਡੇ ਅੰਦਰ ਹੋਵੇ, ਤੁਹਾਡੀ ਜ਼ਬਾਨ 'ਤੇ ਨਾ ਹੋਵੇ। ਉਹ ਸੱਚ ਬੋਲਦਿਆਂ ਮਨ ਦੇ ਵਿੱਚ ਡਰ ਨਾ ਹੋਵੇ, ਹਾਲਾਂਕਿ ਉਹ ਹੈ ਤੁਹਾਡਾ ਆਪਣਾ ਹੀ ਸੱਚ, ਤੁਹਾਡਾ ਆਪਣਾ ਘੜਿਆ ਸੱਚ। ਪਰ ਜਿਹੜੀ ਚੀਜ਼ ਆਪਾਂ ਆਪ ਘੜੀ ਹੈ, ਜੇ ਆਪਾਂ ਉਹਦੇ ਉੱਤੇ ਪਹਿਰਾ ਹੀ ਨਾ ਦਿੱਤਾ, ਜੇ ਆਪਾਂ ਉਹਦੇ ਉੱਤੇ ਖੜ ਹੀ ਨਾ ਸਕੇ, ਫਿਰ ਉਹ ਸੱਚ ਵੀ ਕਹਦਾ ਸੱਚ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

रेडियो हांजी 1674 AM आज तारीख 11 जून 2026 और वीरवार दे दिन भारत आस्ट्रेलिया दुनिया जहान दियां खबरां लेके आए हैं। न्यूज़ बुलेटिन दी शुरुआत सब तो पहला इंटरनेशनल न्यूज़ दे नाल और अमरीका दी तरफ तो छेड़ी हुई जंग दे नाल जुड़ियां हुई। पहला खबर आंदी है कि ईरान की तरफ तो अमरीका ते हमला किया गया, जबकि ईरान की तरफ तो मीडिया दे विच दस्या गया कि अमरीका ने हमलिया की शुरुआत की है। जे दे विच हुण जवाब भी देना बंद है। कहा जा रहा है कि अमरीकी फौज की तरफ तो किते एयर स्ट्राइक हुण खत्म हो चुके ने, ते हुण दूसरे दिन उही पैटर्न फिर तो देखण नूं मिल रहा है जिस दे विच ईरान दे द्वारा अमरीकी टिकाणियां नूं निशाना बनाया जा रहा सी। अमरीकी टिकाने अमरीका दे विच नहीं मध्य पूर्व दे विच अमरीका दे फौजी अड्डे, हुण बहरीन दे विच अमरीकी नेवी दे 5वें वड्डे ड्रोन बेड़े नूं ड्रोन दे नाल निशाना बनाया गया। दस्सिए कि बहरीन दे विच वीरवार तड़के ही सायरन बज उठे। ईरान दे जंग प्रबंधन कर रहे खातम अल अनबिया दे हैडक्वार्टर दी तरफ तो जवाब दिता गया कि अमरीकी हवाई हमलों तो ठीक एक घंटे बाद ये हमले किए गए ने। फिलहाल खतरे की वजह के चलद हॉर्मुज स्ट्रेट तो तेल टैंकर ते मालवाहक जहाजा सने किसी भी प्रकार के बड़े बेड़िया लंघन तो रोक दिता गया। इतों गुजरन वाले किसी भी जहाज को निशाना बनाया जा सकता है। इस ही IRGC ने नेवी की जी एक उन्होंने यूनिट उन्होंने तरफ तो भी चेतावनी दी गई है कि फारस की खाड़ी तो ओमान सागर के कोई भी जहाज अपने लंगर तो बहर ना कटिया जाए। फारस न्यूज़ के मुताबिक IRGC की नेवी यूनिट ने भी दावा किया है कि हॉर्मुज स्ट्रेट के दो जहाजा जेडे कि गलत तरीके दे नाल या फिर ईरान के तरीकों के मुताबिक नहीं से गुजर रहे उन्होंने निशाना बनाया गया। ईरान के राष्ट्रपति मसूद पेजेशकियन ने सोशल मीडिया से लिखा कि बड़े महत्वपूर्ण बुनियादी ढांचा जड़े आम जिंदगी की जीवन रेखा भी होंगे ने ट्रांसपोर्ट तो लैके बिजली पानी तक निशाना बनाए जा धमकियां बर्दाश्त हुण नहीं होंदिया, किसी भी देश के सामने एक लिमिट होंगी। उन्हें अगे भी लिखा है कि ईरान ने अपने माहर के नाल बैठ के अपनी काबिलियत के दम के उत्ते किसी भी धमकी का डट के जवाब देन का हुण फैसला ले लिया है। उधर बहरीन के गृह मंत्रालय ने अपने नागरिकों को सुरक्षित स्थानों के उत्ते चले जाने की अपील की। बहरीन के गृह मंत्रालय के द्वारा सोशल मीडिया प्लेटफॉर्म एक्स के उत्ते एक सुनेहा प्रकाशित किया गया जिस दे विच देश दी फौज दे हवाले दे नाल कहा गया कि बहरीन दे विच अमरीकी फौजी टिकाणियां दे उत्ते हमला होया। फौज दे ड्रोन हमलों दे विच अमरीका दे 5वें वड्डे बेड़े पैट्रियट सिस्टम दे संचार एंटीना ते रडार नूं निशाना बनाया गया और रेवोल्यूशनरी गार्ड ने अधिकारक तौर दे उत्ते इस दी जिम्मेदारी लई लई सी। नाल ही इह वी कहा सी कि एक होर हमला जिहड़ा कुवैत च किया गया उत्थे दो अलग अलग टिकाणियां दे उत्ते हमले किए गए ने। वैसे कुल मिला के बहरीन ते कुवैत दे विच 18 टिकाणियां दे उत्ते हमले करन दा दावा ईरान ने किया है। इधर ईरानी पार्लीमेंट दे विच सुरक्षा कौमी सुरक्षा कमीशन है जिहड़ा उसके प्रमुख इब्राहिम अजीजी ने कहा कि असी हारन वालियां चों नहीं हैगे। उन्होंने सोशल मीडिया दे उत्ते लिखा कि ट्रंप दे दसे अंकड़ियां दे मुताबक मारे गए ईरानी जां जख्मी हुए अमरीकियां दी गिणती पहलां तों किते ज़्यादा होएगी। इस बार इस जंग दे विच एक खाड़ी तक सीमित नहीं रखा जा सकता, यह ईरान दी एक बड़ी धमकी भी कही जा सकती है। अमरीकी हमलों तो बाद ईरान दी तरफ तों जिहड़े अमरीकी टिकाने ने मध्य पूर्व दे विच उन्हां नूं निशाना बना बना के विन्या जा रहा है। बहरहाल मध्य पूर्व दे विच हालात एक बार फिर तो खराब हो गए ने। इस किस्म दी टिप्पणी भी इस वक्त गुरेज नहीं होएगी कि इस गल नूं मान लिया जाए। उथे अगली खबर की सांझ पाईए तो भारत दे नाल जुड़िया हुई भी यह खबर ने, जिथे सब तो पहला खबर दिल्ली दंगियां दे नाल जुड़ी हुई। दस दिए कि साल 2020 उत्तर पूर्वी दिल्ली दे विच होए दंगियां दे मामले च हालांकि दुनिया भर दे विच इन्हां दंगियां ने चर्चा बटोरी सी। इंटैलीजेंस ब्यूरो दे अधिकारी अंकित शर्मा दा हत्याकांड भी 11 जून 2026 नूं होया सी और इस माफ करना 11 जून 2020 दे विच होया सी और अज यानी कि 11 जून नूं इस दी कड़कड़डूमा कोर्ट दे विच फैसला सुनाण दी तरीक है। एडिशनल जज प्रवीण सिंह दी अदालत दे विच प्रमुख दोषी ते आम आदमी पार्टी दे साबका
ਮਿਊਂਸੀਪਲ ਕੌਂਸਲਰ ਤਾਹਿਰ ਹੁਸੈਨ ਸਣੇ 11 ਦੋਸ਼ੀਆਂ ਦੀ ਕਿਸਮਤ ਦਾ ਫੈਸਲਾ ਅੱਜ ਦੇ ਦਿਨ ਅਦਾਲਤ ਦੀ ਤਰਫ ਤੋਂ ਕੀਤਾ ਜਾਣਾ ਹੈ। ਉੱਥੇ ਨੀਟ ਪ੍ਰਬੰਧਨ ਦੇ ਉੱਤੇ ਸੰਸਦੀ ਕਮੇਟੀ ਦੀ ਮੀਟਿੰਗ ਵੀ ਹੈ। ਨੀਟ ਦੀ ਪ੍ਰੀਖਿਆ ਅਤੇ ਉਸਦੇ ਸੰਚਾਲਨ ਦੇ ਨਾਲ ਜੁੜੇ ਹੋਏ ਵੱਖ ਵੱਖ ਮੁੱਦਿਆਂ ਦੇ ਉੱਤੇ ਸੰਸਦ ਦੀ ਨਿਗਰਾਨੀ ਲਗਾਤਾਰ ਵੱਧ ਰਹੀ ਹੈ। ਇਸੇ ਕੜੀ ਦੇ ਵਿੱਚ ਸਿਹਤ ਤੇ ਪਰਿਵਾਰ ਭਲਾਈ ਸੰਬੰਧੀ ਸੰਸਦੀ ਸਥਾਈ ਕਮੇਟੀ ਨੇ, ਜਿਹੜੀ ਇੱਕ ਪਰਮਾਨੈਂਟ ਕਮੇਟੀ ਹੁੰਦੀ ਹੈ ਪਾਰਲੀਮੈਂਟ ਦੇ ਵਿੱਚ, ਉਹਨਾਂ ਨੇ ਅਹਿਮ ਮੀਟਿੰਗ ਕੀਤੀ ਸੀ। ਕਮੇਟੀ ਦੀ ਪ੍ਰਧਾਨਗੀ ਸੀਨੀਅਰ ਸੰਸਦ ਮੈਂਬਰ ਰਾਮ ਗੋਪਾਲ ਯਾਦਵ ਨੇ ਕੀਤੀ ਸੀ। ਮੀਟਿੰਗ ਦਾ ਵਿਸ਼ਾ ਨੈਸ਼ਨਲ ਮੈਡੀਕਲ ਕਮਿਸ਼ਨ ਯਾਨੀ NMC ਐਕਟ 2019 ਦੇ ਤਹਿਤ ਨੀਟ ਪ੍ਰੀਖਿਆਵਾਂ ਦਾ ਸੰਚਾਲਨ ਸੀ। ਇਹ ਚਰਚਾ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਰੈਗੂਲੇਟਰੀ ਸੰਸਥਾਵਾਂ ਦੇ ਢਾਂਚੇ, ਉਹਨਾਂ ਦੀਆਂ ਜ਼ਿੰਮੇਵਾਰੀਆਂ, ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਨੇ, ਇਹਨਾਂ ਦੀ ਸਮੀਖਿਆ ਵਜੋਂ ਕੀਤੀ ਜਾ ਰਹੀ ਹੈ। ਬਾਰ ਬਾਰ ਸਵਾਲ ਉੱਠ ਰਹੇ ਸੀ ਕਿ ਨੀਟ ਦਾ ਪੇਪਰ ਆਯੋਜਿਤ ਕਰਵਾਉਣ ਵਾਲੀ ਸੰਸਥਾ NTA ਯਾਨੀ ਕੌਮੀ ਪ੍ਰੀਖਿਆ ਏਜੰਸੀ ਦੇ ਜਿਹੜੇ ਅਧਿਕਾਰੀ ਨੇ ਉਹ ਇਸ ਵਕਤ ਅਸਫਲ ਨੇ ਇਸ ਕਿਸਮ ਦੀ ਕੌਮੀ ਪ੍ਰੀਖਿਆ ਨੂੰ ਕਰਵਾਉਣ ਦੇ ਲਈ, ਔਰ ਇਸੇ ਨੂੰ ਲੈ ਕੇ ਜਿਹੜਾ ਭਾਰਤ ਭਰ ਦੇ ਵਿੱਚ ਇੱਕ ਵਿਰੋਧ ਸ਼ੁਰੂ ਹੋ ਗਿਆ ਸੀ। ਨਾਲ ਲੱਗਦੇ ਹੀ ਹਾਲਾਂਕਿ CBSE ਦੇ ਵਿੱਚ ਵੀ ਖਾਮੀਆਂ ਨਜ਼ਰ ਆਈਆਂ, ਅਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਣੀ ਕਾਕਰੇਚ ਜਨਤਾ ਪਾਰਟੀ ਨੇ ਦੇਸ਼ ਭਰ ਦੇ ਵਿੱਚ ਜਿਹੜੇ ਇੱਕ ਪ੍ਰਦਰਸ਼ਨ ਦਾ ਬਿਗੁਲ ਫੂਕਿਆ ਸੀ। ਹਾਲਾਂਕਿ ਰਾਜਧਾਨੀ ਦਿੱਲੀ ਦੇ ਵਿੱਚ ਹੀ ਹੋਇਆ ਸੀ। ਹੁਣ CJP ਯਾਨੀ ਕਾਕਰੇਚ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਆਪਣੀ ਮੰਗ ਦੁਹਰਾਈ ਹੈ। ਉਹਨਾਂ ਦੋਸ਼ ਲਗਾਇਆ ਕਿ ਵਾਰ ਵਾਰ ਗੜਬੜੀਆਂ ਦੇਸ਼ ਦੇ ਵਿੱਚ ਹੋ ਰਹੀਆਂ ਨੇ, ਲੱਖਾਂ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋ ਰਿਹਾ। ਉਹਨਾਂ ਕਿਹਾ ਕਿ ਹੁਣ ਇਹ ਗੱਲ ਤਾਂ ਸਾਬਤ ਹੋ ਗਈ ਹੈ ਕਿ ਨੌਜਵਾਨ ਦੇਸ਼ ਦੇ ਵਿੱਚ ਪਿੱਛੇ ਨਹੀਂ ਹਟਣਗੇ, ਹੁਣ ਉਹ ਆਤਮ ਹੱਤਿਆਵਾਂ ਨਹੀਂ ਕਰਨਗੇ ਬਲਕਿ ਸਰਕਾਰ ਤੋਂ ਜਵਾਬਦੇਹੀ ਮੰਗਣਗੇ। 6 ਜੂਨ ਨੂੰ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਜਿਹੜਾ ਵਿਰੋਧ ਪ੍ਰਦਰਸ਼ਨ ਹੋਇਆ ਸੀ, ਉਸ ਤੋਂ ਬਾਅਦ ਉਹਨਾਂ ਕਿਹਾ ਕਿ ਹੁਣ ਕਿਸੇ ਨਾ ਕਿਸੇ ਨੂੰ ਤਾਂ ਜ਼ਿੰਮੇਵਾਰੀ ਲੈਣੀ ਹੋਏਗੀ। ਜੇਕਰ ਜਲਦ ਹੀ, ਬਲਕਿ ਤਰੀਕ ਵੀ ਦੇ ਦਿੱਤੀ ਗਈ ਹੈ ਕਿ 13 ਜੂਨ ਤੱਕ ਧਰਮਿੰਦਰ ਪ੍ਰਧਾਨ ਬਤੌਰ ਸਿੱਖਿਆ ਮੰਤਰੀ ਅਸਤੀਫਾ ਨਹੀਂ ਦਿੰਦੇ ਤਾਂ ਦੇਸ਼ ਵਿਆਪੀ ਅੰਦੋਲਨ ਸ਼ੁਰੂ ਹੋ ਜਾਣਗੇ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਸਿਆਸਤ ਦੇ ਨਾਲ ਜੁੜੀ ਹੋਈ ਕਾਂਗਰਸ ਨੇਤਾ ਮੀਨਾਕਸ਼ੀ ਨਟਰਾਜਨ ਨੇ ਰਾਜ ਸਭਾ ਚੋਣਾਂ ਦੇ ਲਈ ਆਪਣਾ ਨੋਮੀਨੇਸ਼ਨ ਰੱਦ ਕੀਤੇ ਜਾਣ ਦੇ ਫੈਸਲੇ ਤੇ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ। ਮੱਧ ਪ੍ਰਦੇਸ਼ ਦੇ ਵਿੱਚ ਰਾਜ ਸਭਾ ਦੀਆਂ 3 ਸੀਟਾਂ ਦੇ ਲਈ ਚੋਣਾਂ ਹੋਣ ਵਾਲੀਆਂ ਨੇ। ਇਹਨਾਂ ਚੋਣਾਂ ਦਾ ਨਤੀਜਾ ਕੁਝ ਦਿਨ ਪਹਿਲਾਂ ਲਗਭਗ ਤੈਅ ਮੰਨਿਆ ਜਾ ਰਿਹਾ ਸੀ। ਵਿਧਾਨ ਸਭਾ ਦੇ ਵਿੱਚ ਗਿਣਤੀ ਦੇ ਹਿਸਾਬ ਦੇ ਨਾਲ ਭਾਜਪਾ ਨੂੰ 2 ਤੇ ਕਾਂਗਰਸ ਨੂੰ 1 ਸੀਟ ਮਿਲਦੀ ਦਿਖਾਈ ਦੇ ਰਹੀ ਸੀ, ਪਰ ਰਿਟਰਨਿੰਗ ਆਫਿਸਰ ਨੇ ਕਾਂਗਰਸ ਉਮੀਦਵਾਰਾਂ ਮੀਨਾਕਸ਼ੀ ਨਟਰਾਜਨ ਦੀ ਨੋਮੀਨੇਸ਼ਨ ਰੱਦ ਕਰ ਦਿੱਤੀ। ਭਾਜਪਾ ਨੇ ਇੱਕ ਸ਼ਿਕਾਇਤ 'ਚ ਦੋਸ਼ ਲਗਾਇਆ ਸੀ ਕਿ ਮੀਨਾਕਸ਼ੀ ਨਟਰਾਜਨ ਨੇ ਆਪਣੇ ਨੋਮੀਨੇਸ਼ਨ ਦੇ ਵਿੱਚ ਦਾਖਲ ਹੋਏ ਫਾਰਮ 26 ਦੇ ਵਿੱਚ ਅਦਾਲਤ ਦੇ ਅੰਦਰ ਕਥਿਤ ਤੌਰ ਦੇ ਉੱਤੇ ਇੱਕ ਪੁਰਾਣੇ ਮਾਮਲੇ ਦੀ ਜਾਣਕਾਰੀ ਨਹੀਂ ਦਿੱਤੀ, ਲੁਕੋ ਕੇ ਰੱਖੀ ਹੈ। ਕਾਂਗਰਸ ਨੇ ਇਸ ਦੋਸ਼ ਨੂੰ ਗਲਤ ਦੱਸਿਆ ਤੇ ਰਿਟਰਨਿੰਗ ਆਫਿਸਰ ਦੇ ਫੈਸਲੇ ਨੂੰ ਕਾਨੂੰਨ ਦੇ ਖਿਲਾਫ਼ ਦਿੱਤਾ ਗਿਆ ਫੈਸਲਾ ਕਿਹਾ। ਬੁੱਧਵਾਰ ਦੇ ਦਿਨ ਕਾਂਗਰਸ ਦੇ ਸੀਨੀਅਰ ਨੇਤਾਵਾਂ ਦੀ ਤਰਫ ਤੋਂ ਇੱਕ ਵਫਦ ਗਿਆ ਸੀ ਜਿਨ੍ਹਾਂ ਨੇ ਚੋਣ ਕਮਿਸ਼ਨ ਦੇ ਰਾਜ ਸਭਾ ਚੋਣਾਂ ਦੇ ਲਈ ਦਿੱਤੀ ਗਈ ਉਮੀਦਵਾਰੀ ਮੀਨਾਕਸ਼ੀ ਨਟਰਾਜਨ ਦੇ ਨੋਮੀਨੇਸ਼ਨ ਨੂੰ ਰੱਦ ਕੀਤੇ ਜਾਣ ਦਾ ਵਿਰੋਧ ਵੀ ਕੀਤਾ ਸੀ। ਦੱਸ ਦਈਏ ਕਿ ਕਾਂਗਰਸ ਨੇਤਾ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਮੀਨਾਕਸ਼ੀ ਨਟਰਾਜਨ ਦਾ ਨੋਮੀਨੇਸ਼ਨ ਰੱਦ ਕਰਦੇ ਰਿਟਰਨਿੰਗ ਅਫਸਰ ਨੇ 2 ਤੇ 2 5 ਨਹੀਂ ਬਲਕਿ 7 ਕਰ ਦਿੱਤੇ ਨੇ। ਮਨੂ ਸਿੰਘਵੀ ਨੇ ਚੋਣ ਕਮਿਸ਼ਨ ਤੋਂ ਨਿਕਲਣ ਤੋਂ ਬਾਅਦ ਕਿਹਾ ਕਿ ਕੋਰਟ ਨੇ ਨਟਰਾਜਨ ਦੇ ਖਿਲਾਫ਼ ਕੋਰਟ ਨੇ ਕੋਈ ਨੋਟਿਸ ਨਹੀਂ ਲਿਆ ਬਲਕਿ ਉਹਨਾਂ ਨੂੰ ਇੱਕ ਨੋਟਿਸ ਭੇਜਿਆ ਜਿਸ ਦੇ ਵਿੱਚ ਜਵਾਬ ਮੰਗਿਆ ਗਿਆ। ਹਾਲਾਂਕਿ ਜਵਾਬ ਤਾਂ ਕਾਂਗਰਸ ਦੀ ਤਰਫ ਤੋਂ ਮੰਗੇ ਜਾ ਰਹੇ ਨੇ। ਉੱਥੇ ਪੰਜਾਬ ਦੀ ਖ਼ਬਰ ਦੀ ਵੀ ਸਾਂਝ ਪਾਉਂਦੇ ਚੱਲੀਏ। ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੀ ਤਰਫ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਹੁਣ ਖਤਮ ਹੋ ਗਈ ਹੈ। ਦੱਸ ਦਈਏ ਕਿ ਸਰਕਾਰ ਤੇ ਪ੍ਰਦਰਸ਼ਨਕਾਰੀਆਂ ਦੇ ਦਰਮਿਆਨ ਕੁਝ ਮੰਗਾਂ ਨੂੰ ਲੈ ਕੇ ਸਹਿਮਤੀ ਬਣ ਗਈ ਹੈ, ਜਿਸ ਤੋਂ ਬਾਅਦ ਸਾਰੇ ਕਾਮੇ ਵੀ ਆਪਣੀ ਹੁਣ ਡਿਊਟੀ 'ਤੇ ਪਰਤ ਗਏ ਨੇ। ਹੜਤਾਲ ਦੌਰਾਨ ਗ੍ਰਿਫਤਾਰ ਕੀਤੇ ਗਏ ਮੁਲਾਜ਼ਮਾਂ ਨੂੰ 1 ਮਹੀਨੇ ਦੇ ਅੰਦਰ ਰਿਹਾਅ ਵੀ ਕਰ ਦਿੱਤਾ ਜਾਏਗਾ, ਇਹ ਵੀ ਫੈਸਲਾ ਲਿਆ ਗਿਆ, ਅਤੇ ਕਿਲੋਮੀਟਰ ਸਕੀਮ ਦੇ ਤਹਿਤ ਵਿਭਾਗ ਦੇ ਵਿੱਚ ਕੋਈ ਵੀ ਨਵੀਂ ਬੱਸ ਸ਼ਾਮਲ ਨਹੀਂ ਕੀਤੀ ਜਾਏਗੀ। ਇਹ ਸਹਿਮਤੀ ਦੇ ਨਾਲ ਰੋਡਵੇਜ਼ ਸੇਵਾਵਾਂ ਮੁੜ ਬਹਾਲ ਹੋ ਗਈਆਂ ਨੇ, ਆਮ ਲੋਕਾਂ ਨੂੰ ਇਸ ਦੇ ਨਾਲ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਪੰਜਾਬ ਦੇ ਵਿੱਚ ਅੱਜ ਦੁਪਹਿਰ ਤੋਂ ਹੀ 12 ਵਜੇ ਤੋਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਸੀ, ਪਰ ਕੱਲ੍ਹ ਤੋਂ ਹੀ ਜਾਮ ਕਰ ਦਿੱਤਾ ਗਿਆ ਸੀ, ਪਰ ਅੱਜ ਦੇ ਦਿਨ ਹੁਣ ਪੰਜਾਬ ਰੋਡਵੇਜ਼ ਪਨਬੱਸ PRTC ਦੇ ਕੰਟਰੈਕਟ ਵਰਕਰ ਯੂਨੀਅਨ ਦੀ ਤਰਫ ਤੋਂ ਅਣਮਿੱਥੇ ਸਮੇਂ ਦੇ ਲਈ ਕੀਤੀ ਗਈ ਇਹ ਹੜਤਾਲ ਵੀ ਬੰਦ ਹੋ ਗਈ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਤਰਫ ਤੋਂ ਦੇਸ਼ ਦੀ ਆਰਥਿਕ ਹਾਲਤ ਦੇ ਉੱਤੇ ਚਿੰਤਾ ਜਤਾਈ ਗਈ ਹੈ। ਆਖਿਰਕਾਰ ਪ੍ਰਧਾਨ ਮੰਤਰੀ ਨੇ ਇਹ ਗੱਲ ਮੰਨੀ ਹੈ ਕਿ ਈਰਾਨ ਜੰਗ ਹੁਣ 3ਵੇਂ ਮਹੀਨੇ ਦੇ ਵਿੱਚ ਦਾਖਲ ਹੋਣ ਦੇ ਚੱਲਦਿਆਂ ਸਮੱਸਿਆਵਾਂ ਘਟੀਆਂ ਨਹੀਂ ਵੱਧ ਗਈਆਂ ਨੇ। ਉਹਨਾਂ ਕਿਹਾ ਕਿ ਅਮਰੀਕੀ ਸਦਰ ਡੋਨਲਡ ਟਰੰਪ ਜੇ ਚਾਹੁਣ ਤਾਂ ਇਸ
ਸੰਘਰਸ਼ ਨੂੰ ਇੱਥੇ ਅਖੀਰ ਕਰ ਸਕਦੇ ਨੇ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਦੇ ਬਾਰੇ ਉਹਨਾਂ ਕਿਹਾ ਕਿ ਅਮਰੀਕੀ ਨੇਵੀ ਬੇਸਿਸ ਨੂੰ ਜਿਹੜਾ ਬਹਿਰੀਨ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਡਰੋਨ ਦੇ ਨਾਲ, ਇਹ ਕੋਈ ਚੰਗੀ ਗਤੀਵਿਧੀ ਨਹੀਂ ਹੈ, ਚੰਗੀ ਕਾਰਵਾਈ ਨਹੀਂ ਹੈ ਈਰਾਨ ਦੀ। ਅਜਿਹੇ ਦੇ ਵਿੱਚ ਉਹਨਾਂ ਪੀਸ ਡੀਲ ਦੀ ਇੱਕ ਵਾਰ ਫਿਰ ਤੋਂ ਗੱਲ ਕੀਤੀ। ਦੱਸ ਦਈਏ ਕਿ ਈਰਾਨ ਜੰਗ ਦੇ ਚੱਲਦਿਆਂ ਪਹਿਲਾਂ ਵੀ ਆਸਟ੍ਰੇਲੀਆ ਦੀ ਫੈਡਰਲ ਸਰਕਾਰ ਕਹਿ ਚੁੱਕੀ ਹੈ ਕਿ ਦੇਸ਼ ਦੇ ਵਿੱਚ ਹਾਲਾਤ ਈਰਾਨ ਜੰਗ ਦੇ ਚੱਲਦਿਆਂ ਖਰਾਬ ਹੁੰਦੇ ਨੇ। ਉੱਥੇ ਦੇਸ਼ ਦੇ ਰੱਖਿਆ ਮੰਤਰੀ ਰਿਚਰਡ ਮਾਲਸ ਨੇ ਹੁਣ ਔਕਸ ਸਮਝੌਤੇ ਦੇ ਤਹਿਤ, ਬੇਸ਼ੱਕ ਹੌਲੀ ਸੀ ਪਰ ਗੱਲਬਾਤ ਨੂੰ ਅੱਗੇ ਵਧਣ ਦੇ ਉੱਤੇ ਤਸੱਲੀ ਜਤਾਈ ਹੈ। ਦੱਸ ਦਈਏ ਕਿ ਉਹਨਾਂ ਕਿਹਾ ਹੈ ਕਿ ਇਸ ਸਮਝੌਤੇ ਦੇ ਤਹਿਤ ਹਾਸਲ ਹੋਣ ਵਾਲੀਆਂ ਪਰਮਾਣੂ ਪਣਡੁੱਬੀਆਂ ਦੇ ਨਾਲ ਆਸਟ੍ਰੇਲੀਆ ਦੀ ਤਾਕਤ ਹੋਰ ਜ਼ਿਆਦਾ ਵਧੇਗੀ। ਵੈਸੇ ਇਸ ਦਰਮਿਆਨ ਉਹਨਾਂ ਦੇ ਨਾਲ ਵਿਦੇਸ਼ ਮੰਤਰੀ ਪੈਨੀ ਵੋਂਗ ਅਤੇ ਉਹਨਾਂ ਦੇ ਬਰਤਾਨਵੀ ਹਮਰੁਤਬਾ ਵਿਦੇਸ਼ ਮੰਤਰੀ ਉੱਥੋਂ ਦੇ ਯੁਵਿਤ ਕੂਪਰ ਅਤੇ ਰੱਖਿਆ ਸਕੱਤਰ ਜੌਨ ਹੀਲੀ ਵੀ ਸ਼ਾਮਲ ਸੀ। ਦੱਸ ਦਈਏ ਕਿ ਲੰਡਨ ਦੇ ਵਿੱਚ ਇਹ ਮੁਲਾਕਾਤ ਹੋ ਰਹੀ ਹੈ ਚਾਰਾਂ ਨੇਤਾਵਾਂ ਦੀ ਆਪਸ ਦੇ ਵਿੱਚ, ਔਰ ਔਕਸ ਸਮਝੌਤੇ ਨੂੰ ਅੱਗੇ ਤੋਰਨ ਦੇ ਉੱਤੇ ਵੀ ਗੱਲਾਂ ਬਾਤਾਂ ਹੋ ਰਹੀਆਂ ਨੇ। ਲੰਡਨ ਸੈਂਟਰਲ ਦੇ ਵਿੱਚ ਅੱਜ ਦੇ ਦਿਨ ਲੈਂਸੈਸਟਰ ਮੀਡੀਆ ਦੇ ਅੰਦਰ ਇੱਕ ਵਾਰ ਫਿਰ ਤੋਂ ਮੁਲਾਕਾਤ ਹੋਏਗੀ। ਕੱਲ੍ਹ ਦੇ ਦਿਨ ਹੋਈ ਮੁਲਾਕਾਤ ਤੋਂ ਬਾਅਦ ਇਸ ਕਿਸਮ ਦੇ ਬਿਆਨ ਦਿੱਤੇ ਗਏ ਕਿ ਆਸਟ੍ਰੇਲੀਆ ਨੂੰ ਵਰਜੀਨੀਆ ਕਲਾਸ ਸਬਮਰੀਨ ਹਾਸਲ ਹੋਣ ਦਾ ਪੂਰਾ ਪੂਰਾ ਭਰੋਸਾ ਹੈ। ਦਾਅਵਾ ਕੀਤਾ ਜਾ ਰਿਹਾ ਕਿ ਸਾਲ 2030 ਤੱਕ ਅਮਰੀਕਾ ਇਹਨਾਂ ਵਰਜੀਨੀਆ ਕਲਾਸ ਸਬਮਰੀਨ ਨੂੰ ਆਸਟ੍ਰੇਲੀਆ ਨੂੰ ਸੌਂਪ ਦੇਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਇਹ ਗੱਲ ਮੰਨੀ ਜਾ ਰਹੀ ਸੀ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਔਕਸ ਸਮਝੌਤੇ ਦੀ ਟਾਈਮਲਾਈਨ ਥੋੜ੍ਹੀ ਦੇਰੀ ਦੇ ਨਾਲ ਯਾਨੀ ਲੇਟ ਹੋ ਕੇ ਚੱਲ ਰਹੀ ਹੈ। ਆਸਟ੍ਰੇਲੀਆ ਨੂੰ ਇਸ ਤੋਂ ਪਹਿਲਾਂ ਵਰਤੀਆਂ ਹੋਈਆਂ ਸਬਮਰੀਨਸ ਮਿਲ ਜਾਣੀਆਂ ਚਾਹੀਦੀਆਂ ਸੀ, ਜਦਕਿ ਹੁਣ ਨਵੀਆਂ ਸਬਮਰੀਨ ਔਰ ਉਹਨਾਂ ਦੀ ਤਕਨੀਕ ਦੇ ਉੱਤੇ ਕਾਫੀ ਕੰਮ ਹੋਣਾ ਹੈ। ਦੱਸ ਦਈਏ ਕਿ ਆਸਟ੍ਰੇਲੀਆ ਦੀ ਤਰਫ ਤੋਂ ਲਗਭਗ 6 ਬਿਲੀਅਨ ਪਾਉਂਡ ਯਾਨੀ ਕਿ ਲਗਭਗ 12.5-12.5 ਬਿਲੀਅਨ ਡਾਲਰ ਦੇ ਆਸ ਪਾਸ ਜਿਹੜੇ ਨੇ ਉਹ ਅਮਰੀਕਾ ਨੂੰ ਸਬਮਰੀਨ ਬਿਲਡਿੰਗ ਪ੍ਰੋਗਰਾਮ ਦੇ ਤਹਿਤ ਬਰਤਾਨੀਆ ਨੂੰ ਸਬਮਰੀਨ ਬਿਲਡਿੰਗ ਪ੍ਰੋਗਰਾਮ ਦੇ ਤਹਿਤ ਆਸਟ੍ਰੇਲੀਆ ਨੇ ਦੇਣੇ ਨੇ। ਰਾਜਧਾਨੀ ਆਸਟ੍ਰੇਲੀਆ ਤੋਂ ਵੱਡੀ ਖਬਰ ਜਿੱਥੇ ACT ਦੇਸ਼ ਦੀ ਪਹਿਲੀ ਜੁਰਿਸਡਿਕਸ਼ਨ ਬਣ ਗਈ ਹੈ ਜਿੱਥੇ ਹੁਣ ਸਟੈਂਪ ਡਿਊਟੀ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਤੋਂ ਯਾਨੀ ਫਸਟ ਹੋਮ ਬਾਇਰਸ ਤੋਂ ਨਹੀਂ ਲਈ ਜਾਏਗੀ, ਭਾਵੇਂ ਕਿ ਪ੍ਰੋਪਰਟੀ ਦੀ ਕੀਮਤ ਜਾਂ ਉਹਨਾਂ ਦੀ ਆਮਦਨ ਕੁਝ ਵੀ ਹੋਵੇ। ਇਹ ਤਰੀਕਾ ACT ਦੇ ਬਜਟ ਦੇ ਵਿੱਚ ਅਪਣਾ ਲਿਆ ਗਿਆ। ਦੱਸ ਦਈਏ ਕਿ ਚੀਫ ਮਿਨਿਸਟਰ ਐਂਡਰਿਊ ਬਾਰਡ ਨੇ ਕਿਹਾ ਕਿ ਇਸ ਹਰਡਲ ਦੇ ਨਾਲ ਜਾਂ ਇਸ ਰੁਕਾਵਟ ਨੂੰ ਦੂਰ ਕਰਨ ਦੇ ਨਾਲ ਕੈਨਬਰਾ ਖੇਤਰ ਦੇ ਵਿੱਚ ਹਾਊਸਿੰਗ ਦਾ ਜਿਹੜਾ ਇੱਕ ਮਸਲਾ ਹੈ ਉਹ ਕਾਫੀ ਹੱਦ ਤੱਕ ਦੂਰ ਹੋਏਗਾ। ਸਟੈਂਪ ਡਿਊਟੀ ਇੱਕ ਬਹੁਤ ਵੱਡੀ ਰਕਮ ਹੁੰਦੀ ਹੈ ਜੋ ਕਿ ਕਿਸੇ ਘਰ ਨੂੰ ਖਰੀਦਣ ਤੋਂ ਪਹਿਲਾਂ ਇੱਕ ਖਰੀਦਦਾਰ ਨੂੰ, ਇੱਕ ਗਾਹਕ ਨੂੰ ਜਾਂ ਫਿਰ ਇੱਕ ਕਰਜ਼ਦਾਤਾ ਨੂੰ ਦੇਣੀ ਪੈਂਦੀ ਹੈ। ਪਰ 1 ਜੁਲਾਈ 2026 ਦੇ ਨਾਲ ਤੁਰੰਤ ਪ੍ਰਭਾਵ ਤੋਂ ਹੀ ਇਹ ਫੈਸਲਾ ਲਾਗੂ ਕਰ ਦਿੱਤਾ ਜਾਏਗਾ। ਸਟੈਂਪ ਡਿਊਟੀ ਐਗਜ਼ੈਂਪਟ ਕਰਨ ਦੇ ਨਾਲ ਜਿਹੜੀ ਪੈਨਸ਼ਨਰਸ ਜਾਂ ਫਿਰ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ NDIS ਦੇ ਪਾਰਟੀਸਪੈਂਟਸ ਨੇ ਉਹਨਾਂ ਨੂੰ ਵੀ ਘਰ ਖਰੀਦਣ ਦੇ ਲਈ ਜਿਹੜੀਆਂ ਹੋਰ ਛੋਟਾਂ ਨੇ ਉਹ ਐਲਾਨ ਕਰ ਦਿੱਤੀਆਂ ਗਈਆਂ ਨੇ। ਉੱਥੇ ਲਿੰਕਡਇਨ ਨਾਮ ਦੀ ਜਿਹੜੀ ਲਿੰਕਡ ਨਾਮ ਦਾ ਜਿਹੜਾ ਅਦਾਰਾ ਹੈ ਜਿਨ੍ਹਾਂ ਦੀ ਤਰਫ ਤੋਂ ਤੁਹਾਡੀ ਗੱਡੀਆਂ ਦੇ ਵਿੱਚ ਲੱਗੇ ਈਟੈਗ ਦੇ ਜ਼ਰੀਏ ਟੋਲ ਵਸੂਲਿਆ ਜਾਂਦਾ, ਹੁਣ ਇੱਕ ਐਲਾਨ ਕੀਤਾ ਗਿਆ ਹੈ ਕਿ ਇਹਨਾਂ ਦੀ ਟੋਲ ਸਹੂਲਤ ਦਾ ਇਸਤੇਮਾਲ ਕਰਨ ਵਾਲੇ ਲੋਕ ਜਿਹੜੇ 10 ਜਾਂ 10 ਤੋਂ ਵੱਧ ਟ੍ਰਿਪ 15 ਜੂਨ ਤੋਂ ਲੈ ਕੇ 15 ਜੁਲਾਈ ਦੇ ਦਰਮਿਆਨ ਕਰਨਗੇ ਉਹਨਾਂ ਨੂੰ ਇੱਕ 1-off ਡਿਸਕਾਊਂਟ ਦਿੱਤਾ ਜਾਏਗਾ, ਯਾਨੀ ਇੱਕ ਵਾਰ ਹੀ ਮਿਲਣ ਵਾਲਾ ਇੱਕ ਡਿਸਕਾਊਂਟ ਦਿੱਤਾ ਜਾਏਗਾ। ਡਿਸਕਾਊਂਟ ਕਾਹਦਾ? ਟੋਲ ਦੇ ਉੱਤੇ ਨਹੀਂ ਬਲਕਿ ਕਿਸੇ ਵੀ 7-11 ਸਰਵਿਸ ਸਟੇਸ਼ਨ 'ਤੇ ਜਾਓਗੇ ਤਾਂ 26 ਸੈਂਟ ਪਰ ਲੀਟਰ ਤੁਹਾਨੂੰ ਤੇਲ ਦੇ ਵਿੱਚੋਂ ਬੱਚਤ ਕਰਕੇ ਦਿੱਤੀ ਜਾਏਗੀ। ਅਜਿਹੇ ਦੇ ਵਿੱਚ ਇਹ ਜਿਹੜੇ ਤੇਲ ਦੇ ਉੱਤੇ ਇੱਕ ਵੱਡੇ ਪੈਸੇ ਜਾਂ ਇੱਕ ਵੱਡੇ ਰਕਮ ਜਿਹੜੀ ਉਹ ਤੁਸੀਂ ਉਦਾਹਰਣ ਦੇ ਤੌਰ ਦੇ ਉੱਤੇ ਇੱਕ ਆਮ ਜੀ ਜਿਹੜੀ ਸਿਡਾਨ ਕਾਰ ਆ ਉਸਦੇ ਟੈਂਕ ਨੂੰ ਫੁੱਲ ਕਰਾਉਣ ਦੇ ਉੱਤੇ $15-30 ਦੇ ਦਰਮਿਆਨ ਤੁਸੀਂ ਆਪਣੇ ਵਹੀਕਲ ਦੇ ਵਿੱਚੋਂ ਤੇਲ ਦਾ ਬਚਾ ਸਕੋਗੇ। ਕੈਮਰੀ ਦੇ ਵਿੱਚ ਤੁਸੀਂ $20 ਦੀ ਸੇਵਿੰਗ ਕਰ ਸਕੋਗੇ। ਇਸੇ ਤਰੀਕੇ ਦੇ ਨਾਲ ਅਲੱਗ ਅਲੱਗ ਕਾਰਾਂ ਦੇ ਹਿਸਾਬ ਦੇ ਨਾਲ ਉਹ ਸੇਵਿੰਗ ਤੁਹਾਡੀ ਵੱਧ ਜਾਂ ਘੱਟ ਹੋ ਸਕਦੀ ਹੈ। ਉੱਥੇ ਹੀ ਅਗਲੀ ਖਬਰ NSW ਪੁਲਿਸ ਦੇ ਨਾਲ ਜੁੜੀ ਹੋਈ ਜਿੱਥੇ ਦੇਸ਼ ਦੀ ਸਭ ਤੋਂ ਵੱਡੀ ਪੁਲਿਸ ਯੂਨਿਟ ਦੇ ਵਿੱਚ ਇੱਕ ਇੰਡੀਪੈਂਡੈਂਟ ਕਲਚਰ ਰਿਵਿਊ ਕੀਤਾ ਗਿਆ ਸੀ। ਇੱਕ ਸੁਤੰਤਰ ਕਿਸਮ ਦੇ ਨਾਲ ਜਿਹੜਾ ਸੱਭਿਆਚਾਰਕ ਰਿਵਿਊ ਕੀਤਾ ਗਿਆ ਸੀ ਜਿਸ ਦੇ ਵਿੱਚ ਇਹ ਪੁੱਛਿਆ ਗਿਆ, ਇਹ ਸਵਾਲ ਕੀਤੇ ਗਏ ਅਲੱਗ ਅਲੱਗ ਲੋਕਾਂ ਤੋਂ, ਪੁਲਿਸ ਤੋਂ ਵੀ, ਕਿ ਆਖਿਰਕਾਰ ਉਹਨਾਂ ਦਾ ਕਲਚਰ ਕੀ ਹੈ।
ਉਹ ਕਿਸ ਤਰੀਕੇ ਦੇ ਨਾਲ ਕਿਸੇ ਵਿਅਕਤੀ ਨੂੰ ਹਾਲਾਂਕਿ ਉਸਨੂੰ ਅਪਰਾਧੀ ਕਹਿਣਾ ਗਲਤ ਹੋਏਗਾ ਪਰ ਕਿਸੇ ਵਿਅਕਤੀ ਨੂੰ ਜਦ ਤੱਕ ਦੋਸ਼ ਸਾਬਤ ਨਹੀਂ ਹੋ ਜਾਂਦੇ ਉਦੋਂ ਤੱਕ ਕਿਸ ਤਰੀਕੇ ਦੇ ਨਾਲ ਉਸਨੂੰ ਹੈਂਡਲ ਕਰਦੇ ਨੇ ਕਮਿਸ਼ਨਰ ਮੈਲਨੇਨਿਓਨ ਨੇ ਇਸ ਗੱਲ ਦੇ ਉੱਤੇ ਤਸੱਲੀ ਜ਼ਾਹਰ ਕੀਤੀ ਕਿ ਦੇਸ਼ ਦੀ ਸਭ ਤੋਂ ਵੱਡੀ ਪੁਲਿਸ ਫੋਰਸ ਹਾਲਾਂਕਿ ਸਹੀ ਢੰਗ ਦੇ ਨਾਲ ਕੰਮ ਕਰ ਰਹੀ ਹੈ ਪਰ ਪੁਲਿਸ ਦੇ ਨਾਲ ਕਈ ਵਾਰ ਵਧੀਕੀਆਂ ਹੋ ਜਾਂਦੀਆਂ ਨੇ ਰਿਪੋਰਟ ਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ NSW ਪੁਲਿਸ ਫੋਰਸ ਦੇ ਵਿੱਚ ਜਿਹੜੀਆਂ ਕੁਝ ਇੱਕ ਖਾਮੀਆਂ ਨੇ ਉਸਨੂੰ ਦੂਰ ਕਰਨ ਦੇ ਲਈ ਹੀ ਇਹ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਸੀ ਉੱਥੇ ਅਪਰਾਧ ਜਗਤ ਦੀ ਗੱਲ ਤੁਰੀ ਹੋ ਹੈ ਤਾਂ ਅਗਲੀ ਖਬਰ ਇੱਕ ਭੱਜੇ ਹੋਏ ਕੈਦੀ ਦੇ ਨਾਲ ਜੁੜੀ ਹੋਈ ਦੱਸ ਦਈਏ ਕਿ ਆਪਣੇ ਭਰਾ ਦੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਕ ਕੈਦੀ ਓਰੀਜੋਲ ਰੁਕਾ

0: ਕਾਰ ਦੇ ਲਈ 25 ਅਪ੍ਰੈਲ ਨੂੰ ਇਹ ਘਟਨਾ ਹੁੰਦੀ ਹੈ 1:30 ਵਜੇ ਦੇ ਆਸ ਪਾਸ ਔਰ ਫਿਰ ਇਹ ਵਿਅਕਤੀ ਗਾਇਬ ਹੋ ਜਾਂਦਾ ਹੈ। ਅਜਿਹੇ ਦੇ ਵਿੱਚ ਇਸ ਸਿਮੈਟਰੀ ਇਸ ਸ਼ਮਸ਼ਾਨ ਘਾਟ ਜਾਂ ਇਸ ਦੇ ਆਲੇ ਦੁਆਲੇ ਜਿੰਨੇ ਵੀ CCTV ਕੈਮਰਾ ਲੱਗੇ ਹੋਏ ਨੇ ਉਹਨਾਂ ਦੀ ਮਦਦ ਲਈ ਜਾ ਰਹੀ ਔਰ ਇਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਹੋਈ ਖਬਰ। ਸੌਕੇ ਰੂਸ ਦੀ ਟੀਮ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ। 17 ਆਸਟ੍ਰੇਲੀਅਨ ਫੀਫਾ ਵਿਸ਼ਵ ਕੱਪ ਦੇ ਵਿੱਚ ਆਪਣਾ ਡੈਬਿਊ ਕਰਨਗੇ, ਯਾਨੀ ਕਿ ਨਵੇਂ ਲੜਕਿਆਂ ਦੇ ਨਾਲ ਲਬਰੇਜ਼ ਇਹ ਟੀਮ ਕਿਸ ਕਿਸਮ ਦਾ ਪ੍ਰਦਰਸ਼ਨ ਕਰ ਸਕੇਗੀ ਸੌਕੇ ਰੂਸ ਦੇ ਵਿੱਚ, ਉਹ ਇੱਕ ਬਹੁਤ ਵੱਡਾ ਸਵਾਲ ਹੈ। ਵੈਸੇ 26 ਮੈਂਬਰੀ ਸਕੁਐਡ ਜਿਹੜਾ ਆਸਟ੍ਰੇਲੀਆ ਤੋਂ ਭੇਜਿਆ ਗਿਆ। ਵੈਨਕੂਵਰ ਦੇ ਵਿੱਚ ਪਹਿਲਾ ਮੈਚ 14 ਤਰੀਕ ਨੂੰ ਟਰਕੀਏ ਦੇ ਨਾਲ ਆਸਟ੍ਰੇਲੀਆ ਦਾ ਹੋਣਾ। ਗਰੁੱਪ ਸਟੇਜ ਦੀ ਇਹ ਪਹਿਲੀ ਖੇਡ ਹੋਏਗੀ। ਇਸ ਤੋਂ ਇਲਾਵਾ ਅਮਰੀਕਾ ਦਾ ਫਿਰ ਮੈਚ ਹੋਏਗਾ ਪੈਰਾਗੁਏ ਦੇ ਨਾਲ, ਕਾਫੀ ਵੱਡਾ ਮੈਚ ਮੰਨਿਆ ਜਾ ਰਿਹਾ। ਪੈਰਾਗੁਏ ਦੀ ਇੱਕ ਵਧੀਆ ਟੀਮ ਹੈ ਅਤੇ ਫਿਰ ਇਸੇ ਤਰੀਕੇ ਦੇ ਨਾਲ ਗਰੁੱਪ ਡੀ ਦੇ ਬਾਕੀ ਦੇ ਮੈਚ ਖੇਡੇ ਜਾਣੇ ਨੇ। ਇਸ ਸੌਕੇ ਰੂਸ ਦੇ ਬਾਰੇ ਜਾਂ ਇਸ ਟੀਮ ਦੇ ਬਾਰੇ ਕਾਫੀ ਹੱਦ ਤੱਕ ਜਾਣਕਾਰੀ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ, ਖਬਰਾਂ ਦੇ ਬੁਲੇਟਿਨ ਦੇ ਵਿੱਚ ਵੀ ਸਾਂਝੀ ਕਰ ਚੁੱਕੇ ਹਾਂ। ਪਰ ਦੱਸ ਦਈਏ ਕਿ ਇਹ 11 ਜੂਨ ਤੋਂ ਸ਼ੁਰੂ ਹੋ ਰਿਹਾ ਫੁੱਟਬਾਲ ਵਿਸ਼ਵ ਕੱਪ। ਇਸ ਵਕਤ ਜਿਹੜੇ 50 ਤੋਂ ਵਧੇਰੇ ਮੈਚ ਖੇਡੇ ਜਾਣੇ ਨੇ ਔਰ ਆਸਟ੍ਰੇਲੀਆ ਦੇ ਵਿੱਚ ਅਗਲੇ ਦਿਨ ਤੱਕ ਇਹ ਦਿਖ ਸਕਿਆ ਕਰੇਗਾ। ਆਸਟ੍ਰੇਲੀਆ ਨੇ ਜਿਹੜੇ ਆਪਣੇ ਸ਼ੁਰੂਆਤੀ ਮੈਚ ਨੇ, ਜੇਕਰ ਉਹਨਾਂ ਦੇ ਵਿੱਚੋਂ ਜਿੱਤ ਦਰਜ ਕਰਦਾ ਤਾਂ ਅਗਲੀ ਸਟੇਜ ਦੇ ਲਈ ਕੁਆਲੀਫਾਈ ਹੋਣ ਦਾ ਦਾਅਵੇਦਾਰ ਰਹਿੰਦਾ। ਪਰ ਇਸ ਦਰਮਿਆਨ ਆਸਟ੍ਰੇਲੀਆ ਦੇ ਮੈਚ ਕਾਫੀ ਜ਼ਿਆਦਾ ਮਜ਼ਬੂਤ ਟੀਮਾਂ ਦੇ ਨਾਲ ਹੋਣ ਦੀ ਸੰਭਾਵਨਾ ਇੱਕ ਦੱਸੀ ਗਈ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 AM।
1: ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਮਾਰ ਦੇ ਰਹੀ ਤੂੰ?
1: ਲਓ ਜੀ ਤੁਹਾਡੀ ਨਜ਼ਰ ਹੈ ਪੋਲਾ।
2: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
3: ਭੋਲੇ ਨੇ ਕਸੂਤੇ ਫਸਾਤੇ।
2: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2
4: are listening
5: haji haji haji haji haji haji radio haji
4: radio haji 1674 am 24/7 indian radio sydney ka apna indian radio station
5: radio haji
4: stay tuned।

0: ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: ਵਾਲੇ ਬਾਬੂ ਮੇਰਾ ਗਾਣਾ ਚਲਾ ਦੋ
4: ਸਤਿ ਸ਼੍ਰੀ ਅਕਾਲ ਸ਼ੁਭੋਏ ਬਾਦਸ਼ਾਹ ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ ਹਾਂਜੀ

रेडियो हाँ जी 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਇੱਕ ਛੋਟੀ ਜਿਹੀ ਰਿਪੋਰਟ ਤੁਹਾਡੇ ਤੱਕ ਲੈ ਕੇ ਆਇਆ। ਅਸਲ ਦੇ ਵਿੱਚ ਬੜੇ ਸਾਰੇ ਸਰੋਤੇ ਪਹਿਲਾਂ ਵੀ ਇਹ ਪੁੱਛਦੇ ਰਹੇ ਨੇ ਜਾਂ ਸੋਸ਼ਲ ਮੀਡੀਆ 'ਤੇ ਵੀ ਇਹ ਚਰਚਾ ਹੁੰਦੀ ਰਹੀ ਹੈ ਕਿ ਜਿਹੜਾ ਦੁਬਈ ਬਬਲ ਸੀ, ਇਹ ਜਿਹੜਾ ਬਾਰ ਬਾਰ ਕਿਹਾ ਜਾ ਰਿਹਾ ਸੀਗਾ ਕਿ ਦੁਬਈ ਜਾਓ, ਸ਼ੇਖਾਂ ਦੇ ਨਾਲ ਘੁੰਮੋ ਫਿਰੋ, ਮਹਿੰਗੀਆਂ ਗੱਡੀਆਂ, ਚਮਚਮਾਉਂਦੀਆਂ ਸੜਕਾਂ, ਲਹਿਰਾਂ ਦੇ ਜਿਹੜੀਆਂ ਹਰਿਆਲੀਆਂ, ਰੇਗਿਸਤਾਨ ਦੇ ਇਲਾਕੇ ਦੇ ਵਿੱਚ ਬੜਾ ਵਧੀਆ ਬਣਿਆ ਹੋਇਆ ਇੱਕ ਸ਼ਹਿਰ। ਸਿਰਫ ਦੁਬਈ ਨਹੀਂ, ਦੋਹਾ, ਜੈਦਾ, ਇਹ ਜਿਹੜੇ ਮਿਡਲ ਈਸਟ ਦੇ ਜਾਂ ਮੱਧ ਪੂਰਬ ਦੇ ਵਿੱਚ ਇਹ ਜੋ ਵੀ ਕੁਝ ਇੱਕ ਦਿਖਾਈ ਜਾ ਰਹੀ ਤਸਵੀਰ ਸੀ, ਉਹ ਤਸਵੀਰ ਦੀ ਅਸਲੀਅਤ ਹੁਣ ਕੀ ਹੈ ਅਤੇ ਭਵਿੱਖ ਦੇ ਵਿੱਚ ਉਹਦਾ ਭਵਿੱਖ ਹੋਏਗਾ ਕੀ ਇੱਦਾਂ ਹੀ ਰਹੇਗਾ? ਇਸ ਨੂੰ ਲੈ ਕੇ ਇੱਕ ਰਿਪੋਰਟ ਤੁਹਾਡੇ ਤੱਕ ਲੈ ਕੇ ਆਏ ਹਾਂ ਜੋ ਹੁਣ ਤੱਕ ਹੋਇਆ, ਭਵਿੱਖ 'ਚ ਕੀ ਹੋਣਾ। ਖੈਰ ਉਹ ਤਾਂ ਸਿਰਫ ਟਰੰਪ ਸਾਹਿਬ ਨੂੰ ਪਤਾ ਜਾਂ ਰੱਬ ਨੂੰ ਪਤਾ, ਪਰ ਅਮਰੀਕਾ, ਇਜ਼ਰਾਈਲ ਅਤੇ ਦੂਜੇ ਪਾਸੇ ਇਰਾਨ। ਸੋ ਇਜ਼ਰਾਈਲ ਨੇ ਹੀ ਸ਼ੁਰੂ ਕੀਤੀ ਸੀ ਇੱਕ ਤਰੀਕੇ ਦੇ ਨਾਲ ਜੰਗ, ਅਤੇ ਅਮਰੀਕਾ ਇਜ਼ਰਾਈਲ ਬਨਾਮ ਇਰਾਨ ਜੰਗ ਦੇ ਕਰਕੇ ਜਿਹੜਾ ਖਾੜੀ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਨੂੰ ਲੈ ਕੇ ਇੱਕ ਵੱਡਾ ਝਟਕਾ ਲੱਗਿਆ, ਪੂਰੀ ਦੁਨੀਆ 'ਚ ਮਹਿੰਗਾਈ ਦਾ ਅਸਰ ਦੇਖਣ ਨੂੰ ਮਿਲਿਆ। ਇਹਨੂੰ ਸਿਰਫ ਤੁਸੀਂ ਤੇਲ ਦੀ ਜਾਂ ਇੱਕ ਸਪਲਾਈ ਚੇਨ ਦੀ ਅੜਿੱਕਣ ਨਾ ਸਮਝੋ, ਉਸ ਦਾ ਇੱਕ ਵਿਘਨ ਨਾ ਸਮਝੋ, ਬਲਕਿ ਜਿਹੜਾ ਦਹਾਕਿਆਂ ਤੋਂ ਇੱਕ ਸੁਨਹਿਰੀ ਸੁਫਨਾ ਦੱਸ ਕੇ ਜਿਹੜਾ ਵੇਚਿਆ ਜਾ ਰਿਹਾ ਮਿਡਲ ਈਸਟ, ਖਾਸ ਕਰਕੇ ਦੁਬਈ, ਜਿੱਦਾ, ਦੋਹਾ, ਇਹਨਾਂ ਸ਼ਹਿਰਾਂ ਦੀ ਚੱਕਾ ਚੌਂਦ ਦੇ ਉੱਤੇ ਅਚਾਨਕ ਜਿਹੜਾ ਖਤਰਾ ਹੁਣ ਮੰਡਰਾਉਣ ਲੱਗਿਆ, ਅਤੇ ਉਸ ਸੇਫ ਹੈਵਨ ਦਾ ਵੀ ਬਲਬਲਾ ਫਟਣ ਕਰਕੇ ਹੁਣ ਬਹੁਤ ਸਾਰਾ ਖੌਫ, ਬੜਾ ਸਾਰਾ ਸਸੋ ਪੰਜ, ਬੜੀਆਂ ਸਾਰੀਆਂ ਕਿਆਸ ਰਹੀਆਂ, ਬਹੁਤ ਸਾਰੀ ਅਨਸਰਟੈਨਿਟੀ ਦਾ ਜਿਹੜਾ ਮਾਹੌਲ ਬਣ ਗਿਆ, ਉਹਨੂੰ ਲੈ ਕੇ ਅੱਜ ਦੀ ਇਹ ਰਿਪੋਰਟ ਤੁਹਾਡੇ ਤੱਕ ਲੈ ਕੇ ਆਏ ਹਾਂ। ਰੇਡੀਓ ਹਾਂਜੀ 1674 AM ਦੇ ਉੱਤੇ ਇਸ ਰਿਪੋਰਟ ਦੇ ਵਿੱਚ ਅਲੱਗ ਅਲੱਗ ਪਹਿਲੂਆਂ ਦੇ ਬਾਰੇ ਗੱਲ ਕਰਾਂਗੇ। ਇਹ ਸਮਝਾਂਗੇ ਕਿ ਮਿਡਲ ਈਸਟ ਦੇ ਵਿੱਚ ਇਸ ਵਕਤ ਹੋ ਕੀ ਰਿਹਾ, ਨਾਲ ਹੀ ਇਹ ਵੀ ਜਾਣਾਂਗੇ ਕਿ ਅਮਰੀਕਾ ਹੁਣ ਆਖਿਰਕਾਰ ਚਾਹੁੰਦਾ ਕੀ ਹੈ। ਜੰਗ ਦੇ ਕਾਰਨ ਜਿਹੜੀ ਰੁਕਾਵਟ ਆਈ ਸੀ, ਜੋ ਅਸਥਿਰਤਾ ਦਾ ਮਾਹੌਲ ਬਣਿਆ ਸੀ, ਉਹਦੇ ਨਾਲ ਹੁਣ ਖਾੜੀ ਦੇਸ਼ਾਂ ਦਾ ਅੰਦਰ ਜਿਹੜਾ ਇਨਵੈਸਟ ਹੋਇਆ ਹੋਇਆ, ਔਰ ਖਾੜੀ ਦੇਸ਼ਾਂ ਨੇ ਜਿਹੜਾ ਬਾਹਰ ਇਨਵੈਸਟ ਕੀਤਾ ਹੋਇਆ, ਯਾਨੀ ਕਿ ਤੇਲ ਵੇਚ ਕੇ ਇਹ ਜਿਹੜੇ ਅਮੀਰ ਤਰੀਨ ਦੇਸ਼ ਸੀ ਮੱਧ ਪੂਰਬ ਦੇ, ਇਹਨਾਂ ਦਾ ਹੁਣ ਦੂਸਰੇ ਦੇਸ਼ਾਂ 'ਚ ਜਿਹੜੀ ਇਨਵੈਸਟਮੈਂਟ ਹੈ ਉਹਦਾ ਵੀ ਕੀ ਬਣੇਗਾ, ਪਲੱਸ ਕੀ ਹੁਣ ਟਰੰਪ ਦੇ ਉੱਤੇ ਯਕੀਨ ਹੈ ਕਰ ਸਕਣਗੇ ਜਾਂ ਨਹੀਂ। ਔਰ ਇਹਦੇ ਨਾਲ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਸਟ੍ਰੇਲੀਅਨ ਐਂਗਲ ਵੀ ਜਾਣ ਕੇ ਚੱਲਾਂਗੇ ਕਿ ਆਸਟ੍ਰੇਲੀਅਨ ਲੋਕ ਜਿਹੜੇ ਬਾਰ ਬਾਰ ਹੁਣ ਟਰੈਵਲ ਅਵੋਇਡੈਂਸ ਦੀਆਂ ਵੀ ਜਾਣਕਾਰੀਆਂ ਆ ਰਹੀਆਂ ਨੇ, ਸਮਾਰਟ ਟਰੈਵਲ ਦੇ ਉੱਤੇ ਹਾਲੇ ਤੱਕ ਜਿਹੜੀ ਹੈ ਅਪਡੇਟ ਨਹੀਂ ਕੀਤੀ ਗਈ ਆਸਟ੍ਰੇਲੀਆ ਦੀ ਤਰਫ ਤੋਂ ਕਿ ਠੀਕ ਹੈ ਤੁਸੀਂ ਜਾਓ ਮੱਧ ਪੂਰਬ ਦੇ ਵੱਲ, ਉਹ ਹਾਲੇ ਆਸਟ੍ਰੇਲੀਆਈ ਲੋਕਾਂ ਨੂੰ ਸਲਾਹ ਨਹੀਂ ਦਿੱਤੀ ਜਾ ਰਹੀ। ਔਰ ਇਨਵੈਸਟਮੈਂਟ ਡਰੋਪ ਜਿਹੜਾ ਇੱਕ ਦੇਖਣ ਨੂੰ ਮਿਲਿਆ ਆਸਟ੍ਰੇਲੀਆ ਦਾ, ਇਹ ਸਾਰੇ ਪੱਖ ਤੁਹਾਡੇ ਨਾਲ ਅੱਜ ਦੀ ਇਸ ਰਿਪੋਰਟ ਦੇ ਵਿੱਚ ਸਾਂਝੇ ਕਰਦੇ ਚੱਲਾਂਗੇ। ਸਭ ਤੋਂ ਪਹਿਲਾਂ ਜੇ ਇਸ ਰਿਪੋਰਟ ਦੇ ਵਿੱਚ ਤੁਸੀਂ ਹੁਣ ਇੱਕ ਗੱਲ ਸਮਝੋ ਕਿ ਠੀਕ ਹੈ ਇੱਕ ਗੇੜ ਹੋ ਗਿਆ ਸ਼ਾਂਤੀ ਦੀ ਗੱਲਬਾਤ, ਪਾਕਿਸਤਾਨ ਦਾ ਧੰਨਵਾਦ ਜਿਨ੍ਹਾਂ ਨੇ ਵਿਚੋਲਗੀ ਕੀਤੀ, ਸ਼ੁਰੂ ਕਰਵਾਈ, ਸੀਜ਼ ਫਾਇਰ ਥੋੜ੍ਹਾ ਬਹੁਤ ਹੋਇਆ ਹੋਇਆ, ਥੋੜ੍ਹਾ ਬਹੁਤ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਖਬਰਾਂ ਦੇ ਵਿੱਚ ਇਸ ਹਫ਼ਤੇ ਵੀ ਤੁਹਾਡੇ ਨਾਲ ਇਹ ਸਾਂਝ ਪਾਈ ਹੈ ਕਿ ਇਰਾਨ ਵਾਲੇ ਪਾਸੇ ਜਿਹੜੇ ਡਰੋਨ ਆ ਰਹੇ ਸੀ ਉਹਨਾਂ ਨੂੰ ਫੋੜ ਦਿੱਤਾ ਗਿਆ। ਅਮਰੀਕਾ ਇਹ ਕਰ ਰਿਹਾ ਹੈ ਜਾਂ ਇਜ਼ਰਾਈਲ ਇਹ ਕਰ ਰਿਹਾ ਨਹੀਂ ਪਤਾ, ਪਰ ਖੈਰ ਫਿਲਹਾਲ ਸੀਜ਼ ਫਾਇਰ ਦਾ ਜਾਂ ਜੰਗਬੰਦੀ ਦਾ ਜਿਹੜਾ ਪੱਕਾ ਫੈਸਲਾ ਵਾਲੇ ਕੋਈ ਨਹੀਂ ਹੋਇਆ, ਕੋਈ ਇੱਦਾਂ ਨਹੀਂ ਕਿ ਸਮਝੌਤਾ ਹੋ ਗਿਆ ਹੋਵੇ ਕਿ ਹੁਣ ਇਰਾਨ 'ਤੇ ਕੋਈ ਅਟੈਕ ਹੀ ਨਹੀਂ ਹੋਏਗਾ ਅਤੇ ਇਰਾਨ ਉਸਨੂੰ ਰਿਟੈਲੀਏਟ ਨਹੀਂ ਕਰੇਗਾ। ਜੇ ਇਸ ਵਾਰ ਕੋਈ ਸਮਝੌਤਾ ਹੋ ਜਾਂਦਾ ਤਾਂ ਕੀ ਉਹ ਹਮੇਸ਼ਾ ਦੇ ਲਈ ਲਾਗੂ ਰਹੂਗਾ? ਇਹਦੀ ਗਰੰਟੀ ਵੀ ਕੋਈ ਚੁੱਕਣ ਲਈ ਰਾਜ਼ੀ ਨਹੀਂ, ਨਾ ਤਾਂ ਇਰਾਨ ਅਤੇ ਨਾ ਹੀ ਅਮਰੀਕਾ। ਅਤੇ ਵੈਸੇ ਹੀ ਮੱਧ ਪੂਰਬ ਨੂੰ ਆਪਣਾ ਪੱਕਾ ਦੁਸ਼ਮਣ ਮੰਨਦਾ ਜਿਹੜਾ ਇਜ਼ਰਾਈਲ, ਉਹ ਤਾਂ ਕਦੇ ਵੀ ਗਰੰਟੀ ਅੱਖਰ ਗਰੰਟੀ ਔਰ ਇਜ਼ਰਾਈਲ ਇਕੱਠੇ ਨਹੀਂ ਰਹਿ ਸਕਦੇ। ਸਾਊਦੀ ਅਰਬ, ਕਤਰ, ਸੰਯੁਕਤ ਅਰਬ ਅਮੀਰਾਤ ਯਾਨੀ UAE ਵਰਗੇ ਜਿਹੜੇ ਖਾੜੀ ਦੇਸ਼, ਇਹ ਤਿੰਨ ਚਾਰ ਅਮੀਰ ਦੇਸ਼ ਤੁਸੀਂ ਮੰਨ ਕੇ ਚੱਲੋ, ਇਹ ਉਹ ਦੇਸ਼ ਨੇ ਜਿੱਥੇ ਅਮਰੀਕਾ ਦੇ ਆਪਣੇ ਫੌਜੀ ਅੱਡੇ ਬਣੇ ਹੋਏ ਨੇ। ਅਮਰੀਕਾ ਜੇ ਇਰਾਨ ਦੇ ਉੱਤੇ ਜਾਂ ਇਸ ਤੋਂ ਪਹਿਲਾਂ ਇਰਾਕ ਦੇ ਉੱਤੇ ਨਿਗਾਹ ਰੱਖਦਾ ਸੀ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਆਪਣੇ ਇਹਨਾਂ ਦੇ ਨਾਲ ਚੰਗੇ ਸੰਬੰਧ ਬਣਾ ਕੇ, ਔਰ ਇਹ ਅਮੀਰ ਦੇਸ਼ ਵੀ ਨੇ, ਸਾਊਦੀ ਅਰਬ, ਕਤਰ, ਸੰਯੁਕਤ ਅਰਬ, ਐਸੇ ਕਰਕੇ ਬਹੁਤ ਸਾਰੇ ਦੁਨੀਆ ਭਰ ਤੋਂ ਇਨਵੈਸਟਰ ਇੱਥੇ ਜਾ ਕੇ ਇਨਵੈਸਟ ਵੀ ਕਰਦੇ ਸੀ। ਪਰ ਇਹ ਖਾੜੀ ਦੇਸ਼ਾਂ ਨੇ ਅਮਰੀਕਾ ਤੋਂ ਲੈ ਕੇ ਅਫਰੀਕਾ ਤੱਕ ਦੁਨੀਆ ਭਰ ਦੇ ਵਿੱਚ ਇਨਵੈਸਟ ਵੀ ਕਰ ਰੱਖਿਆ। ਜਿਹੜਾ ਇੱਥੋਂ ਪੈਸਾ ਆ ਰਿਹਾ ਸੀ ਤੇਲ ਵੇਚ ਵੇਚ ਕੇ, ਉਹ ਕਰੋੜਾਂ ਅਰਬਾਂ ਖਰਬਾਂ ਡਾਲਰ ਦਾ ਇਨਵੈਸਟਮੈਂਟ ਵੀ ਜਿਹੜਾ ਹੋ ਰਿਹਾ ਸੀ, ਔਰ ਵਾਅਦਾ ਵੀ ਕੀਤਾ ਹੋਇਆ ਸੀ, ਹਾਲੇ ਆਲਰੇਡੀ ਜਿਹੜੀ ਇਨਵੈਸਟਮੈਂਟ ਹੋਈ ਔਰ ਆਉਣ ਵਾਲੇ ਦਿਨਾਂ 'ਚ ਵੀ ਜਿਹੜੀ ਹੋਣੀ ਸੀ। ਪਰ ਇਰਾਨ ਦੀ ਜੰਗ ਕਰਕੇ ਹੁਣ ਸ਼ਾਇਦ ਇਹ ਪੈਸਾ ਉਹਨਾਂ ਨੂੰ ਆਪਣੇ ਹੀ ਦੇਸ਼ਾਂ ਦੇ ਉੱਤੇ ਖਰਚ ਕਰਨਾ ਹੋਊਗਾ।
ਇੱਕ ਤਰੀਕੇ ਦੇ ਨਾਲ ਇਹ ਤੁਸੀਂ ਸਮਝੋ ਕਿ ਅਮਰੀਕਾ ਦਾ ਇਹ ਮਨਸੂਬਾ ਵੀ ਸੀ, ਕਿਉਂਕਿ ਇਹ ਖਾੜੀ ਦੇਸ਼ ਅਮਰੀਕਾ 'ਚ ਤਾਂ ਉਨਾ ਇਨਵੈਸਟ ਨਹੀਂ ਕਰ ਰਹੇ, ਸੋ ਅਮਰੀਕਾ ਦੇ ਵਿੱਚ ਪੈਸਾ ਕਿਵੇਂ ਆਵੇ? ਖੌਫ ਦੇ ਮਾਹੌਲ ਤੋਂ, ਡਰ ਦੇ ਮਾਹੌਲ ਤੋਂ। ਕਿਉਂ? ਕਿਉਂਕਿ ਦੁਨੀਆ 'ਚ ਸਭ ਤੋਂ ਵੱਧ ਹਥਿਆਰ ਕੌਣ ਬਣਾਉਂਦਾ, ਕੌਣ ਬਣਾ ਕੇ ਉਹਨਾਂ ਨੂੰ ਬਾਹਰ ਵੇਚਦਾ, ਐਕਸਪੋਰਟ ਕੌਣ ਕਰਦਾ? ਅਮਰੀਕਾ। ਜ਼ਾਹਰ ਜੀ ਗੱਲ ਹੈ ਕਿ ਰੂਸ, ਬਰਤਾਨੀਆ, ਫਰਾਂਸ ਅਤੇ ਇਜ਼ਰਾਈਲ ਉਨੀ ਵੱਡੀਆਂ ਮਾਰਕੀਟ ਨਹੀਂ ਨੇ, ਅਤੇ ਚੀਨ ਦੇ ਉੱਤੇ ਉਸ ਤਰੀਕੇ ਦੇ ਨਾਲ ਭਰੋਸਾ ਵੀ ਨਹੀਂ ਹੈ ਜਿਹੜੇ ਦੂਸਰੇ ਦੁਨੀਆ ਦੇ ਮੁਲਕ ਹੈਗੇ ਨੇ। ਥਰਡ ਵਰਲਡ ਦੀ ਆਪਾਂ ਗੱਲ ਨਹੀਂ ਕਰ ਰਹੇ, ਉਹ ਇੰਨੀ ਕਾਬਲੀਅਤ ਵੀ ਨਹੀਂ ਰੱਖਦੇ। ਪਰ ਇਸ ਪੂਰੇ ਖੌਫ ਦੇ ਮਾਹੌਲ ਦੇ ਵਿੱਚ ਜ਼ਿਆਦਾ ਅਸਲੇ ਮਸਲੇ ਮਿਜ਼ਾਈਲਾਂ ਮੱਧ ਪੂਰਬ ਤੋਂ ਲੈ ਕੇ ਏਸ਼ੀਆ ਪੈਸੀਫਿਕ ਤੱਕ ਅਮਰੀਕਾ ਵੇਚ ਰਿਹਾ। ਸੋ ਖੈਰ, ਉਹ ਇੱਕ ਅਲੱਗ ਗੱਲ ਰਹਿ ਗਈ। ਮੁੱਦਾ ਅੱਜ ਦੀ ਰਿਪੋਰਟ ਦੇ ਵਿੱਚ ਇਹੀ ਹੈ ਕਿ ਮੱਧ ਪੂਰਬ ਦੇ ਵਿੱਚ ਜਾਂ ਖਾੜੀ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਦਾ, ਟੂਰਿਜ਼ਮ ਦਾ ਕੀ ਬਣੇਗਾ। ਮਾਹਰੇ ਮੰਨਦੇ ਨੇ ਕਿ ਜੰਗ ਦੇ ਪ੍ਰਭਾਵ ਕਰਕੇ ਤੇਲ ਤੋਂ ਲੈ ਕੇ ਟੂਰਿਜ਼ਮ ਤੱਕ ਸਾਰੇ ਖੇਤਰਾਂ ਨੂੰ ਨੁਕਸਾਨ ਪਹੁੰਚਿਆ। ਖਾੜੀ ਦੇਸ਼ਾਂ ਦੀ ਜਿਹੜੀ ਇੱਕ ਨੈਸ਼ਨਲ ਇਨਕਮ ਹੈ, ਜਿਹੜੀ ਉੱਥੇ ਦੀ ਆਪਣੀ ਆਮਦਨੀ ਹੈ, ਉਹ 'ਚ ਵੀ ਡਾਊਨਫਾਲ ਉਹਨਾਂ ਨੇ ਦੇਖਿਆ। ਦੁਨੀਆ ਭਰ 'ਚ ਸਾਊਦੀ ਅਰਬ, UAE, ਕਤਰ, ਕੁਵੈਤ, ਹੋਰ ਜਿੰਨੇ ਵੀ ਖਾੜੀ ਦੇਸ਼ ਨੇ ਉਹਨਾਂ ਦੇ ਸਰਕਾਰੀ ਫੰਡ, ਜਿਨ੍ਹਾਂ ਨੂੰ ਸੋਵੇਰੀਅਨ ਵੈਲਥ ਫੰਡਸ ਕਹਿ ਲਿਆ ਜਾਂਦਾ, ਉਹਨਾਂ ਦੇ ਕੋਲ ਲਗਭਗ $5 trillion ਡਾਲਰ ਦਾ ਨਿਵੇਸ਼ ਹੈ। 5 trillion ਤੁਸੀਂ ਸਮਝੋ, ਹੁਣ ਲਗਭਗ $5,000 ਅਰਬ ਲਗਭਗ। ਇਸ ਕਰਕੇ ਕਹਿ ਰਹੇ ਕਿਉਂਕਿ ਇਹ ਮਿਨੀਮਮ ਅਮਾਊਂਟ ਦੱਸੀ ਜਾਂਦੀ ਹੁੰਦੀ ਹੈ, ਇਸ ਤੋਂ ਕਿਤੇ ਵਧੇਰੇ ਹੋ ਸਕਦੀ ਹੈ। ਹੁਣ ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਇਹ ਗੱਲ, ਉਹ ਇਹ ਬਿਆਨ ਬੜਾ ਇੰਪੋਰਟੈਂਟ ਹੈ, ਇਹ ਗੱਲ ਉਹਨਾਂ ਨੇ ਕਹੀ ਸੀ ਪਿਛਲੇ ਦਿਨਾਂ ਦੇ ਵਿੱਚ, ਕਿ ਜੇ ਪੂਰਾ ਦਾ ਪੂਰਾ ਇਹ ਏਰੀਆ, ਇਹ ਮਿਡਲ ਈਸਟ ਦਾ ਜਾਂ ਇਹ ਖਾੜੀ ਖੇਤਰ ਜਿਹੜਾ ਹੈਗਾ, ਜੇ ਕਿਸੇ ਅੰਦਰੂਨੀ ਸੰਕਟ ਦੇ ਵਿੱਚ ਫਸਿਆ ਰਹਿੰਦਾ ਲੰਬੇ ਟਾਈਮ 'ਤੇ, ਤਾਂ ਫਿਰ ਆਟੋਮੈਟਿਕਲੀ ਡਿਫੈਂਸ ਦੇ ਵੱਲ ਉਹਨਾਂ ਦਾ ਧਿਆਨ ਚਲਾ ਜਾਏਗਾ। ਉਦਾਹਰਣ, ਜਦੋਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਤੁਸੀਂ ਬੜਾ ਵਧੀਆ ਕਾਰੋਬਾਰ ਕਰ ਰਹੇ ਹੋ, ਤੁਹਾਡਾ ਸਾਰਾ ਦਾ ਸਾਰਾ ਧਿਆਨ ਕਮਾਈ ਦੇ ਵੱਲ ਹੈ। ਜਿਵੇਂ ਹੀ ਤੁਸੀਂ, ਤੁਹਾਡੇ ਕੋਈ ਫੋੜਾ, ਫੇਂਸੀ, ਵੱਡੀ ਬਿਮਾਰੀ ਦੀ ਆਪਾਂ ਗੱਲ ਨਾ ਕਰੀਏ, ਕੋਈ ਮਾੜਾ ਮੋਟਾ, ਕੋਈ ਨਿੱਛਾ, ਕੋਈ ਫਲੂ ਵਗੈਰਾ ਹੁੰਦਾ, ਅਤੇ ਤੁਹਾਡਾ ਧਿਆਨ ਸਿਹਤ ਦੇ ਵੱਲ ਚਲਾ ਜਾਂਦਾ, ਸੋ ਤੁਸੀਂ ਫਿਰ ਇਨਵੈਸਟ ਉੱਧਰ ਨੂੰ ਕਰਨ ਲੱਗ ਜਾਂਦੇ ਹੋ। ਇਹੀ ਇਹ ਮਿਡਲ ਈਸਟ ਦੇ ਨਾਲ ਹੋਇਆ। ਹੁਣ ਤੱਕ ਉਹ ਬਾਹਰ ਇਨਵੈਸਟ ਕਰ ਰਹੇ ਸੀ, ਬਾਹਰਲਿਆਂ ਤੋਂ ਸਾਡੇ ਆਪਣੇ ਦੇਸ਼ਾਂ ਦੇ ਵਿੱਚ ਇਨਵੈਸਟ ਕਰਵਾ ਰਹੇ ਸੀ, ਪਰ ਹੁਣ ਉਹ ਸਾਰੀ ਦੀ ਸਾਰੀ ਇਨਵੈਸਟਮੈਂਟ ਉਹਨਾਂ ਨੂੰ ਲੱਗਦੀ ਹੈ ਕਿ ਯੂਜ਼ਲੈਸ ਹੈ। ਇਨਫੈਕਟ ਇਹ ਜਿਹੜੇ ਖਾੜੀ ਦੇਸ਼ ਸੀ, ਜਿਹੜੇ ਅਮੀਰ ਦੇਸ਼ ਸੀ, ਇਹਨਾਂ ਨੇ ਜਿਹੜਾ ਅਫਰੀਕਾ ਤੋਂ ਲੈ ਕੇ ਅਮਰੀਕਾ, ਲੈਟਿਨ ਅਮਰੀਕਾ ਤੱਕ ਇਨਵੈਸਟਮੈਂਟ ਕਰ ਰੱਖੀ ਸੀ, ਏਸ਼ੀਆ ਦੇ ਵਿੱਚ ਤਾਂ ਉਨੀ ਜ਼ਿਆਦਾ ਨਹੀਂ ਸੀ, ਪਰ ਉਹ ਸਾਰਾ ਨਿਵੇਸ਼ ਉਹਨੂੰ ਵਾਪਸ ਖਿੱਚਣਗੇ, ਔਰ ਅੰਤਰਰਾਸ਼ਟਰੀ ਭਾਈਚਾਰੇ ਦੇ ਨਾਲ ਜਿਹੜੇ ਆਰਥਿਕ ਸੰਬੰਧ ਨੇ ਉਹਨਾਂ ਨੂੰ ਰਿਸਟ੍ਰਿਕਟ ਕਰਨਗੇ, ਔਰ ਇਹਦਾ ਅਸਰ ਜ਼ਾਹਰ ਜੀ ਗੱਲ ਹੈ ਕਿ ਦੁਨੀਆ ਦੇ ਹਰ ਘਰ ਦੇ ਉੱਤੇ ਦੇਖਣ ਨੂੰ ਮਿਲੇਗਾ। ਬਾਰ ਬਾਰ ਉਹੀ ਗੱਲਾਂ ਅਸੀਂ ਤੁਹਾਨੂੰ ਸਮਝਾ ਰਹੇ ਹਾਂ ਅਤੇ ਦੱਸ ਰਹੇ ਹਾਂ, ਅਤੇ ਇਹਨਾਂ ਨੂੰ ਸਮਝੋ ਵੀ ਕਿ ਦੁਨੀਆ 'ਚ ਇਹ ਕਿਹਾ ਜਾਂਦਾ ਹੈ ਕਿ ਹੌਰਮੁਜ਼ ਸਟ੍ਰੇਟ ਬੰਦ ਪਿਆ ਹੈ, ਤੇਲ ਦੀ ਸਪਲਾਈ ਨਹੀਂ ਹੋ ਰਹੀ, ਜਾਂ ਦੂਸਰੀ ਸਪਲਾਈ ਚੇਨ ਜਾਂ ਦੂਸਰੇ ਜਿਹੜੇ ਪ੍ਰੋਡਕਟਸ ਨੇ ਉਹ ਗੁਜ਼ਰ ਨਹੀਂ ਪਾ ਰਹੇ, ਇਸ ਕਰਕੇ ਮਹਿੰਗਾਈ ਹੋਈ ਹੈ। ਸਿਰਫ ਔਰ ਸਿਰਫ ਇਹ ਇੱਕ ਕਾਰਨ ਨਹੀਂ ਹੈ, ਹੌਰਮੁਜ਼ ਸਟ੍ਰੇਟ 20% ਜ਼ਿੰਮੇਦਾਰ ਜ਼ਰੂਰ ਹੈ ਦੁਨੀਆ ਦੇ ਟ੍ਰੇਡ ਦੇ ਲਈ, ਪਰ ਜੇ 80% ਠੀਕ ਠਾਕ ਹੋ ਰਿਹਾ ਤਾਂ ਉਹਦੇ ਉੱਤੇ ਅਸਰ ਇਸ ਖਾੜੀ ਦੀ ਜੰਗ ਦੇ ਕਰਕੇ ਹੋਏ ਨੇ। ਖਾੜੀ ਦੀ ਜੰਗ ਤਾਂ ਨਹੀਂ ਕਹੀ ਜਾ ਸਕਦੀ, ਪਰ ਇਜ਼ਰਾਈਲ ਅਤੇ ਅਮਰੀਕਾ ਨੇ ਜੋ ਵੀ ਕੁਝ ਕੀਤਾ ਈਰਾਨ ਦੇ ਨਾਲ, ਔਰ ਉਸ ਤੋਂ ਬਾਅਦ ਫਿਰ ਈਰਾਨ ਦੀ ਰਿਟੈਲੀਏਸ਼ਨ ਜਾਂ ਈਰਾਨ ਦਾ ਜਵਾਬ। ਪਿਛਲੇ ਸਾਲ ਤੁਹਾਡੇ ਯਾਦ ਹੋਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਿਡਲ ਈਸਟ ਦਾ ਦੌਰਾ ਕੀਤਾ ਸੀ, ਉਦੋਂ ਇਹ ਸਾਰੇ ਦੇਸ਼ਾਂ 'ਚ ਗਏ ਸੀ, ਸਾਊਦੀ ਅਰਬ 'ਚ, UAE 'ਚ, ਕਤਰ 'ਚ, ਔਰ ਵੱਡੇ ਵੱਡੇ ਅਮਰੀਕਾ ਦੇ ਨਾਲ ਨਿਵੇਸ਼ ਦੇ ਵਾਅਦੇ ਕੀਤੇ ਸੀ ਆਪਣੇ ਨਾਲ, ਜਿਵੇਂ ਇਸ ਵਾਰ ਚੀਨ ਜਾ ਕੇ ਆਏ ਨੇ, ਵੱਡੇ ਵੱਡੇ ਇਨਵੈਸਟਰ ਮਿਡਲ ਈਸਟ ਦੇ ਵਿੱਚ ਲੈ ਗਏ ਸੀ। ਇਨਫੈਕਟ ਜਦੋਂ ਵਾਪਸ ਜਾਣ ਲੱਗੇ ਸੀ ਤਾਂ ਅਮਰੀਕੀ ਰਾਸ਼ਟਰਪਤੀ ਨੂੰ ਕਤਰ ਨੇ ਤਾਂ ਇੱਕ ਜਹਾਜ਼ ਵੀ ਗਿਫਟ ਕਰ ਦਿੱਤਾ ਸੀ ਕਿ ਜਾਓ ਘੁੰਮੋ। ਖੈਰ, ਸਾਊਦੀ ਅਰਬ ਨੇ ਇਸੇ ਸਾਲ ਅਮਰੀਕਾ ਦੀ ਵੱਡੀ ਗੇਮਿੰਗ ਕੰਪਨੀ ਇਲੈਕਟ੍ਰੋਨਿਕ ਆਰਟਸ ਨੂੰ $55 ਅਰਬ ਦੀ ਇਨਵੈਸਟਮੈਂਟ ਕਰਕੇ ਖਰੀਦਣਾ ਵੀ ਸੀ। ਇਹ ਤੋਂ ਇਲਾਵਾ ਪਿਛਲੇ 8-10 ਸਾਲਾਂ ਦੇ ਵਿੱਚ ਇਹਨਾਂ ਦੇਸ਼ਾਂ ਨੇ, ਜਿੰਨੇ ਵੀ ਆ ਮਿਡਲ ਈਸਟ ਦੇ ਦੇਸ਼ ਨੇ ਜਾਂ ਅਮੀਰ ਖਾੜੀ ਦੇਸ਼ ਨੇ, ਇਹਨਾਂ ਨੇ ਅਫਰੀਕਾ ਦੇ ਵਿੱਚ ਇੱਕ ਫੂਡ ਸਿਕਿਉਰਿਟੀ ਅਤੇ ਕੁਝ ਫਿਊਲ ਕ੍ਰਾਈਸਿਸ ਦੇ ਨਾਲ ਇਹ ਦੇਸ਼ ਜੂਝਦੇ ਰਹਿੰਦੇ ਨੇ, ਬਿਜਲੀ ਨਹੀਂ ਉੱਥੇ ਹੈ ਅਫਰੀਕੀ ਮੁਲਕਾਂ ਦੇ ਵਿੱਚ, ਖਾਣਾ ਨਹੀਂ ਮਿਲਦਾ, ਸੋ $100 ਅਰਬ ਤਾਂ ਉੱਥੇ ਖਰਚੇ ਸੀ। ਔਰ ਮਿਸਰ, ਸੀਰੀਆ, ਗਜ਼ਾ, ਜਿੱਥੇ ਜਿੱਥੇ ਅਮਰੀਕਾ ਨੇ ਅਟੈਕ ਕੀਤੇ ਨੇ ਜਾਂ ਕਰਵਾਏ ਨੇ ਅਤੇ ਉਹ ਹੁਣ ਸੰਕਟ ਦੇ ਨਾਲ ਜੂਝ ਰਹੇ ਨੇ, ਉਹਨਾਂ ਦੇਸ਼ਾਂ ਤੋਂ ਵੀ, ਉਹਨਾਂ ਦੇਸ਼ਾਂ ਨੂੰ ਵੀ ਜਿਹੜੀ ਮਦਦ ਸੀ ਅਮਰੀਕਾ ਨੇ
ਮਿਡਲ ਈਸਟ ਦੇ ਗਲ ਦੇ ਉੱਤੇ ਗੁੱਠਾ ਰੱਖ ਕੇ ਇਹਨਾਂ ਤੋਂ ਹੀ ਦਵਾਈ ਸੀ। ਇੱਕ ਤਰੀਕੇ ਦੇ ਨਾਲ ਉਹਨੂੰ ਬੇਲ ਆਊਟ ਡਿਪਲੋਮੈਸੀ ਕਹਿ ਲੈਂਦੇ ਹਾਂ, ਇੱਕ ਆਰਥਿਕ ਮਦਦ ਹੁੰਦੀ ਹੈ। ਉਹ ਵੀ ਸਾਰੀ ਇਹ ਮਿਡਲ ਈਸਟ ਸਾਰਾ ਖਰਚਾ ਚੁੱਕਦੇ ਆਏ ਨੇ, ਝੱਲਦੇ ਆਏ ਨੇ। ਪਰ ਹੁਣ ਜਿਹੜੀ ਜੰਗ ਦੇ ਕਾਰਨ ਰੁਕਾਵਟ ਆਈ ਹੈ, ਫਰਵਰੀ ਦੇ ਅਖੀਰ ਦੇ ਵਿੱਚ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਬਗੈਰ ਸੋਚਿਆ ਸਮਝਿਆ ਈਰਾਨ ਦੇ ਉੱਤੇ ਹਮਲਾ ਕਰ ਦਿੱਤਾ ਸੀ, ਜਾਂ ਜੇ ਸੋਚਿਆ ਵੀ ਹੋਏਗਾ ਤਾਂ ਫਿਰ ਇਹ ਕਿਉਂ ਨਹੀਂ ਤੈਅ ਕੀਤਾ ਗਿਆ ਕਿ ਦੁਨੀਆ ਦੇ ਉੱਤੇ ਇਸ ਦੇ ਮਾੜੇ ਅਸਰ ਕਿਵੇਂ ਦੇਖਣ ਨੂੰ ਮਿਲਣਗੇ। ਇਹ ਕਿਵੇਂ ਨਹੀਂ ਸੋਚਿਆ ਗਿਆ ਕਿ ਜੇ ਈਰਾਨ ਦੇ ਉੱਤੇ ਇਜ਼ਰਾਈਲ ਜਾਂ ਅਮਰੀਕਾ ਹਮਲਾ ਕਰਦਾ ਤਾਂ ਈਰਾਨ ਉਸਦਾ ਜਵਾਬ ਨਹੀਂ ਦੇਗਾ, ਅਤੇ ਜਦੋਂ ਜਵਾਬ ਦੇਗਾ ਤਾਂ ਈਰਾਨ ਸਿੱਧਾ ਤਾਂ ਇਜ਼ਰਾਈਲ ਅਤੇ ਅਮਰੀਕਾ ਦੇ ਉੱਤੇ ਹਮਲਾ ਨਹੀਂ ਕਰੇਗਾ, ਪਰ ਉਹ ਜਿਹੜੇ ਅਮਰੀਕੀ ਬੇਸ ਨੇ, ਜਿਹੜੇ ਅਮਰੀਕੀ ਮਿਲਟਰੀ ਦੇ ਪੱਕੇ ਟਿਕਾਣੇ ਨੇ, ਚਾਹੇ ਉਹ ਸਾਊਦੀ ਅਰਬ 'ਚ ਨੇ, ਚਾਹੇ ਉਹ UAE 'ਚ ਨੇ, ਚਾਹੇ ਉਹ ਕਤਰ ਦੇ ਵਿੱਚ ਨੇ, ਉਹਨਾਂ ਦੇ ਉੱਤੇ ਤਾਂ ਹਮਲਾ ਹੋਏਗਾ ਹੀ। ਔਰ ਸਟੇਟ ਆਫ ਹੋਰਮੁਜ਼ ਵਰਗਾ ਜਿਹੜਾ ਤੰਗ ਰਸਤਾ ਹੈ, ਜ਼ਾਹਰ ਜੀ ਗੱਲ ਹੈ ਕਿ ਉਹ ਵੀ ਬੰਦ ਹੋਏਗਾ। ਇਹ ਤਾਂ ਕੋਈ ਵੀ ਐਨਾਲਿਸਟ ਜਿਹੜਾ ਇਸ ਦਾ ਅੰਦਾਜ਼ਾ ਪਹਿਲਾਂ ਹੀ ਲਗਾ ਲੈਂਦਾ। ਪੁਰਾਣੇ ਨੈੱਟਫਲਿਕਸ ਦੇ ਸ਼ੋਆਂ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਕਿ ਸਟ੍ਰੈਟੇਜੀਜ਼ ਇੱਦਾਂ ਹੀ ਬਣਦੀਆਂ ਹੁੰਦੀਆਂ ਸੀ। ਖੈਰ, ਈਰਾਨ ਨੇ ਖਾੜੀ ਦੇਸ਼ਾਂ ਦੇ ਉੱਤੇ ਜਿਹੜਾ ਅਮਰੀਕਾ ਇਜ਼ਰਾਈਲ ਦੀ ਮਦਦ ਦਾ ਕਰਨ ਦਾ ਦੋਸ਼ ਵੀ ਲਗਾਇਆ ਕਿ ਠੀਕ ਹੈ, ਤੁਸੀਂ ਮੁਸਲਿਮ ਮੁਲਕੋਂ, ਮੁਸਲਿਮ ਮਮਾਲਕੋਂ, ਘੱਟੋ ਘੱਟ ਉਹ ਮੁਸਲਿਮ ਬ੍ਰਦਰਹੁੱਡ ਤਾਂ ਨਿਭਾਓ, ਪਰ ਤੁਸੀਂ ਉੱਧਰ ਜਾ ਕੇ ਅਮਰੀਕਾ ਅਤੇ ਇਜ਼ਰਾਈਲ ਦਾ ਸਾਥ ਦੇ ਰਹੇ ਹੋ। ਇਸ ਕਰਕੇ ਈਰਾਨ ਨੇ ਖਿੱਚ ਚਾ ਕੇ ਜਾਂ ਗੁੱਸੇ ਚਾ ਕੇ ਜਾਂ ਅਮਰੀਕਾ ਨੂੰ ਜਵਾਬ ਜਾਂ ਇਜ਼ਰਾਈਲ ਤੋਂ ਬਦਲਾ ਲੈਣ ਦੇ ਲਈ ਉਹਨਾਂ ਨੇ ਉਹਨਾਂ ਦੇ ਤੇਲ ਢਾਂਚੇ ਦੇ ਉੱਤੇ ਜਾਂ ਬੁਨਿਆਦੀ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਕੀਤਾ, ਉੱਥੋਂ ਦਿਆਂ ਹਵਾਈ ਅੱਡਿਆਂ 'ਤੇ ਹਮਲਾ ਕੀਤਾ, ਅਮਰੀਕੀ ਫੌਜੀ ਮਿਲਟਰੀ ਬੇਸਿਸ ਨੂੰ ਨਿਸ਼ਾਨਾ ਬਣਾਇਆ। ਈਰਾਨ ਨੇ ਤੇਲ ਸਪਲਾਈ ਦੇ ਲਈ ਜਿਹੜਾ ਸਭ ਤੋਂ ਤੰਗ ਰਸਤਾ ਹੋਰਮੁਜ਼ ਸਟ੍ਰੇਟ, ਉਹਨੂੰ ਬੰਦ ਕੀਤਾ। ਔਰ ਇਹ ਸਾਰਿਆਂ ਦੇ ਨਤੀਜੇ, ਆਕਸਫਰਡ ਇਕਨੋਮਿਕਸ ਨੇ ਇੱਕ ਸਰਵੇ ਤਾਂ ਨਹੀਂ ਕਹਿ ਸਕਦੇ ਪਰ ਇੱਕ ਸਟੱਡੀ ਛਾਪੀ ਸੀ ਕਿ ਇਹ ਅਟੈਕ ਤੋਂ ਬਾਅਦ ਕੀ ਹੋਇਆ। ਖਾੜੀ ਦੇਸ਼ਾਂ ਦੀ ਜਿਹੜੀ ਇੱਕ ਔਨ ਐਂਡ ਐਵਰੇਜ ਇੱਕ ਆਮਦਨ ਮੰਨੀ ਜਾਂਦੀ ਸੀ, ਉਹ ਇਸ ਸਾਲ 2-2.5% ਹੀ ਵਧੇਗੀ। ਪਹਿਲਾਂ ਉਹ 3.5-4% ਵਧਣੀ ਸੀਗੀ, ਸੋ ਉਮੀਦ ਤੋਂ 1.8-2% ਦੇ ਆਸ ਪਾਸ ਉਹ ਘੱਟ ਵਧੇਗੀ। ਹੋਰ ਜਿਹੜੇ ਦੂਸਰੇ ਮੁਲਕ ਨੇ, ਬਹਿਰੀਨ, ਕੁਵੈਤ, ਕਤਰ, ਇਹਨਾਂ ਦੇ ਕੋਲ ਤਾਂ ਕੋਈ ਬਦਲਵੇਂ ਰਸਤੇ ਵੀ ਨਹੀਂ ਹੈਗੇ। ਇਹਨਾਂ ਦੇ ਕੋਲ ਤਾਂ ਸਮਾਨ ਬਾਹਰ ਭੇਜਣ ਅਤੇ ਬਾਹਰੋਂ ਮੰਗਵਾਉਣ ਦਾ ਵੀ ਅਸਰ ਪਿਆ। ਜ਼ਾਹਰ ਜੀ ਗੱਲ ਹੈ ਕਿ ਜਦੋਂ ਇਹ ਤੇਲ ਨਹੀਂ ਭੇਜਣਗੇ ਜਾਂ ਇਹਨਾਂ ਦੀ ਆਪਣੀ ਇਕੋਨਮੀ ਠੱਪ ਹੋਏਗੀ ਤਾਂ ਉਹਦੇ ਅਸਰ ਦੂਸਰੀਆਂ ਇਕੋਨਮੀਸ 'ਤੇ ਪੈਣਗੇ ਜਿਨ੍ਹਾਂ ਤੋਂ ਇਹ ਸਮਾਨ ਲੈ ਰਹੇ ਨੇ ਜਾਂ ਜਿਨ੍ਹਾਂ ਨੂੰ ਦੇ ਰਹੇ ਨੇ। ਸੋ ਇਸ ਜੰਗ ਨੇ ਖਾੜੀ ਦੇਸ਼ਾਂ ਦੀ ਜਿਹੜੀ ਇੱਕ ਤੇਲ ਦੇ ਉੱਤੇ ਨਿਰਭਰਤਾ, ਇੱਕ ਉਹਨੂੰ ਉਹਦਾ ਇੱਕ ਪਰਦਾਫਾਸ਼ ਕਰਤਾ ਕਿ ਨਹੀਂ, ਸਿਰਫ ਤੇਲ ਦੇ ਉੱਤੇ ਡਿਪੈਂਡੈਂਟ ਨਹੀਂ ਰਿਹਾ ਜਾ ਸਕਦਾ। ਦੂਜਾ, ਉੱਥੋਂ ਦੀ ਆਰਥਿਕਤਾ ਜਿਹੜੀ ਇੱਕ ਇਕਨੋਮਿਕ ਡਾਇਵਰਸੀਫਿਕੇਸ਼ਨ ਹੈ, ਹੁਣ ਤੱਕ ਤਾਂ ਡਾਇਵਰਸੀਫਿਕੇਸ਼ਨ ਦੇ ਨਾਮ ਦੇ ਉੱਤੇ ਇਹ ਦੇਸ਼ ਕੀ ਕਰ ਰਹੇ ਸੀ ਕਿ ਆਪਣੇ 2-4 ਸ਼ਹਿਰ ਚੁਣ ਲੈਂਦੇ ਸੀ, ਉਹਨਾਂ ਨੂੰ ਸੋਹਣਾ ਚਾਕਾ ਚੌਂਦ ਬਣਾ ਦਿੰਦੇ ਸੀ ਤਾਂ ਕਿ ਲੋਕ ਉੱਥੇ ਆਉਣ ਅਤੇ ਉਹੀ ਦੇਖਣ। UAE ਜਿਹੜੇ 7 ਐਮੀਰੇਟਸ ਨੂੰ ਬਣਾ ਕੇ ਬਣਿਆ, ਅਲੱਗ ਅਲੱਗ ਐਮੀਰੇਟਸ ਹੈਗੇ ਨੇ, ਆਬੂਧਾਬੀ, ਸ਼ਾਰਜਾ ਵਗੈਰਾ ਵਗੈਰਾ, ਪਰ ਦੁਬਈ ਨੂੰ ਹੀ ਇੰਨਾ ਜ਼ਿਆਦਾ ਪ੍ਰੋਜੈਕਟ ਕਰ ਦਿੱਤਾ ਗਿਆ ਕਿ ਦੁਬਈ ਹੀ ਦੁਨੀਆ ਅਤੇ ਦੁਨੀਆ ਦੁਬਈ ਤੋਂ ਪ੍ਰਭਾਵਿਤ ਇੰਨੀ ਹੋ ਗਈ ਕਿ ਦੁਬਈ, ਦੋਹਾ, ਇਹਨਾਂ ਥਾਵਾਂ ਦੇ ਉੱਤੇ ਇਨਵੈਸਟਮੈਂਟ ਕੀਤੀ ਜਾਵੇ। ਅਤੇ ਦੁਬਈ ਔਰ ਦੋਹਾ ਇਹਨਾਂ ਸ਼ਹਿਰਾਂ 'ਚ ਜਦੋਂ ਧਮਾਕਿਆਂ ਦੀਆਂ ਵੀਡੀਓ ਸਾਹਮਣੇ ਆਈਆਂ ਤਾਂ ਫਿਰ ਉਹਨੇ ਇਸ ਦਿੱਖ ਨੂੰ ਖਰਾਬ ਕੀਤਾ। ਖਾਸ ਤੌਰ 'ਤੇ ਰਮਜ਼ਾਨ ਦੇ ਤਿਉਹਾਰ ਦੇ ਦਿਨਾਂ ਦੇ ਦਰਮਿਆਨ ਜਦੋਂ ਏਅਰ ਸਪੇਸ ਹੀ ਬੰਦ ਹੋ ਗਿਆ, ਜਦੋਂ ਟੂਰਿਜ਼ਮ ਸੈਕਟਰ ਨੂੰ ਹੀ ਸਿੱਧੀ ਸਿੱਧੀ ਸੱਟ ਵੱਜੀ, $56 ਅਰਬ ਦਾ ਨੁਕਸਾਨ ਹੋਇਆ। ਹੁਣ ਨਾ ਸਿਰਫ ਜਿਹੜਾ ਇਹਨਾਂ ਦੇਸ਼ਾਂ 'ਚ ਇਨਵੈਸਟ ਹੋਣਾ ਸੀ, ਜਿਹੜਾ ਇਹਨਾਂ ਦੇਸ਼ਾਂ ਦੀ ਤਰਫ ਤੋਂ ਇਨਵੈਸਟ ਕੀਤਾ ਗਿਆ ਬਾਹਰ, ਉਹ ਵੀ ਪ੍ਰਭਾਵਿਤ ਹੋਇਆ। ਜਿਹੜਾ ਅਨਾਜ ਦੇ ਭੰਡਾਰ ਜਾਣੇ ਸੀ, ਜਿਹੜੀਆਂ ਬਦਲਵੀਆਂ ਪਾਈਪਲਾਈਨ ਬਣਨੀਆਂ ਸੀਗੀਆਂ ਤੇਲ ਦੀਆਂ, ਗੈਸ ਦੀਆਂ, ਉਹਨਾਂ 'ਤੇ ਵੀ ਖਰਚਾ ਇਹਨਾਂ ਨੇ ਹੀ ਕਰਨਾ ਸੀ, ਉਹ ਇੰਪੈਕਟ ਹੋਇਆ। ਪਲੱਸ ਫਾਈਨੈਂਸ਼ੀਅਲ ਟਾਈਮਸ ਨਾਮ ਦੇ ਅਖਬਾਰ ਨੇ ਤਾਂ ਇਹ ਵੀ ਰਿਪੋਰਟ ਛਾਪਤੀ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਖਾੜੀ ਦੇ 3 ਵੱਡੇ ਦੇਸ਼, ਜ਼ਾਹਰ ਜੀ ਗੱਲ ਹੈ ਕਿ ਉਹ ਸਾਊਦੀ ਅਰਬ, UAE ਅਤੇ ਕਤਰ ਹੀ ਨੇ, ਇਹਨਾਂ ਨੇ ਜਿਹੜੀ ਅਮਰੀਕਾ ਅਤੇ ਇਜ਼ਰਾਈਲ ਨੇ ਜੰਗ ਛੇੜੀ ਹੈ ਈਰਾਨ ਦੇ ਉੱਤੇ, ਇਹਨਾਂ 3 ਦੇਸ਼ਾਂ ਨੇ ਅਮਰੀਕਾ ਦਾ ਸਾਰਾ ਇਹ ਬੋਝ ਝੱਲਿਆ। ਹੁਣ ਇਹ ਚਾਹੇ ਸੱਚੀ ਖਬਰ ਮੰਨ ਲਈ ਜਾਵੇ ਚਾਹੇ ਕੱਚੀ, ਪਰ ਇਹਦੇ 'ਚ ਇੱਕ ਗੱਲ ਤਾਂ ਜ਼ਰੂਰ ਹੈ ਕਿ ਅਮਰੀਕਾ ਇਹ ਜਿੰਨਾ ਵੀ ਲੜਾਈਆਂ ਲੜ ਰਿਹਾ ਈਰਾਨ ਦੇ ਵਿੱਚ, ਚਾਹੇ ਆਪਣੇ ਮਿਲਟਰੀ ਬੇਸਿਸ ਨੂੰ ਵਰਤ ਰਿਹਾ, ਜ਼ਾਹਰ ਜੀ ਗੱਲ ਹੈ ਕਿ ਅਮਰੀਕਾ ਦਾ ਤਾਂ ਉਹ ਪੂਰਾ ਨਿਰਾ ਪੂਰਾ ਖਰਚਾ ਨਹੀਂ ਹੈ, ਉਹ ਖਰਚ ਇਹਨਾਂ 'ਤੇ ਵੀ ਆਇਆ। ਹੁਣ ਉਹਦਾ ਇੱਕ ਰਿਵਿਊ ਵੀ ਸਾਹਮਣੇ ਆ ਰਿਹਾ, ਪਿਛਲੇ ਸਾਲ UAE ਨੇ $1.5 ਟ੍ਰਿਲੀਅਨ, ਕਤਰ ਨੇ
ट्रिलियन 1.2 ट्रिलियन ते सऊदी अरब ने 600 बिलियन डॉलर, जिस से 142 बिलियन था सऊदी अरब ने हथियार भी लेने से अमरीका तो। इस सारी इन्वेस्टमेंट अमरीका दे नाल करनी सी। हालांकि ये भी हो सकता है कि सऊदी अरब वर्गे देशों वालों हथियार से जिहड़ा हुण खर्च होना है अमरीका दे विच वो अपने वादे तो कितने ज़्यादा करन, 150 बिलियन डॉलर के आसपास लेना सी, हो सकता 200, 250, 300, 400, 500 बिलियन डॉलर तक के भी हथियार ले लैन, क्योंकि अमरीका ने जचाया ही यही है कि तुहाडे गुआंढ च तां ईरान बैठा है, असी तुहाडी मदद कर देवांगे एक बार दो बार तीन बार, पर जे ईरान ने फिर तो हमला किया फिर की करोंगे। जे ईरान ने सीधी लिया के दुबई की बुर्ज खलीफा च मिजाइल मारी तो की करोंगे। जे अमरीका अपने मिलटरी बेस तुहाडे देशों च नहीं रखूगा, जे साडी एयर डिफेंस टैक्नोलॉजी तुहाडे कोल नहीं होएगी तो तुसी तां खत्म हो जाओगे। यानी कि इस एक जंग ने मिडल ईस्ट के बनावटी शहरीकरण तो पर्दा चुक के रख दिता, तो हुण दूजे देशों च बैठे इन्वेस्टर भी मिडल ईस्ट के इन्वेस्ट कर लग्या एक बार नहीं दो बार नहीं बार बार सोचणगे, सोच भी रहे ने, बल्कि फैसले बदल भी रहे ने। ये जड़ा ईरान अमरीका इजराइल टकरा है ये आस्ट्रेलिया का एंगल की है ये असी थानू ये बारे भी थोड़ी जी दस दें। आस्ट्रेलिया च अक्सर एक चीज़ यह फैलाई जाती सी क्योंकि आस्ट्रेलिया एक संपन्न देश है, एक परफेक्ट कंट्री मनिया जाता है, तो आस्ट्रेलिया दे विचों इस परफेक्ट कंट्री इतों के रजे पुजे लोग हुण होर इस पैसे की वरतों कितें करन, तां फिर वह एक होर देश दे विच इनवैस करन, तो वह देश वो शहर होएगा दुबई। दुबई नू एक सेफ हैवन के तौर पर पेश किया गया, पर हुण उस शख्स नू भी ठेस पहुँची है। दुबई हमेशा ही अपने आप नू अमीरां दे लई या जिहड़े फॉरन इन्वेस्टर ने उन्हां दे लई एक टैक्स फ्री डैसटीनेशन कह के तुहानू टैक्स नहीं कोई लगना, इत्थों दी सरकार ने तुहाडे तों पैसा नहीं कोई लैणा, 2 लख डॉलर लगाओ, 5 लख लगाओ, 10 लख डॉलर लगाओ, इत्थे घर लो, माल लवो, कोई दुकान लवो, कोई ना कोई ऐसी चीज़ दे विच इन्वेस्ट करो दुबई दे अंदर। पर जदों हुण अटैक दे दरम्यान दुबई इंटरनेशनल एयरपोर्ट ही बंद हो गया, तो होर बड़ियां नामी ग्रामी जिहड़ियां उत्थे दे लैंडमार्क सी उहनां दे कोल जाके ड्रोन डिग पए। जाहर जी गल है कि आस्ट्रेलियन इन्वेस्टर्स दा भरोसा टुट गया इस वक्त, पूरी तरह दे नाल टुट गया। एक तां ट्रैवल अवॉयडेंस हो रही है इस वक्त, क्योंकि जदों तुसीं किसे वल जाओगे ही नहीं तो तुसीं उधरले पासे इन्वेस्ट भी क्यों करोगे। एयर स्पेस कुछ चिर बंद रहा, आस्ट्रेलियन सैलानी नहीं गए उत्थे, जिहड़े एक्सपैट सीगे जिहड़े प्रवासी कह लैंदे उत्थे

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। You are listening.
1: Haji Haji Haji Haji Haji Haji Radio Haji
2: Radio Haji 1674 AM 24/7 Indian Radio Sydney ka apna Indian Radio Station
1: Radio Haji
3: Stay tuned.
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਦੇ ਪੈਸੇ ਮਰ ਥੋੜੇ ਥੋੜੇ
1: ਥੈਂਕ ਯੂ ਰੇਡੀਓ ਹਾਂਜੀ 1674 ਮੈਂ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਦੇ ਦਾਂਗੇ ਪੈਸੇ ਤੇਰੇ ਮਰ ਥੋੜੀ ਚੱਲਿਆ ਕਰਨ ਮਹਿਰਾ ਦੀ ਆਵਾਜ਼ ਦੇ ਵਿੱਚ ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਹਰਮੀਤ ਤੂੰ
0: ਹਾਂਜੀ ਕਰਾ ਸ਼ੁਰੂ ਮਰ ਥੋੜੀ ਚੱਲੇ ਬਾਈ ਇੱਕ ਬਾਤ ਆ ਬਾਈ ਸਭ ਅਗਰ ਬੰਦਾ ਮਰੀ ਜੇ ਉਸ ਪਰ ਕਿਸ ਤਰ੍ਹਾਂ ਪੈਸੇ ਲਏਗਾ ਬੰਦਾ ਫਿਰ ਮਰ ਥੋੜੀ ਚੱਲੇ ਨਾ ਬੋਲ ਰਿਹਾ ਨਾ ਗਾਣਾ ਮਰ ਥੋੜੀ ਚੱਲੇ ਆ ਜੇ ਮਰ ਗਿਆ ਫਿਰ ਕੌਣ ਦੇਗਾ ਪੈਸੇ
1: ਤਾਂ ਹੁੰਦਾ ਹੀ ਹੋਊਗਾ ਕਈਆਂ ਨਾ ਅੱਛਾ ਵੇਖ ਇਹ ਕਿੱਡੀ ਗੱਲ ਹੈ ਨਾ ਵੀ ਬੰਦਾ ਤੁਸੀਂ ਤੇ ਬੰਦੇ ਮਰਨ ਦੀ ਗੱਲ ਕਰ ਰਹੇ ਹੋ ਮਤਲਬ ਜਦੋਂ ਕੋਈ ਪੈਸੇ ਨਾ ਦੇਵੇ ਤੇ ਇਹਨੂੰ ਇਹ ਕਹੀ ਇਹੋ ਹੀ ਕਹਿੰਦੇ ਆ ਵੀ ਪੈਸੇ ਮਰ ਗਏ
0: ਇੱਕ ਬੰਦਾ ਦੂਸਰੇ ਬੰਦੇ ਕੇ ਪਾਸ ਖੜਾ ਥਾ ਖੈਰ ਤੇਰੇ ਪਾ ਤਾਂ ਬਦਬੂ ਆ ਰਹੀ ਕਹਿੰਦਾ ਨਹੀਂ ਯਾਰ ਮੈਂ ਸੈਂਟ ਲਗਾ ਰੱਖਿਆ ਨਹੀਂ ਯਾਰ ਫਿਰ ਵੀ ਬਦਬੂ ਆ ਰਹੀ ਕਹਿੰਦਾ ਨਹੀਂ ਯਾਰ ਮੈਂ ਤਾਂ ਨਹਾਕਾ ਵੀ ਆਇਆ ਕਹਿੰਦਾ ਫਿਰ ਵੀ ਬਦਬੂ ਆ ਰਹੀ ਕਹਿੰਦਾ ਬਦਬੂ ਕੈਸੀ ਕਹਿੰਦਾ ਤੇਰੀ ਜੇਬ ਮੇਰੇ ਪੈਸੇ ਮਰੇ ਪੜੇ ਇਹ ਮਰੇ ਮੈਂ ਤਾਂ ਬਦਬੂ ਆਵਾ ਬਾਈ
1: ਮਰੇ ਨੀ ਪਏ ਤੇਰੀ ਤੇਰੀ ਜੇਬ ਚ ਪੈਸੇ ਪਏ ਪਏ ਸੜ ਰਹੇ ਆ ਤੂੰ ਨਹੀਂ ਦੇ ਰਿਹਾ
0: ਕਿਸੀ ਗਾਉਂ ਬੰਦਾ ਥਾ ਨਾ ਇਸੀ ਬਾਤ ਮਸ਼ਹੂਰ ਥਾ ਵੀ ਪੈਸਾ ਲੈ ਲਿਆ ਦੇਣੇ ਨੀ ਉਸਕੇ ਸਾਥ ਇੱਕ ਕਹਾਵਤ ਹੋਰ ਬੜੀ ਜੁੜ ਰੱਖੀ ਸੀ ਉਹਨੂੰ ਪਹਿਲਾਂ ਯਾਰ ਪੈਸੇ ਦੀਏ ਤੇ ਫਲਾਣੇ ਫਲਾਣੇ ਯਾਰ ਪੈਸੇ ਨੀ ਆਏ ਕਦੀ ਵਾਪਸ ਹੋਰ ਪਤਾ ਲੋਕ ਕਿਆ ਕਹਾਂਦੇ ਗੰਗਾ ਗਏ ਫੁੱਲ ਵੀ ਕਦੀ ਵਾਪਸ ਆਉਂਦਾ ਪੈਸਾ
1: ਅੱਛਾ ਜਿਹੜੇ ਦੂਜੇ ਹੁੰਦੇ ਨਾ ਲਾਗੋ ਬੰਨਿਓ ਉਹਨਾਂ ਕੋਲ ਤਾਂ ਬਥੇਰੀਆਂ ਗੱਲਾਂ ਹੁੰਦੀਆਂ ਸਮਝਾਉਣ ਲਈ ਕਰਨ ਲਈ ਦੱਸਣ ਲਈ ਦਲਾਸੇ ਦੇਣ ਲਈ ਪਰ ਜਿਹਦੇ ਗਏ ਹੁੰਦੇ ਆ ਨਾ ਉਹਨੂੰ ਇਹ ਹੁੰਦਾ ਵੀ ਸਮਝਦੇ ਨੀ ਯਾਰ
0: ਉਸ ਦਿਨ ਤੋਂ ਪੈਰਾਂ ਮੈਂ ਗਿਰ ਰਿਹਾ ਥਾ ਬਾਈ ਦੇ ਮੈਨਾਂ ਪੈਸੇ ਮੈਂ ਆਪਣੀ ਘਰਵਾਲੀ ਨੂੰ ਲੇਖਾ ਕਦੀ ਬਾਜ਼ਾਰ ਮੈਂ ਨਹੀਂ ਗਿਆ ਉਸ ਬਾਜ਼ਾਰ ਮੈਂ ਨਾ ਮਹਿੰਗੀ ਬਾਜ਼ਾਰ ਮੈਂ ਯੂ ਘੁੰਮ ਰਿਹਾ ਮੇਰੇ ਪੈਸੇ ਲੇਖਾ
1: ਜ਼ਿਆਦਾ ਧੱਪ ਵੀ ਬੰਦੇ ਨੂੰ ਉਦੋਂ ਚੜ੍ਹਦਾ ਨਾ ਜਦੋਂ ਮੰਨ ਲਓ ਅਗਲਾ ਕਵੇ ਵੀ ਹੈ ਨਹੀਂ ਹੈ ਤੇ ਤੁਸੀਂ ਵੀ ਕਹੋ ਵੀ ਹਾਂ ਚੱਲ ਕੋਈ ਗੱਲ ਨਹੀਂ ਯਾਰ ਠੀਕ ਹੈ ਤੇ ਅਗਲੇ ਦਿਨ ਤੁਸੀਂ ਉਹਨੂੰ ਕਿਤੇ ਵੇਖ ਲਓ ਕਿਤੇ ਮਹਿੰਗੀ ਜਿਹੀ ਥਾਂ ਤੇ ਘੁੰਮਦੇ ਆ ਜਾਂ ਫੋਟੋ ਵੇਖ ਲਓ ਕਿਤੇ ਘੁੰਮਣ ਫਿਰਨ ਗਏ ਦੀ ਬਾਲੀ ਬੋਲੀ ਤੁਸੀਂ ਕਦੀ ਮੂੰਹ ਨਾ ਵੇਖਿਆ ਹੋਵੇ ਬਾਲੀ ਦਾ ਤੁਸੀਂ ਕਦੀ ਪੈਸੇ ਖੁਣੋ ਕਦੀ ਬੈਲਟ ਨਾ ਗਏ ਹੋ ਅਗਲਾ ਫੀਜੀ ਘੁੰਮਣ ਡਿਆ ਹੋਵੇ
0: ਇੱਕ ਬੰਦਾ ਜਾਣ ਕਰਤਾ ਉਸਨੇ ਪੈਸੇ ਲੈਣੇ ਤੇ ਕਿਸੇ ਪਾਤੇ ਖਾਸੇ ਬੜੇ ਅੱਛੇ ਪੈਸੇ ਲੈਣੇ ਤੇ ਔਰ ਉਸ ਬੰਦੇ ਨੇ ਅੱਗਾ ਆਪਣੀ ਛੋਕਰੀ ਦਾ ਵਿਆਹ ਕਰਿਆ
1: ਅੱਛਾ
0: ਵਿਆਹ ਮੈਂ ਉਸਨੇ ਹੈਲੀਕਾਪਟਰ ਪਰ ਬਰਾਤ ਆਈ ਉਸਕੀ ਨਾ ਸਪੈਸ਼ਲ ਕਰਕਾ ਦੀ ਵੀ ਮੇਰਾ ਜਵਾਈ ਹੈਲੀਕਾਪਟਰ ਮੈਂ ਆਵਾ ਨਾ
1: ਅੱਛਾ
0: ਰਿਸੈਪਸ਼ਨ ਮੈਂ ਪਹੁੰਚਿਆ ਹੈਲੀਕਾਪਟਰ ਪਰ ਤੋ ਜਿਸ ਬੰਦੇ ਨੇ ਉਸ ਪਤੇ ਪੈਸੇ ਲੈਣੇ ਨਾ ਸਾਰੇ ਉਸਨੂੰ ਛੇੜ ਰਹੇ ਤੇ ਬਾਈ ਇਹ ਤੇਰੇ ਪੈਸੇ ਹੈਗਾ ਹੈਲੀਕਾਪਟਰ
1: ਨਹੀਂ ਪਰ ਹੈਲੀਕਾਪਟਰ ਤੇ ਮੁੰਡੇ ਵਾਲੇ ਲੈ ਕੇ ਆਏ ਨਾ
0: ਉਹ ਬਈ ਮੁੰਡੇ ਵਾਲੇ ਨਹੀਂ ਕਰਨਾ ਥਾ ਛੋਕਰੀ ਵਾਲੇ ਕਰਕਾ ਦੀਆ ਤਾਂ ਵੀ ਮਾਰੀ ਤਰਫ ਤੇ ਗਿਫਟ ਆ ਵੀ ਥਾਂ ਇਸ ਪਾਏ ਹੋ ਪੈਂਟ ਬਣਾ ਗਈ ਉਹਨੂੰ ਛੇੜ ਰਹੇ ਕਿ ਤੇਰੇ ਪੈਸੇ ਹੈਗਾ ਹੈਲੀਕਾਪਟਰ ਹੋ ਗਿਆ
1: ਅਰੇ ਇੱਕ ਚੀਜ਼ ਵੈਸੇ ਤੁਸੀਂ ਨੋਟ ਕਰਿਓ ਕਈ ਵਾਰੀ ਮੈਂ ਕਈ ਕਈ ਚੀਜ਼ਾਂ 'ਚ ਨੋਟ ਕਰਦਾ ਹੁੰਦਾ ਵੀ ਉਹ ਪੈਸਾ ਖਰਚ ਵੀ ਉਹ ਹੀ ਸਕਦਾ ਬੰਦਾ ਇਹ ਦੋ ਚੀਜ਼ਾਂ ਨਾ ਸ਼ਾਇਦ ਚਲੋ ਬਾਕੀ ਸੁਣਨ ਵਾਲੇ ਵੀ ਥੋੜ੍ਹਾ ਜਿਹਾ ਸੋਚ ਕੇ ਤੁਸੀਂ ਹਾਮੀ ਭਰਿਓ ਵਾਕਈ ਤੁਸੀਂ ਇਹ ਚੀਜ਼ ਮੰਨਦੇ ਹੋ ਤੁਸੀਂ ਵੀ ਜਿਹੜਾ ਬੰਦਾ ਪੈਸੇ ਮੰਨ ਲਓ ਤੁਹਾਡੇ ਕੋਲ ਉਧਾਰ ਲੈ ਰਿਹਾ ਨਾ ਜਾਂ ਉਹਨੂੰ ਪਤਾ ਵਾ ਵੀ ਮੈਂ ਆਪਣੀ ਕੋਈ ਲੋੜ ਪੂਰੀ ਕਰਨ ਦੇ ਲਈ ਮੈਂ ਪੈਸੇ ਜਿਹੜੇ ਆ ਉਹ ਮੈਂ ਫੜ ਲੈਣੇ ਇੱਧਰੋਂ ਉੱਧਰੋਂ ਹਰ ਕੋਈ ਕਰਦਾ ਵਾ ਪਰ ਤੁਸੀਂ ਸਮਝ ਰਹੇ ਹੋਗੇ ਵੀ ਇੱਕ ਐਕਸਟ੍ਰੀਮ ਤੱਕ ਬੰਦਾ ਚੱਲ ਜਾਂਦਾ ਵੀ ਚਲੋ ਕੋਈ ਗੱਲ ਨਹੀਂ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਜਿਨ੍ਹਾਂ ਤੋਂ ਬਿਨਾਂ ਸਰਦਾ ਹੁੰਦਾ ਵਾ ਨਾ ਵੀ ਕਰੋ ਤੇ ਸਰ ਜਾਂਦਾ ਪਰ ਫਿਰ ਵੀ ਉਹਨਾਂ ਨੇ ਉਹ ਚੀਜ਼ ਜ਼ਰੂਰ ਕਰਨੀ ਹੁੰਦੀ ਆ ਕਿਉਂਕਿ ਕਰਨੀ ਆ ਯਾਰ ਇਹੋ ਇੱਕੋ ਜ਼ਿੰਦਗੀ ਆ ਇਹ ਪੈਤੜਾ ਇੱਕ ਤੇ ਉਹਨਾਂ ਦਾ ਪੱਕਾ ਹੁੰਦਾ ਪਰ ਦੂਸਰਾ ਇਹ ਹੁੰਦਾ ਵਾ ਵੀ ਤੁਸੀਂ ਉਹ ਫਿਰ ਉਹ ਐਕਸਟਰਾ ਆਰਡਨਰੀ ਜਿਹੜੀ ਆਪਣੇ ਸ਼ੌਂਕ ਆ ਉਹ ਪੂਰੇ ਕਰਨ ਦੇ ਲਈ ਤੁਹਾਡੇ ਕੋਲੋਂ ਜਾਂ ਫਿਰ ਕਿਸੇ ਕੋਲੋਂ ਵੀ ਉਹ ਪੈਸੇ ਫੜ ਲੈਂਦੇ ਆ ਬੋਰੋ ਕਰ ਲੈਂਦੇ ਆ ਉਧਾਰ ਕਰ ਲੈਂਦੇ ਆ ਅਤੇ ਇਹੋ ਹੀ ਉਹ ਪਰਸਨੈਲਿਟੀ ਨੇ ਇਹੋ ਹੀ ਉਹ ਸੁਭਾਅ ਨੇ ਜਿਹੜੇ ਵੱਧ ਪੈਸੇ ਖਰਚਦੇ ਆ ਜਿਹੜੇ ਦੂਸਰੇ ਹੁੰਦੇ ਨਾ ਜਿਨ੍ਹਾਂ ਦੇ ਕੋਲੋਂ ਫੜ ਫੜ ਕੇ ਵਰਤੇ ਹੁੰਦੇ ਆ ਉਹ ਤੁਸੀਂ ਵੇਖੋਗੇ ਵੀ ਉਹਨਾਂ ਨੇ ਮਰ ਮਰ ਹੀ ਦਿਨ ਕੱਟਣੇ ਹੁੰਦੇ ਆ
0: ਮਤਲਬ ਥਾਰੇ ਸ਼ੌਂਕ ਥੰਮ ਖੁਦ ਨਹੀਂ ਪੂਰੇ ਕਰ ਰਹੇ, ਅਗਲੇ ਬੰਦੇ ਤਰਫਾਂ ਪੈਸੇ ਲੈ ਕੇ ਆਪਣੇ ਪੂਰੇ ਕਰ ਰਹੇ।
1: ਹਾਂ ਤੁਸੀਂ ਕਈ ਵਾਰੀ ਨੋਟ ਕਈ ਕਿਸੇ ਵੇਲੇ ਵੇਖਿਓ ਤੁਸੀਂ ਵੀ ਜਿਹੜਾ ਬੰਦਾ ਤੁਹਾਨੂੰ ਇਹ ਕਹਿ ਰਿਹਾ ਹੋਊਗਾ ਨਾ ਵੀ ਯਾਰ ਇੰਨੇ ਚੱਲ ਗਏ ਉਹਨੇ ਆ ਗਏ, ਉਹਨੇ ਆਪ ਨਹੀਂ ਕਦੀ ਖੁੱਲ੍ਹ ਕੇ ਖਰਚੇ ਹੁੰਦੇ,
0: ਨਹੀਂ ਕਰੇ ਹੋਗੇ
1: ਉਹਨੇ ਉਹ ਪੈਸਾ ਵੇਖੋ ਇਹ ਵੀ ਮੰਨਿਆ ਜਾਂਦਾ ਕਿ ਜਿਹੜਾ ਪੈਸਾ ਵਾ ਉਹ ਖਰਚਣ ਲਈ ਆ, ਅਤੇ ਜੇ ਤੁਸੀਂ ਨਹੀਂ ਖਰਚਿਆ ਤਾਂ ਉਹ ਆਨੇ ਬਹਾਨੇ ਕਿਸੇ ਹੋਰ ਦੇ ਹੱਥੋਂ ਖਰਚਿਆ ਜਾਣਾ ਤੁਹਾਡਾ,
0: ਬਸ ਰੁਕਾਗਾ ਨਹੀਂ ਨਾ। ਨਾਗਮਣੀ ਵਾਲਾ ਕੰਮ ਹੈ ਉਹ, ਉਦਣ 100 ਸਾਲ ਕੇ ਬਾਅਦ ਆਪਣੇ ਚਲਾ ਜਾ ਕਹੀਂ ਵੀ ਜ਼ਮੀਨ ਮਾ ਗਾਡਿਆ ਉਦਣ।
1: ਹਾਂ ਉਹ ਉਹਦੇ ਕੋਲ ਪਹੁੰਚ ਹੀ ਜਾਣਾ ਵਾ ਜਿਹਨੇ ਜਿਹਨੇ ਜਿਹਨੇ ਮਤਲਬ ਉਹ ਚਿੰਬਕ ਲਾਈ ਹੈ ਨਾ
0: ਬਿਨਾਂ ਪੈਰ ਕੇ ਚੱਲ,
1: ਮਾਰੇ ਪਾਸ ਆ ਮਾਂ ਖਰਚੂੰਗਾ ਤੁਮ
0: ਬਿਨਾਂ ਪੈਰ ਕੇ ਚੱਲ।
1: ਇਸੇ ਕਰਕੇ ਕਹਿੰਦੇ ਪੈਸੇ ਨਹੀਂ ਹੈਗੇ, ਉਹ ਪੈਰ ਨਹੀਂ ਹੈਗੇ,
0: ਪੈਰ ਨਹੀਂ ਹੁੰਦੇ ਬਈ, ਪੈਰ ਨਹੀਂ ਹੈਗੇ, ਉੱਡਦਾ ਰਹਾ।
1: ਹਾਂ ਕੋਈ ਕਹਿੰਦਾ ਵਾ ਵੀ ਬਨੇਰੇ ਦਾ ਕਾਂ ਆ, ਹਨਾ, ਕਦੀ ਇਸ ਬਨੇਰੇ ਤੇ ਕਦੀ ਉਸ ਬਨੇਰੇ ਤੇ। ਸੰਦੀਲਾ ਸਾਹਿਬ ਕਹਿੰਦੇ ਵੀ ਬਨੇਰੇ ਦਾ ਕਾਂ ਆ, ਕੋਈ ਕਹਿੰਦਾ ਵਾ ਵੀ ਇਹਦੇ ਪੈਰ ਨਹੀਂ ਹੈਗੇ, ਇਹ ਇਹ ਆਪਣਾ ਵੀਲ ਚੇਅਰ ਤੇ ਆ ਪੈਸਾ, ਹਨਾ, ਕੋਈ
0: ਪਰ ਨਹੀਂ ਫਿਰ ਵੀ
1: ਕੋਈ ਕਹਿੰਦਾ ਵਾ ਹੱਥਾਂ ਦੀ ਮੈਲ ਆ, ਹਨਾ, ਹੋਰ ਕਿੰਨਾ ਕਿੰਨਾ ਕੁਛ ਹੀ ਕਹਿੰਦੇ, ਹਨਾ,
0: ਹੱਥਾਂ ਦੀ ਮੈਲ ਕਾਂ ਸੇ ਹੋ ਜਾਏਗਾ ਭਾਈ ਸਾਹਿਬ,
1: ਹਾਂ
0: ਆਪਕੀ ਮੈਲ ਮੈਂ ਕਿਉਂ ਲਊਂਗਾ,
1: ਵੇਲ ਫਿਰ ਵੀ ਲੈ ਫਿਰ ਵੀ ਲੈਂਦੇ ਗੱਲ ਹੱਥਾਂ ਦੀ ਮੈਲ ਹੈ ਮਤਲਬ ਤੁਸੀਂ ਮਤਲਬ ਕੋਈ ਵੈਲਿਊ ਨਹੀਂ ਹੈ ਜਿਹਦੀ,
0: ਉਹ ਆਪਕੀ ਤਾਰੀਫ ਕਰ ਰਹੇ ਹੋ ਜਦੋਂ ਭਾਈ ਸਾਹਿਬ ਦੇ ਆਪਕੇ ਲਈ ਤਾਂ ਹੱਥ ਕੀ ਮੈਲ ਹੈ ਭਾਈ
1: ਸਾਹਿਬ, ਤੁਹਾਡੇ ਲਈ ਕਿਹੜੀ
0: ਗੱਲ, ਆ ਵੀ ਝਾੜ ਦਿਓ ਕੋਈ ਨਾ ਕੋਈ ਆ ਜਾ,
1: ਤੁਹਾਡੇ ਲਈ
0: ਵੀ ਸਪੋਂਸਰ ਆ ਜਾ ਕੋਈ,
1: ਤੁਹਾਡੇ ਲਈ ਕਿਹੜੀ ਫਰਕ, ਕੀ ਫਰਕ ਪੈਣਾ ਉਹਨਾਂ ਦਾ। ਅੱਛਾ ਜਿਹੜਾ ਆਪ ਖੁੱਲ੍ਹ ਕੇ ਖਰਚਦਾ ਹੋਊਗਾ ਨਾ ਆਪਣੇ ਐਸ਼ੋ ਇਸ਼ਰਤ ਦੇ ਉੱਤੇ, ਘੁੰਮਣ ਫਿਰਨ ਦੇ ਉੱਤੇ ਜਾਂ ਸ਼ੌਂਕ ਐਕਸਟਰਾਆਰਡਨਰੀ ਸ਼ੌਂਕ ਪੂਰੇ ਕਰਨ, ਇੱਕ ਹੁੰਦਾ ਬੇਸਿਕ ਨੀਡਸ, ਇੱਕ ਹੁੰਦੀਆਂ ਨੇ ਐਕਸਟਰਾਆਰਡਨਰੀ, ਮਤਲਬ ਉਹ ਤੋਂ ਟੱਪ ਕੇ ਉਹ ਤੋਂ ਵੱਧ ਕੇ, ਜਿੱਥੇ ਤੁਹਾਡਾ 100 ਚ ਸਰਦਾ ਉੱਥੇ ਤੁਸੀਂ 200 ਚ ਸਾਰਨਾ, ਤੁਸੀਂ 500 ਚ ਸਾਰਨਾ, ਜਿੱਥੇ ਤੁਹਾਡਾ ਮਰੂਤੀ ਨਾਲ ਸਰਦਾ ਵਾ ਉੱਥੇ ਤੁਸੀਂ ਮਰਸਡੀਜ਼ ਲੈ ਕੇ ਤੁਸੀਂ ਘੁੰਮਣਾ, ਜਿੱਥੇ ਤੁਹਾਡਾ ਮੰਨ ਲਓ ਲੀੜੇ ਕੱਪੜੇ ਜਿਹੜੇ ਆ ਉਸ ਉੱਦਾਂ ਹੀ ਪਾ ਕੇ ਸਰਦਾ ਹੋਵੇ ਉੱਥੇ ਤੁਸੀਂ ਵੱਡੇ ਵੱਡੇ ਬ੍ਰਾਂਡ ਤੁਸੀਂ ਪਾਉਣੇ। ਸੋ ਉਹ ਜਿਹੜੇ ਐਕਸਟਰਾਆਰਡਨਰੀ ਜਿਹੜੇ ਸ਼ੌਂਕ ਨੇ ਉਹ ਪੂਰੇ ਕਰਨ ਦੇ ਲਈ ਜਿਹੜੇ ਬੰਦੇ ਜਿਹੜੇ ਅੱਗੋਂ ਤੁਹਾਨੂੰ ਦੇਣ ਵਾਲੇ ਨੇ, ਤੁਸੀਂ ਨੋਟ ਕਰੋਗੇ ਵੀ ਕਦੀ ਇਹ ਦੋਵੇਂ ਧਿਰਾਂ ਆਪਸ ਵਿੱਚ ਕਲੈਸ਼ ਬਹੁਤ ਘੱਟ ਹੁੰਦੀਆਂ। ਮੰਨ ਲਓ ਇੱਕ ਪਾਸੇ ਕੋਈ ਬਹੁਤ ਜ਼ਿਆਦਾ ਅਜਾਈ ਖਰਚਾ ਕਰਨ ਵਾਲਾ ਅਤੇ ਦੂਸਰੇ ਪਾਸੇ ਬਹੁਤ ਜ਼ਿਆਦਾ ਅਜਾਈ ਖਰਚਾ ਕਰਨ ਵਾਲਾ ਐਕਸਟਰਾਆਰਡਨਰੀ, ਇਹ ਦੋਵੇਂ ਕਦੀ ਇੱਕ ਦੂਸਰੇ ਨੂੰ ਉਧਾਰ ਨਹੀਂ ਦਿੰਦੇ,
0: ਨਹੀਂ ਦੇਣਗੇ। ਇੱਕ ਕੋਟੇਸ਼ਨ ਹੈ ਬਾਈ ਸਾਹਿਬ, ਪੈਸਾ ਬਹੁਤ ਬੁਰੀ ਚੀਜ਼ ਹੈ ਔਰ ਪੈਸਾ ਬਹੁਤ ਜ਼ਰੂਰੀ ਚੀਜ਼ ਹੈ, ਦੋਨੋਂ ਹੀ ਹਾਲਾਤੋਂ ਮੇਂ। ਮੰਨ ਲਈਏ ਇੱਕ ਬੰਦਾ ਹੈ ਨਾ, ਇਹ ਉਸਕਾ ਸੁਭਾਅ ਐਸਾ ਹੈ ਵੀ ਉਹ ਆਪਣੇ ਕੰਮ ਮੇਂ ਪੂਰੀ ਮਿਹਨਤ ਸੇ ਮਿਹਨਤ ਲਗਨ ਸੇ ਪੂਰਾ ਕੰਮ ਕਰਿਆ, ਉਸਕੀ ਮਿਹਨਤ ਕਾ ਫਲ ਉਸਨੂੰ ਮਿਲਾ, ਉਹ ਪੈਸੇ ਕਮਾਵਾ, ਲੇਕਿਨ ਉਸਕਾ ਸ਼ੌਂਕ ਨਹੀਂ ਹੈ ਵੀ ਬੜੀ ਗਾਡੀ ਲੈ ਲਿਓ, ਬੜਾ ਘਰ ਲੈ ਲਿਓ, ਕੋਈ ਬ੍ਰਾਂਡਡ ਕੱਪੜੇ, ਉਹ ਸ਼ੌਂਕ ਨਹੀਂ ਹੈ। ਔਰ ਹਮਾਰਾ ਹੀ ਸਮਾਜ ਉਸ 'ਤੇ ਨਹੀਂ ਬੋਲੇਗਾ ਯਾਰ ਇਤਨੇ ਪੈਸੇ ਲੈ ਕੇ ਕੀ ਕਰੇਗਾ, ਹੈ ਬੜੀ ਅਸੀਂ ਗਾਡੀ ਲੈ ਲਏ, ਕੋਈ
1: ਕਿਤੇ ਧਰਕ ਲੈ
0: ਤੂੰ ਮਾਰ ਕਹਾ ਲੈ ਕੇ ਜਾਏਗਾ, ਪਿੱਛਾ ਤਾਂ ਇਹੀ ਰਹਿ ਜਾਏਗਾ ਸਾਰਾ। ਤੋ ਹਮਾਰੇ ਬੰਦੇ ਖੁਦ ਉਹਨੂੰ ਬੋਲਿਆ ਭਾਈ ਕੁਛ ਤੋਂ ਕਰ ਆਪਣੇ ਲਈ, ਆਪਣੇ ਲਈ ਨਹੀਂ ਕਰ ਸਕਦਾ ਮੰਨਣਾ ਚਾਹੀਦਾ ਮੈਂ ਕਰ ਲਿਓ, ਪਰ ਇੱਕ ਬੰਦੇ ਦਾ ਸੁਭਾਅ ਹੈ ਬਈ ਮੈਂ ਕੰਮ ਕਰ ਰਿਹਾ ਹਾਂ ਉਸਮੇਂ ਬਰਕਤ ਪੜ ਰਹੀ ਹੈ ਪੈਸੇ ਆ ਰਿਹਾ ਦੇ ਰਿਹਾ ਭਗਵਾਨ, ਠੀਕ ਹੈ ਭਾਈ, ਪਰ ਮੇਰਾ ਸੁਭਾਅ ਨਹੀਂ ਹੈ ਵੀ ਮੈਂ ਮੇਰੇ ਕੋਲ ਨਹੀਂ ਚਾਹੀਏ ਬੜੀ ਗੱਡੀ, ਮੈਂ ਛੋਟੀ ਮੈਂ ਠੀਕ ਹੂੰ, ਮੇਰਾ ਸੁਭਾਅ ਹੈ ਮੈਂ ਉਸ ਵਿੱਚ ਘੁੰਮਣਾ ਚਾਹੂੰ।
1: ਪਰ ਇਹ ਤੁਹਾਨੂੰ ਨਹੀਂ ਲੱਗਦਾ ਤੂਰ ਸਾਹਿਬ ਇਹ ਨਾ ਜਿਹੜਾ ਤੁਹਾਡਾ ਇਹ ਜਦੋਂ ਤੁਸੀਂ ਕਿਹਾ ਵਾ ਸੁਭਾਅ ਆ ਤੁਹਾਡਾ, ਤੁਸੀਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਇਹਨੂੰ ਕਹਿੰਦੇ ਨੇ ਕਿਰਸੀ ਸੁਭਾਅ, ਵੀ ਜਿੰਨਾ ਕੁ ਮਤਲਬ ਇੱਕ ਹੁੰਦਾ ਵਾ ਕੰਜੂਸ, ਇੱਕ ਹੁੰਦਾ ਵਾ ਵੀ ਜਿੰਨੇ ਕੁ ਜਿੱਥੇ ਜਿੱਥੇ ਜਿੰਨੀ ਜਿੰਨੀ ਲੋੜ ਆ ਉੰਨੇ ਕੁ ਖਰਚਣੇ, ਵੱਧ ਜਿਹੜੇ ਆ ਉਹ ਤੁਹਾਡੇ ਪਏ ਆ। ਸੋ ਇੱਕ ਤਰ੍ਹਾਂ ਦੇ ਨਾਲ ਮਤਲਬ ਕਮਾਈ ਤੁਹਾਡੀ ਅਤੇ ਉਸ ਕਮਾਈ ਦੇ ਸਿਰੋਂ ਉਹ ਬੰਦਾ ਜਿਹੜਾ ਜਿਹਦੇ ਕੋਲ ਪਏ ਆ ਉਹ ਜਿਹੜਾ ਜਿਹੜਾ ਕਿਰਸੀ ਆ ਬੰਦਾ ਜਿਹੜਾ ਥੋੜ੍ਹਾ ਜਿਹਾ ਕਹਿ ਲਓ ਵੀ ਕੰਜੂਸ ਨਾ ਕਹਿ ਲਓ ਪਰ ਇਹ ਕਹਿ ਲਓ ਵੀ ਘੱਟ ਅਵਾਰਾ ਨਹੀਂ, ਅਵਾਰਾ ਨਹੀਂ
0: ਕਰਦੇ ਪਰਿਵਾਰ ਕੀ ਪਰਵਰਿਸ਼, ਮੰਨ ਲਓ ਮੇਰੀ 100 ਮਿਲੀਅਨ ਲਾਟਰੀ ਨਿਕਲ ਜੇ, ਮੇਰੀ ਵੈਸੀ ਪਰਵਰਿਸ਼ ਨਹੀਂ ਵੀ ਮੈਂ ਬੜੇ ਬੜੇ ਕਲੱਬਾਂ ਮੈਂ ਜਾ ਸਕੂੰ ਜਾਂ ਆਪਣੇ ਪੈਸੇ ਕੋਈ ਖਰਚਣੇ ਕਾ ਕੋਈ
1: ਐਗਜੈਕਟਲੀ
0: ਕਰੂੰ, ਮੇਰੀ ਪਰਵਰਿਸ਼ ਵੈਸੀ ਹੈ ਨਹੀਂ ਤਾਂ ਮੈਂ ਵਹਾਂ 100 ਮਿਲੀਅਨ ਕਾ ਵੀ ਕੈਸੇ ਖਰਚ ਕਰੂੰਗਾ,
1: ਉਹਦੇ ਲਈ ਉਹ ਚੀਜ਼ਾਂ ਨਹੀਂ ਆ, ਉਹਦੇ ਲਈ ਉਹ ਖਰਚਣ ਲਈ ਨਹੀਂ ਬਣੀਆਂ, ਪਰ ਉਹ ਜਿਹੜਾ ਉਹਦੇ ਕੋਲ ਪਿਆ ਵਾ ਉਹ ਫਿਰ ਕਹਿ ਲਓ ਤੁਸੀਂ ਵੀ ਇੱਦਾਂ ਦਾ ਸਬੱਬ ਬਣਦਾ ਵਾ ਵੀ ਉਹ ਫਿਰ ਤੁਸੀਂ ਨਹੀਂ ਖਰਚਣਾ, ਉਹ ਇੱਦਾਂ ਹੁੰਦਾ ਵਾ ਵੀ ਉਹ ਕਿਸੇ ਤੁਹਾਨੂੰ ਇਹ ਡਰ ਰਹਿੰਦਾ ਵਾ ਸ਼ਾਇਦ ਵੀ ਮੈਂ ਉਹ ਉਜਾੜਨੇ ਨਹੀਂ ਆ ਵੀ ਇੱਥੇ ਵੀ ਜੇ ਲਾਏ ਤਾਂ ਇਹ ਨਜਾਇਜ਼ ਖਰਚਾ ਵਾ, ਇੱਥੇ ਵੀ ਜਿਹੜੇ ਲਾਏ ਨਜਾਇਜ਼ ਖਰਚਾ ਵਾ, ਚਾਹੇ ਇੱਕ ਇਨਵੈਸਟਮੈਂਟ ਪੱਖੋਂ ਲਾ ਲਓ ਚਾਹੇ ਤੁਸੀਂ ਵੈਸੇ ਉੱਦਾਂ ਆਪਣੇ ਐਸੋਸੀਏਸ਼ਨ ਉੱਤੇ ਲਾ ਲਓ ਵੀ ਇਹ ਨਜਾਇਜ਼ ਆ, ਉਸ ਬੰਦੇ ਦੀ ਨਜ਼ਰਾਂ 'ਚ ਇਹੋ ਹੀ ਹੋਊਗਾ ਨਾ ਵੀ ਇੱਥੇ ਲਾਉਣੇ ਵਾਜਬ ਨਹੀਂ ਆ ਜਾਂ ਇੱਥੇ ਨਜਾਇਜ਼ ਆ, ਪਰ ਜਿਹੜਾ ਦੂਸਰੀ ਪਰਸਨੈਲਿਟੀ ਆ ਉਹਨੇ ਕਹਿਣਾ ਵੀ ਮੈਂ ਇੱਥੇ ਲਾਊਂ, ਉਹ ਰਿਸਕ ਨਹੀਂ ਲੈ ਰਿਹਾ ਜਿਹਦੇ ਉਹ ਅਕਸਲ ਦੇ ਵਿੱਚ ਹੈਗੇ ਨੇ, ਪਰ ਉਹ ਰਿਸਕ ਲੈ ਰਿਹਾ ਵਾ ਜਿਹਨੇ ਤੁਹਾਡੇ ਕੋਲ ਪੜਿਆ। ਸੋ ਇੱਥੋਂ ਆਪਾਂ ਇੱਕ ਚੀਜ਼ ਮੈਂ ਕਈ ਵਾਰੀ ਇਹ ਵੀ ਸੋਚਦਾ ਹੁੰਦਾ ਵੀ ਜਿਹੜਾ ਰਿਸਕ ਆ ਉਹ ਤੁਸੀਂ ਆਪਣੀ ਚੀਜ਼ 'ਤੇ ਬਹੁਤ ਘੱਟ ਲੈਂਦੇ ਹੋ,
0: ਬਿਲਕੁਲ
1: ਤੁਸੀਂ ਕਿਸੇ ਦੀ ਜੇ ਚੀਜ਼ ਆ ਭਾਵੇਂ ਤੁਸੀਂ ਮੰਨ ਲਓ ਦਿਮਾਗ ਦੇ ਵਿੱਚ ਇਹੋ ਹੀ ਆ ਵੀ ਆਪਾਂ ਦੇਣੇ ਆ ਹੁਣ ਮੰਨ ਲਓ ਫੋਰ ਐਗਜ਼ਾਮਪਲ ਆਪਾਂ ਬੈਂਕ ਤੋਂ ਪੈਸਾ ਲੈਂਦੇ ਹਾਂ ਲੋਨ ਆਪਾਂ ਲੈਂਦੇ ਹਾਂ ਉਸ ਲੋਨ ਦੇ ਉੱਤੇ ਤੁਸੀਂ ਰਿਸਕ ਲੈ ਲਓਗੇ ਪਰ ਮੰਨ ਲਓ ਫੋਰ ਐਗਜ਼ਾਮਪਲ ਤੁਹਾਡੇ ਕੋਲ ਇੱਕ ਆਪਣਾ ਪਲਾਟ ਪਿਆ ਵਾ ਹੁਣ ਤੁਹਾਡੇ ਕੋਲ ਦੋ ਆਪਸ਼ਨਾਂ ਨੇ ਵੀ ਤੁਸੀਂ ਇੱਕ ਤਾਂ ਉਹ ਪਲਾਟ ਵੇਚ ਕੇ ਅਤੇ ਉਹ ਪੈਸੇ ਕਿਤੇ ਲਾ ਸਕਦੇ ਹੋ ਜਾਂ ਤੁਹਾਡੇ ਕੋਲ ਲੱਖ ਡਾਲਰ ਪਿਆ ਵਾ ਉਹ ਤੁਸੀਂ ਪੈਸੇ ਕਿਤੇ ਲਾ ਸਕਦੇ ਹੋ ਪਰ ਦੂਸਰੀ ਆਪਸ਼ਨ ਕੀ ਆ ਤੁਹਾਨੂੰ ਬੈਂਕ ਦੇਣ ਨੂੰ ਤਿਆਰ ਆ ਭਾਵੇਂ ਉਹ ਇੰਟਰਸਟ 'ਤੇ ਦੇਣ ਨੂੰ ਤਿਆਰ ਹੈ ਪਰ ਤੁਸੀਂ ਕਿਹੜੀ ਕਿਹੜੀ ਆਪਸ਼ਨ ਵੱਲ ਜਾਓਗੇ ਜ਼ਿਆਦਾਤਰ ਲੋਕ ਬੈਂਕਾਂ ਲਈ ਜਾਂਦੇ ਆ ਆਪਣੀ ਪ੍ਰੋਪਰਟੀ ਨਹੀਂ ਵੇਚਣਗੇ
0: ਬਾਹਰ ਸੇ ਬਾਹਰ ਪੈਸਾ ਨਿਕਲ ਗਿਆ
1: ਮੰਨ ਲਓ ਤੁਹਾਨੂੰ ਲੋੜ ਆ ਤੁਹਾਡੇ ਘਰ ਦੀ ਇਕਵਿਟੀ ਮੰਨ ਲਓ ਪਈ ਹੈ 2 ਲੱਖ ਹਨਾ ਤੁਹਾਨੂੰ ਕੋਈ ਅਰਜੈਂਟ ਲੋੜ ਆ
0: ਜ਼ਿਆਦਾ ਦੂਰ ਨਾ ਜਾਓ ਆਪਣੇ ਕਿਤਨੇ ਵੀ ਸੁਣਨੇ ਵਾਲੇ ਰੇਡੀਓ ਆਏ ਆ ਬੰਦੇ ਇਨਕੀ ਕਾਫੀ ਕੀ ਜ਼ਮੀਨ ਪੜੀ ਹੈ ਇੰਡੀਆ ਮੈਂ ਪੜੀ ਹੋਈ ਨਾ ਜ਼ਮੀਨ ਮੈਂ ਪਰ ਵਹਾਂ ਸੇ ਮੰਨ ਲਓ ਇਹ ਕਿੱਲਾ ਵੀ ਵੇਚਦੀ ਹੈ ਇੱਕ ਏਕੜ ਵੀ ਵੇਚਦੀ ਹੈ ਆਪਣੇ ਯਹਾਂ ਪੈਸੇ ਬਣ ਜਾਂਗੇ ਆਪਕੇ ਫਿਰ ਵੀ ਠੀਕ ਠਾਕ ਔਰ ਆਪ 10% ਨਿਕਾਲ ਲੋਗੇ ਲੇਕਿਨ ਕਿਸੀ ਕੇ ਪਾਸ 10% ਨਹੀਂ ਹੁੰਦੇ ਉਹ ਐਕਸਟਰਾ ਜਾਂ ਔਰ ਬੈਂਕ ਸੇ ਪਕੜੇਗਾ ਪੈਸੇ ਉਸਕਾ ਐਕਸਟਰਾ ਵਿਆਜ ਦੇਗਾ ਵਹਾਂ ਨਹੀਂ ਵੇਚਣਾ ਬਈ ਵਹਾਂ ਸੇ ਵੇਚਾ ਯਹਾਂ ਵੀ ਤਾਂ ਇਨਵੈਸਟ ਕਰ ਰਹੇ ਹਾਂ ਨਾ ਪੈਸਾ ਬੇਕਾਰ ਤੋਂ ਨਹੀਂ ਜਾ ਰਹਿਣਾ ਜਾਂ ਤਾਂ ਆਪ ਬੋਲੋ ਵੀ ਮੈਂ ਜੂਏ ਮੈਂ ਲਗਾ ਰਹਾ ਹਾਂ ਫਿਰ ਤੋਂ ਬਈ ਵੇਚਣ ਦੀ ਜ਼ਰੂਰਤ ਕੋਈ ਨਹੀਂ ਪਰ ਵਹਾਂ ਵੇਚੀ ਮੈਨੇ ਯਹਾਂ ਲਗਾ ਦੀ ਮੇਰੀ ਇਨਵੈਸਟਮੈਂਟ ਤਾਂ ਯਹਾਂ ਵੀ ਹੋ ਗਈ ਨਾ ਤੋ ਲੇਕਿਨ ਵੋ ਨਹੀਂ ਕਰੇਂਗੇ ਕੋਈ ਸਰਵੀ ਕੀ ਬਾਤ ਨਹੀਂ ਕਰ ਰਹੇ ਨੋਰਮਲ ਚੀਜ਼ ਬਾਤ ਕਰ ਰਹੇ ਹੈ ਵਾਹ ਲੋਕ ਨਹੀਂ ਕਰੇਂਗੇ ਐਕਸਟਰਾ ਪੈਸੇ ਲੈ ਲੇਂਗੇ ਉਧਾਰ ਬੈਂਕ ਸੇ ਲੈ ਲੇ ਕਿਸੀ ਮੈਂ ਉਤਨਾ ਉਸਕੇ ਉੱਪਰ ਬਈ ਵਿਆਜ ਚੜਾਗਾ ਉਹ ਕੈਲਕੂਲੇਸ਼ਨ ਬਣੀ ਜਾਂਦਾ ਜੀ
1: ਉਹ ਦੇਈ ਜਾਣਾ ਵਿਆਜ ਦੇ
0: ਉਹ ਦੇ ਦੇਣਗੇ
1: ਪਰ ਇਸ ਤੋਂ ਨਾ ਅਗਲੀ ਸਟੇਜ ਬੜੀ ਖਤਰਨਾਕ ਹੈ ਤੂੰ ਸਾਹਿਬ ਮਤਲਬ ਤੁਸੀਂ ਜੇ ਹੁਣ ਇਸੇ ਨੂੰ ਕਈ ਬੰਦੇ ਤੁਹਾਡੇ ਸਰਕਲ 'ਚ ਤੁਸੀਂ ਵੇਖਿਆ ਹੋਊਗਾ ਉਹ ਅਗਲੀ ਸਟੇਜ 'ਤੇ ਚਲ ਜਾਂਦੇ ਆ ਉਸ ਅਗਲੀ ਸਟੇਜ 'ਤੇ ਜਿੱਦਾਂ ਤੁਹਾਡੀ ਐਗਜ਼ਾਮਪਲ ਜੇ ਮੈਂ ਲਵਾਂ ਉਹ ਇੰਡੀਆ ਤੋਂ ਵੀ ਕਿਉਂਕਿ ਇੱਥੇ ਹੌਲੀ ਹੌਲੀ ਵਿਆਜ ਦੇ ਕਰਕੇ ਜਾਂ ਉਹ ਚੀਜ਼ਾਂ ਇੰਨੀਆਂ ਕੁ ਜ਼ਿਆਦਾ ਵੱਧ ਜਾਂਦੀਆਂ ਨੇ ਕਿ ਉਹ ਜਿਹੜੀ ਇੰਡੀਆ ਵਾਲੀ ਤੁਸੀਂ ਐਗਜ਼ਾਮਪਲ ਦਿੱਤੀ ਹੈ ਜਾਂ ਕਿਤੇ ਵੀ ਕੁਛ ਪਿਆ ਵਾ ਇੱਥੇ ਪਲਾਟ ਦੀ ਮੈਂ ਐਗਜ਼ਾਮਪਲ ਦਿੱਤੀ ਹੈ ਉਹ ਵੇਚ ਕੇ ਵੀ ਇਹ ਪੂਰੇ ਨਹੀਂ ਹੁੰਦੇ ਅਗਲੀ ਸਟੇਜ ਇਹੋ ਹੀ ਹੁੰਦੀ ਹੈ
0: ਨਾਮ ਨਹੀਂ ਹੋਣਗੇ
1: ਉਹ ਵੀ ਜਾਂਦਾ ਰਹਿੰਦਾ ਸਾਰਾ ਕੁਛ
0: ਟਾਈਮ ਟਾਈਮ ਕੀ ਬਾਤ ਹੈ ਅਬ ਮੈਂ ਅਗਰ ਯਹਾਂ ਸੇ ਕਿਸੀ ਸੇ 15-20 ਹਜ਼ਾਰ ਡਾਲਰ ਕਿਸੇ ਉਧਾਰ ਵੀ ਪਕੜੂ ਇਹ ਵੀ ਡਿਪੈਂਡ ਕਰਦਾ ਉਸ ਕਿਸ ਸੇ ਪਕੜੂ ਉਹ ਬੰਦਾ ਮੇਰੇ ਪਾ ਕੇ ਪੁੱਛੇਗਾ ਬਾਈ ਅੱਜ ਦੇ ਪੈਸੇ ਕੱਲ੍ਹ ਦੇ ਪ੍ਰੈਫਰ ਹੀ ਉਹ ਕਰਾਂ ਬਾਈ ਬੈਂਕ ਸੇ ਲੈ ਲੇ ਬੈਂਕ ਪਿੱਛੇ ਤਾਂ ਨਹੀਂ ਪੜਦਾ ਵਿਆਜ ਹੀ ਦੇਣਾ ਦੇ ਦੇਗੇ ਉਹ ਪਰ ਯਹਾਂ ਵਿਆਜੀ ਕੌਣ ਸੇ ਪੈਸੇ ਕਿਸੇ ਬੰਦੇ ਮੈਂ ਵਿਆਜੀ ਪੈਸੇ ਨਹੀਂ ਮਿਲਦੇ ਹਾਂ ਉਧਾਰੇ ਮਿਲਾਂਗੇ ਵਾਹ 1-2 ਦਿਨ ਬਾਅਦ ਕਹਿ ਦੇਗਾ ਮਹੀਨੇ ਬਾਅਦ ਕਹਿ ਦੇਗਾ ਯਾਰ ਮੈਨੂੰ ਚਾਹੀਏ ਥਾਰੇ ਘਰ ਆ ਕੇ ਫੋਨ ਕਰਾਂਗਾ ਫਿਰ ਆਪ ਕਹਾਂਗੇ ਮਰ ਥੋੜ੍ਹੀ ਚੱਲੇ
1: ਮਰ ਥੋੜ੍ਹੀ ਚੱਲੇ ਬੈਠੇ ਆ ਦੇ ਕੇ ਜਾਵਾਂਗੇ
0: ਮਰ ਥੋੜ੍ਹੀ ਚੱਲੇ ਬਾਈ ਆਗ ਲੱਗ ਰਹੀ ਕੇ
1: ਅੱਛਾ ਮਰ ਥੋੜ੍ਹੀ ਚੱਲੇ ਇਹਦੇ ਵਿੱਚ ਨਾ ਇੱਕ ਚੀਜ਼ ਹੋਰ ਹੁੰਦੀ ਹੈ ਇਸ ਸਾਈਕੀ ਦੇ ਵਿੱਚ ਬੇਸਿਕਲੀ ਅੱਜ ਆਪਾਂ ਅੰਦਰ ਦੀਆਂ ਜਿਹੜੀਆਂ ਉਹ ਸਾਈਕੀਜ਼ ਆਪਾਂ ਦੇਣ ਦੀ ਕੋਸ਼ਿਸ਼ ਕਰ ਰਹੇ ਸੋ ਉਹਦੇ ਵਿੱਚ ਜਿਹੜੀ ਮਰ ਥੋੜ੍ਹੀ ਚੱਲੇ ਦੇ ਵਿੱਚ ਜਿਹੜੇ ਬੰਦੇ ਨੇ ਲੈਣੇ ਆ ਨਾ ਉਹਦੇ ਕਿਤੇ ਨਾ ਕਿਤੇ ਇਨਸਕਿਉਰਿਟੀ ਇਹ ਹਮੇਸ਼ਾ ਰਹਿੰਦੀ ਹੈ ਤੁਸੀਂ ਵੇਖੋ ਵੀ ਇੱਕ ਬੰਦਾ ਜਿਹਦਾ ਪੈਸਾ ਉਹ ਬੰਦੇ ਦੇ ਵਿੱਚ ਉਲਟਾ ਸਗੋਂ ਦੇ ਕੇ ਇੱਕ ਫਖਰ ਹੋਣਾ ਚਾਹੀਦਾ ਵੀ ਦੂਸਰੇ ਬੰਦੇ ਦੇ ਮਨ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਹਮੇਸ਼ਾ ਇੱਕ ਅੱਖ ਨਹੀਂ ਵੀ ਹੁੰਦੀ ਨਾ ਵੀ ਹਾਂ ਮੈਂ ਯਾਰ ਇਹਦੇ ਕੋਲ ਫੜ ਕੇ ਖਾਧੇ ਆ ਜਾਂ ਮੈਂ ਸੋ ਕਈਆਂ ਦੇ ਤਾਂ ਹੁੰਦੇ ਆ ਉਹ ਵੀ ਇੱਕ ਕੈਟੇਗਰੀ ਹੁੰਦੀ ਜਿਹਨੇ ਮਜਬੂਰੀ 'ਚ ਫੜੇ ਆ ਹਾਂ ਕੋਈ ਜੈਨੂਅਨ ਕੋਈ ਫਸ ਗਿਆ ਵਾ ਉਹ ਉਧਾਰ ਸੁਧਾਰ ਬਣਿਆ ਵਾ ਸ਼ਾਇਦ ਇਸੇ ਕਰਕੇ ਹੀ ਇਹ ਚੱਲ ਰਿਹਾ ਵਾ ਪਰ ਦੂਸਰੇ ਪਾਸੇ ਦੂਸਰੀ ਇੱਕ ਕੈਟੇਗਰੀ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਇਹਦੇ ਬਿਲਕੁਲ ਹੀ ਉਲਟ ਹੁੰਦੀ ਆ ਉਹਨਾਂ ਨੇ ਬਿਲਕੁਲ ਫੜੇ ਜਿਹੜੇ ਆ ਉਹ ਤੁਹਾਨੂੰ ਪਤਾ ਵਾ ਵੀ ਉਹਨਾਂ ਨੇ ਪਤਾ ਨਹੀਂ ਨਜਾਇਜ਼ ਹੀ ਵਰਤੇ ਜਾਂ ਕਿੱਦਾਂ ਪਰ ਇਸ ਬੰਦੇ ਨੂੰ ਕੋਈ ਲੈਣਾ ਦੇਣਾ ਨਹੀਂ ਆ ਵੀ ਕਿੱਥੇ ਵਰਤਿਆ ਇਹਨੇ ਸਾਂਝ 'ਚ ਆਉਣ ਨੂੰ ਜਾਂ ਆਪਣੀ ਯਾਰੀ ਦੋਸਤੀ ਨੂੰ ਉਸ ਬੰਦੇ ਨੂੰ ਪੈਸੇ ਫੜਾ ਦਿੱਤੇ ਆ ਪਰ ਜਦੋਂ ਹੁਣ ਉਹ ਪੈਸੇ ਮੰਗਣੇ ਆ ਵਾਰ ਵਾਰ ਮੰਗਣੇ ਆ ਅਤੇ ਉਸ ਬੰਦੇ 'ਚ ਇਨਸਕਿਉਰਿਟੀ ਆ ਵੀ ਯਾਰ ਇਹ ਵਾਕਈ ਨਾ ਮੁੱਕਰ ਜਾਏ ਕਿਤੇ ਕਹਿ ਦੂਗਾ ਵੀ ਜਾ ਫਿਰ ਮੈਂ ਨਹੀਂ ਦਿੰਦਾ ਅਤੇ ਫਿਰ ਯਾਰ ਫਿਰ ਵੀ ਮੈਂ ਕੀ ਕਰ ਲੂੰ
0: ਫਿਰ ਵੀ ਕਿਆ ਕਰ ਲੂੰਗਾ
1: ਤੁਸੀਂ ਕਹਿ ਦਿੰਦੇ ਆਪਾਂ ਇੱਥੇ ਬੰਦਾ ਨਹੀਂ ਕੁਛ ਕਰ ਸਕਦਾ ਇੱਥੇ ਕੀ ਉੱਥੇ ਕੀ ਕਿਤੇ ਵੀ ਨਹੀਂ ਤੁਸੀਂ ਕੁਛ ਕਰ ਸਕਦੇ
0: ਦੋਨੋਂ ਕੈਟਾਗਰੀ ਮੈਂ ਦੋਨੋਂ ਪਰਸਨੈਲਿਟੀਆਂ ਮੈਂ ਥੋੜ੍ਹੀ ਥੋੜ੍ਹੀ ਉਣਤਾਈ ਰਹਿ ਜਾ ਦੇਣੇ ਵਾਲਾ ਆਦਮੀ ਆਜ ਜਿਸੇ ਪਿੱਛੇ ਪੰਜਾਬ ਮੈਂ ਫਲੱਡ ਆਏ ਡੋਨੇਸ਼ਨ ਦੇਣੀ ਹੈ ਜੀ ਕੋਈ 2-2 ਹਜ਼ਾਰ ਡਾਲਰ ਦੇ ਰਿਹਾ ਕੋਈ 10 ਹਜ਼ਾਰ ਡਾਲਰ ਦੀ ਆ 500 ਦੀ ਆ ਕੁਛ ਵੀ ਦੀ ਆ ਠੀਕ ਹੈ ਮੇਰੇ ਸਿਰ ਤੋਂ ਚਲਾ ਗਿਆ ਔਰ ਆਪ ਇਹ ਸੋਚ ਕੇ ਬੈਠੇ ਹੋ ਬਈ ਮੈਂ ਕਿਸੇ ਕਾ ਬੜਾ ਕਰ ਦਿਆ ਬਈ ਬਹੁਤ ਵਧੀਆ ਕੰਮ ਕਰਿਆ ਇੱਕ ਪੈਰਲਰ ਉਸਕੇ ਆਦਮੀ ਚੱਲ ਰਿਹਾ ਹੈ ਉਹ ਆਪਸੇ 2 ਹਜ਼ਾਰ ਡਾਲਰ ਵੈਸੇ ਲੇਗਾ ਉਧਾਰੇ ਵੀ ਉਧਾਰੇ ਦੇ ਦੇ ਔਰ ਆਪਕੋ ਪਤਾ ਹੈ ਉਸਕੀ ਸਥਿਤੀ ਅਬ ਤੱਕ ਵੈਸੀ ਉਭਰ ਕੇ ਨਹੀਂ ਆਇਆ ਉਹ 6 ਮਹੀਨੇ ਹੋ ਗਏ ਵਿਚਾਰਾ ਸਟਰਗਲ ਕਰ ਰਿਹਾ ਹੈ ਜੋਬ ਨਹੀਂ ਲੱਗ ਰਹੀ ਉਸਕੀ ਜਾਂ ਫਿਜ਼ੀਕਲੀ ਉਸਨੇ ਕੋਈ ਦਿੱਕਤ ਚੱਲ ਰਹੀ ਹੈ ਪ੍ਰੋਬਲਮ ਚੱਲ ਰਹੀ ਹੈ ਉਹ ਠੀਕ ਨਹੀਂ ਹੈ ਵੀ ਕਮਾ ਨਹੀਂ ਪਾ ਰਿਹਾ ਉਹ ਕਹੀਂ ਨਾ ਕਹੀਂ ਬੰਦਾ ਆਪਣੇ ਦਿਲ ਪਰ ਲਿਜਾ ਰਿਹਾ ਸੀ ਉਹ 2 ਹਜ਼ਾਰ ਦੀ ਹੈ ਅਤੇ ਯਾਰ 6 ਮਹੀਨੇ ਹੋ ਗਏ ਬੋਲ ਦੀਏ ਨਹੀਂ ਸੀ ਨਾ ਇੱਕ ਤਰਫ ਆਪਣੇ ਡੋਨੇਸ਼ਨ ਕਰਕੇ ਭੁੱਲ ਗਏ ਇੱਕ ਤਰਫ ਹੀ ਹੋ ਗਿਆ ਦੂਸਰੀ ਚੀਜ਼ ਜਿਸਨੇ ਪੈਸੇ ਲੀਏ ਹੈ ਬੰਦੇ ਨੇ ਉਹ ਇੱਕ ਚੀਜ਼ ਮਹਿਸੂਸ ਕਰੇਗਾ ਉਹ ਪਤਾ ਨਹੀਂ ਕਿਉਂ ਨਾ ਕਿਸੀ ਨਾ ਕਾਰਨ ਸੇ ਉਹ ਕਮਿਊਨੀਕੇਸ਼ਨ ਬੰਦ ਕਰਦੇ ਹੈ ਆਪ ਬਾਤਚੀਤ ਕਰਦੇ ਰਹੋ ਜਿਸੇ ਲੀਏ ਹੈ ਉਸੇ ਬਾਤਚੀਤ ਜ਼ਰੂਰ ਕਰਦੇ ਰਹੋ ਆਪ ਕੋਈ ਦਿੱਕਤ ਨਹੀਂ ਔਰ ਜਿਸਨੇ ਦੀਏ ਉਹ ਵੀ ਇਸ ਬਾਤ ਕੋ ਸਮਝੇ ਬਾਈ ਆਪਨੇ ਜ਼ਰੂਰ ਦੀਏ ਹੈ ਪੈਸੇ ਲੇਕਿਨ ਆਪ کی طرح سے یہ نہیں میرا یہ ایک طرح سے

0: ਪਿੱਛੇ ਤਾਂ ਨਿਕਲ ਜਾ, ਆਉਂਦਾ ਹੀ ਨਹੀਂ ਇਸ ਸਾਹਮਣੇ। ਉਹ ਫਿਰ ਕਹਾ ਯਾਰ 6 ਮਹੀਨੇ ਕਿ ਤੈਨੂੰ ਦਰਸ਼ਨ ਨਹੀਂ ਦਿੰਦੀ, ਉਹ ਭਾਈ ਸਾਹਿਬ ਬੀਜ ਬੀਜੀ ਕਹਾਂ ਤਾ ਜੀ, ਬੀਜੀ ਤਾਂ ਪੈਸੇ ਕਮਾਉਣੇ ਤਾਂ ਮੇਰੇ ਪਿਓ ਦੇ।
1: ਅੱਛਾ, ਚਾਰ ਬੰਦਿਆਂ 'ਚ ਗੱਲਾਂ ਕਰੂਗਾ ਵਾਲੀ ਵੀ ਮੈਨੂੰ ਚੇਤੇ ਆ ਗਈ। ਇੱਕ ਉਹਨਾਂ ਕੋਈ ਚੱਲਦਾ ਸੀ ਕੋਈ ਉਹਨਾਂ ਦਾ ਹਿਸਾਬ ਕਿਤਾਬ ਜਿਹਾ, ਹੈ ਨਾ, ਅਤੇ ਉਹਨਾਂ ਅੰਦਰ ਖਾਤੇ ਜੇ ਚੱਲੀ ਗਿਆ ਉਸ ਸਰਕਲ ਦੇ ਵਿੱਚ, ਅਤੇ ਉਹ ਕਹਿੰਦੇ ਵੀ ਪੈਸੇ ਹੈਗੇ ਆ, ਕੋਈ ਨਹੀਂ ਦਿੰਦੇ ਆ। ਇਹ ਨਹੀਂ ਵੀ ਨਹੀਂ ਹੈਗੇ, ਮਤਲਬ ਠੀਕ ਸੀ, ਕੰਮ ਵੀ ਠੀਕ ਚੱਲ ਰਿਹਾ, ਪਰ ਉੱਦਾਂ ਚਲੋ ਕਿਸੇ ਵੇਲੇ ਕੋਈ ਹੁੰਦਾ ਵਾ ਫਸਿਆ, ਅਤੇ ਉਹਨੇ ਹੌਲੀ ਹੌਲੀ ਕਰਕੇ, ਅਤੇ ਮਤਲਬ ਉਹ ਇਸ ਇਹ ਤਾਂ ਹਮੇਸ਼ਾ ਡਰ ਹੁੰਦਾ ਵਾ ਵੀ ਸਰਕਲ ਦੇ ਵਿੱਚ ਬਾਕੀ ਗੱਲ ਨਾ ਕਿਤੇ ਫੈਲ ਜਾਏ ਨਾ। ਅਤੇ ਜਦੋਂ ਬੰਦਾ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਹੁੰਦਾ ਨਾ, ਉਦੋਂ ਵਧੋ ਵਧੀ ਕਿਤੇ ਗੱਲ ਕਰ ਪੈਂਦਾ, ਕਿਉਂਕਿ ਉਹ ਤੁਹਾਡੇ ਅੰਦਰ ਉੱਤੇ ਜਿੱਦਾਂ ਤਰਕੇ ਨਾ ਉੱਤੇ ਆਈ ਹੁੰਦੀ ਹੈ, ਜਿੱਦਾਂ ਠੰਡੇ ਠੰਡੇ ਪਾਣੀ ਦੇ ਘਿਓ ਉੱਤੇ ਆ ਜਾਂਦਾ ਨਾ, ਉਹ ਤੁਹਾਡੇ ਤਰਕੇ ਉੱਤੇ ਆਈ ਹੁੰਦੀ ਗੱਲ, ਉਹ ਵੇਖ ਕੇ ਬੰਦਾ ਪਛਾਣ ਜਾਂਦਾ ਹੋਰ ਫਿਰ ਕਿੱਦਾਂ ਵਾ, ਕੀ ਹਾਲ ਚਾਲ ਆ, ਸਾਰਾ ਕੁਝ ਠੀਕ ਠਾਕ ਚੱਲਦਾ, ਹਾਂ ਠੀਕ ਆ। ਮਤਲਬ ਉਹ ਬੰਦਾ ਨਾ ਵਧੋ ਵਧੀ ਗੱਲ ਕਰ ਬਹੂਗਾ, ਯਾਰ ਉਹ ਫਲਾਣੇ ਨੂੰ ਨਾ ਪੈਸੇ ਦਿੱਤੇ, ਯਾਰ ਉਹਨੂੰ ਦੇ ਨਹੀਂ ਡਿਆ, ਹੈ ਨਾ, ਜਾਂ ਵਧੋ ਵਧੀ ਉਹਦੀ ਕੋਈ ਗੱਲ ਛਿੜੂਗੀ, ਅਤੇ ਉਹ ਤਰੀਕੇ ਜਿਹਦੇ ਨਾਲ ਕੁਛ ਨਾ ਕੁਛ ਕਿਤੇ ਨਾ ਕਿਤੇ ਉਹ ਇੱਦਾਂ ਦੀ ਨਾ, ਇੱਕ ਬੰਦੇ ਨਾਲ ਗੱਲ ਕਰ ਬੈਠਾ, ਇੱਕ ਬੰਦੇ ਨਾਲ ਗੱਲ ਕੀਤੀ ਅਤੇ ਉਹ ਦੂਸਰੇ ਨਾਲ, ਉਹ ਹੌਲੀ ਹੌਲੀ ਜਿਹੜੀ ਉਹ ਸਰਕਲ 'ਚ ਮਤਲਬ ਦੋ ਨਾ ਹੋਈ ਚੌਂ ਨਾ ਹੋਈ, ਉਹ ਟਰੈਵਲ ਕਰਕੇ ਅਤੇ ਉਹਦੇ ਤੱਕ ਪਹੁੰਚ ਗਈ ਜਿਹੜੇ ਬੰਦੇ ਕੋਲੋਂ ਪੈਸੇ ਲਏ ਸੀ, ਜਾਂ ਜੇ ਲੈਣ ਦੇਣ ਬਣਦਾ ਸੀ, ਜਾਂ ਕਾਰੋਬਾਰ 'ਚ, ਜਾਂ ਮਤਲਬ ਉਧਾਰ ਸੁਧਾਰ ਸੀ, ਉਸ ਬੰਦੇ ਤੱਕ ਗੱਲ ਪਹੁੰਚ ਗਈ। ਅਤੇ ਉਹ ਮਤਲਬ ਹਰ ਹਫ਼ਤੇ ਜਾਂ ਕੋਈ ਦੋਈ ਚੋਈ ਦਿਨੀ ਕਰਦਾ ਸੀ ਫੋਨ ਵੀ ਹਾਂਜੀ ਭਾਈ ਵੀ ਥੋੜ੍ਹੇ ਬਹੁਤੇ ਕਰਕੇ ਦੇ ਜਾਂ ਕਿੱਦਾਂ। ਅਤੇ ਉਹਨੇ ਜਦੋਂ ਫੋਨ ਕੀਤਾ ਨਾ ਇਸ ਵਾਰੀ, ਉਹ ਕਹਿੰਦਾ ਵੀ ਮੇਰੀ ਅੱਗੋਂ ਪਤਾ ਕੀ ਕਹਿੰਦਾ, ਕਹਿੰਦਾ ਮੇਰੀ ਗੱਲ ਸੁਣ, ਕਹਿੰਦਾ ਵੀ ਬੰਦਾ ਕਿਹੜੀ ਗੱਲੋਂ ਡਰਦਾ, ਇਸੇ ਗੱਲੋਂ ਡਰਦਾ ਨਾ ਵੀ ਯਾਰ ਚੌਂ ਬੰਦਿਆਂ 'ਚ ਕੋਈ ਇੱਜ਼ਤ ਮਾਣ ਬੰਦੇ ਦਾ ਜਾਂਦਾ ਰਹਿੰਦਾ ਜਾਂ ਕਿਤੇ ਪਤਾ ਨਾ ਆ ਜੇ। ਅਤੇ ਕਹਿੰਦਾ ਤੂੰ ਹੁਣ ਰੌਲਾ ਤਾਂ ਪਾ ਹੀ ਦਿੱਤਾ, ਹੁਣ ਨਹੀਂ ਮੈਂ ਦਿੰਦਾ। ਰਿਐਲਿਟੀ 'ਚ ਗੱਲ ਹੋਈ, ਕਹਿੰਦਾ ਹੁਣ ਮੇਰਾ ਪਾ ਤਾਂ ਦਿੱਤਾ ਹੀ ਆ ਤੂੰ ਰੌਲਾ, ਕਹਿੰਦਾ ਜਾਂ ਮੈਂ ਨਹੀਂ ਦਿੰਦਾ ਹੁਣ। ਕੀ ਕਰ ਲਓਗੇ ਤੁਸੀਂ ਇੱਥੇ?
0: ਇਹ ਤੁਸੀਂ ਨਾ, ਮੈਂ ਪੰਜਾਬੀ ਜਾਣ ਲੱਗਾ ਸੀ ਪਰ ਮੈਂ ਆਪਣੀ ਭਾਸ਼ਾ 'ਚ ਹੀ ਰਹਾਂਗਾ, ਆਪਣੇ ਯਾਦ ਕਰਾ ਦੀ ਬਾਤ। ਮੇਰਾ ਛੋਟਾ ਭਾਈ ਨਾ ਵਹਾਂ ਪੰਚਕੂਲੇ ਮੈਂ ਰਹਿ ਕਰਦੇ ਹਾਂ, ਤੋ ਮੇਰੇ ਉਸਕਾ ਸਰੀਰ ਥੋੜ੍ਹਾ ਸਾ ਹੈਲਦੀ ਥਾ ਨਾ, ਤੋ ਘੁੰਮਣੇ ਗਏ ਔਰ ਵਹਾਂ ਪੇ ਗਰਮੀ ਬੋੜੀ ਤੀ, ਔਰ ਮੇਰੀ ਭਾਬੀ ਨੇ ਮੇਰੇ ਦੂਸਰੇ ਭਾਈ ਕੀ ਨਿੱਕਰ ਦੇ ਦੀ, ਲੈ ਵੀ ਚਲੋ ਜੀ ਉਹ ਪਹਿਰ ਦੇ ਨਿੱਕਰ, ਵੀ ਤੂੰ ਲੈ ਕੇ ਨਹੀਂ ਆਇਆ, ਗਰਮੀ ਬਹੁਤ ਨਿੱਕਰ ਪਹਿਰ ਲੈ। ਉਹ ਸਾਰਾ ਵਹਾਂ ਘੁੰਮਿਆ ਫਿਰਿਆ, ਨਿੱਕਰ ਪ੍ਰੋਗਰਾਮ ਖਤਮ ਹੋਇਆ, 2-3 ਦਿਨ ਮੈਂ ਘਰ ਆ ਗਏ, ਔਰ ਉਹ ਛੋਟੇ ਭਾਈ ਨੇ ਨਿੱਕਰ ਨਹੀਂ ਵਾਪਸ ਕਰੀ ਹੈ ਨਾ, ਅੱਛੀ ਜੀਨਸ ਵਾਲੀ ਨਿੱਕਰ ਦੀ ਨਾ। ਤੋ ਭਾਬੀ ਮਾਰੀ ਨੇ 2-3 ਵਾਰ ਯਾਦ ਕਰਵਾਇਆ ਵੀ ਭਾਈ ਉਹ ਨਿੱਕਰ ਦੇ ਦਿੰਦਾ, ਕਹਿੰਦਾ ਕੋਈ ਨਹੀਂ ਭਾਬੀ ਉਹ ਯਾਦ ਭੁੱਲ ਕੇ ਲੈ ਕੇ ਆਊਂਗਾ ਘਰੇ ਪੜੀ। ਫਿਰ ਯਾਦ ਕਰਾ ਦੀ ਉਹ ਭਾਬੀ ਵੀ ਤਬ ਯਾਦ ਕਰਾਵਾ ਤੀ, ਜਦੋਂ 4 ਜਨਾਨੀਆਂ ਬੈਠੀਆਂ ਵਾ ਤੀ, ਔਰ 5ਵੀਂ ਵਾਰ ਉਸਨੇ ਕਹਿੰਦਾ ਕਹਿੰਦਾ ਦੇਖ ਭਾਬੀ ਤੇਰਾ 5 ਵਾਰ ਕਹਿ ਲਈਆ, ਸਾਰਿਆਂ ਕੇ ਵਿੱਚ ਮੈਂ ਕਹਿ ਲਈਆ, ਇਹ ਵੀ ਨਹੀਂ ਮਿਲਦੀ ਨਿੱਕਰ, ਇਹ ਵੀ ਨਹੀਂ ਮੰਨਦਾ,
1: ਪੈਸਾ ਇੱਜ਼ਤ ਬਰਾਬਰ ਹੋ ਗਈ,
0: ਬਸ ਕੰਮ ਖਤਮ ਗਾ, ਇਹ ਵੀ ਨਿੱਕਰ ਨਹੀਂ ਦਿੰਦਾ ਤਰਦੇ।
1: ਉਹੀ ਤਰੀਕੇ ਜਿਹਾ ਹੁੰਦਾ ਵੀ ਬੰਦਾ ਖਿੱਚ ਖਾ ਕੇ ਸ਼ਰਮੋ ਸ਼ਰਮੀ ਕੇ ਦੇ ਦਿੰਦੇ। ਅੱਛਾ, ਇਹ ਵੀ ਕੈਟਾਗਰੀ ਹੁੰਦੀਆਂ ਨਾ, ਕਈ ਤਾਂ ਸ਼ਰਮੋ ਸ਼ਰਮੀ ਦੇ ਦਿੰਦੇ, ਡਿਪੈਂਡ ਹੁੰਦਾ ਵਾ, ਕੋਈ ਇੰਨੀ ਕੀ ਦਵਾਲ ਭਰ ਜਾ ਹੀ ਫਰਕ ਹੈ, ਕਿਸੇ ਨੂੰ ਆਪਣੀ ਇੱਜ਼ਤ ਤਾਂ ਹੁੰਦਾ ਵਾ ਅਤੇ ਕਿਸੇ ਨੂੰ ਇਹ ਹੁੰਦਾ, ਪਰ ਜਦੋਂ ਇੱਕ ਸਟੇਜ ਤੋਂ ਟੱਪ ਜਾਂਦਾ ਨਾ ਉਹਦੇ ਸਰੋਂ, ਜਦੋਂ ਲੰਘ ਜਾਂਦਾ ਪਾਣੀ, ਫਿਰ ਬੰਦੇ ਨੂੰ ਇਹ ਹੁੰਦਾ ਵੀ ਚੱਲ ਇੱਕ ਨੂੰ ਪਤਾ ਲੱਗਾ, 10 ਨੂੰ ਲੱਗਾ, ਯਾਰ ਕੀ ਫਰਕ ਪੈਂਦਾ, ਪਰ ਫਰਕ ਇਸ ਕਰਕੇ ਵੀ ਨਹੀਂ ਪੈਂਦਾ ਕਿਉਂਕਿ ਉਹਦੇ ਹੱਥ ਵਾਸੀ ਨਹੀਂ ਕੁਛ ਰਹਿੰਦਾ।
0: ਪਰ ਅਗਲੇ ਬੰਦੇ ਦਾ ਰਸਤਾ ਖਤਮ ਹੋ ਜਾ, ਜਿਸਨੇ ਹੋਰ ਨੇ ਪੈਸੇ ਲੈਣੇ ਹੋਗੇ, ਆਪਕਾ ਸੁਭਾਅ ਆਪਣੇ ਸੁਭਾਅ ਸੇ ਉਲਟ ਹੋ ਜਾਵੇ, ਯਾਰ ਸਾਰੇ ਪੈਸੇ ਮਾਰਾ ਮੈਂ ਨਹੀਂ ਦੇਣੇਗਾ ਕਿਸੇ ਨੂੰ।
1: ਪਰ ਮੈਨੂੰ ਲੱਗਦਾ ਤੂਰ ਸਾਹਿਬ ਸੁਭਾਅ ਨਹੀਂ ਜਾਂਦਾ ਬੰਦੇ ਦਾ,
0: ਜਾਏਗਾ ਨਹੀਂ ਨਾ, ਲੇਕਿਨ ਮਨ ਮੈਂ ਇੱਛਾ ਵੀ ਯਾਰ ਦੇਣੇ ਨਹੀਂ, ਅੱਜ ਕੇ ਬਾਅਦ ਨਾ ਕਰੂੰਗਾ, ਲੇਕਿਨ ਫਿਰ ਕੋਈ ਬੰਦਾ ਆ ਗਿਆ 2-4 ਦਿਨ ਬਾਅਦ, ਯਾਰ ਵੀ ਉਹ ਦਿੱਕਤ ਪੜ ਗਈ, ਬੰਦਾ ਆ ਜ਼ਰੂਰਤ ਪੜ ਗਈ, ਫਿਰ ਆਪ ਕਹੋਗੇ ਯਾਰ ਚੱਲ ਕੋਈ ਨਾ ਭਗਵਾਨ ਤੋਂ ਦੇਖ ਹੀ ਰਿਹਾ ਨਾ, ਕੋਈ ਦਿੱਕਤ ਨਹੀਂ।
1: ਇਹੋ ਐਗਜੈਕਟਲੀ ਆਪਾਂ ਇਹ ਚੀਜ਼ ਅਕਸਰ ਆਪਾਂ ਵੇਖਦੇ ਹਾਂ ਵੀ ਜੋ ਬੇਸਿਕ ਸੁਭਾਅ ਰੱਬ ਨੇ ਤੁਹਾਨੂੰ ਦੇ ਦਿੱਤਾ ਨਾ, ਮੈਂ ਕਦੀ ਇੱਦਾਂ ਦਾ ਬੰਦਾ ਨਹੀਂ ਵੇਖਿਆ ਵੀ ਜਿਹੜਾ ਜਿਹਦੇ ਇੱਕ ਥਾਂ 'ਤੇ ਮਰੇ ਹੋਣ ਅਤੇ ਮੁੜ ਕੇ ਉਹ ਸਦਾ ਲਈ ਗੰਢ ਮਾਰ ਲਏ ਵੀ ਨਹੀਂ ਹੁਣ ਤਾਂ ਗਾਹਾਂ ਕਦੀ ਦੇਣੇ ਨਹੀਂ। ਬੇਸਿਕ ਸੁਭਾਅ
0: ਆਪਣੇ ਆਸ ਪਾਸ ਦੇਖੇ ਵੋ ਵੀ ਮੇਰੇ ਆਸ ਪਾਸ ਮੇਰਾ ਮਾਹੌਲ ਕੈਸਾ ਹੈ, ਪਰਿਵਾਰਕ ਮੈਂ ਕੈਸਾ ਹੈ, ਕਾਮ ਕੇ ਸਿਲਸਿਲੇ ਮੈਂ ਕੈਸਾ ਹੈ, ਅਗਰ ਉਹ ਸਭ ਕੁਛ ਠੀਕ ਚੱਲ ਰਿਹਾ ਹੈ, ਅਗਰ ਆਪਕੇ ਪੈਸੇ ਕਿਸੇ ਨੇ ਮਾਰ ਵੀ ਲੀਏ ਹੈ, ਤੋ ਇੰਟਰਨਲ ਵੇ ਮੇ ਭਗਵਾਨ ਆਪਕੋ ਦੇ ਰਿਹਾ, ਕਹੀਂ ਨਾ ਕਹੀਂ ਸੇ ਉਹ ਰੋਕ ਨਹੀਂ ਰਿਹਾ, ਆਪ ਆਪਣਾ ਸੁਭਾਅ ਨੇ ਛੋੜੀ, ਇਹ ਨਹੀਂ ਮੈਂ ਰੋਜ਼ ਹੀ ਸਵੇਰ ਕਿਸੇ ਕੋ ਦੇਣੇ ਨਿਕਲ ਜੋ ਘਰ ਸੇ, ਪਰ ਆਪਣਾ ਸੁਭਾਅ ਮੈਂ ਆਪ ਚੇਂਜ ਨਹੀਂ ਕਰ ਸਕਦੇ, ਜੋ ਆਪਕੋ ਭਗਵਾਨ ਨੇ ਜੈਸਾ ਬਣਾਇਆ ਨਾ, ਲੇਕਿਨ ਆਪ ਫਿਰ ਵੀ ਕਿਸੇ ਕੀ ਮਦਦ ਕਰੋਗੇ।
1: ਹਾਂ, ਇੱਕ ਹੋਰ ਪਾਸੋਂ ਇਹ ਵੀ ਮੈਨੂੰ ਤਾਂ ਕਈ ਵਾਰੀ ਲੱਗਦਾ ਹੁੰਦਾ ਵੀ ਇਹ ਸਾਰੇ ਆਪਣੇ ਆਪ ਨੂੰ ਜਾਂ ਇੱਕ ਦੂਸਰੇ ਨੂੰ ਦਲਾਸੇ ਜੇ ਦੇਣ ਦੇ ਲਈ ਗੱਲਾਂ ਬਣੀਆਂ, ਪਤਾ ਵਾ ਹੁਣ ਜਾਣ ਵਾਲੇ ਚੱਲ ਗਏ ਆਉਣਾ ਇੱਦਾਂ ਦੀ।
0: ਮੈਨੂੰ ਇੱਕ ਬਾਤ ਯਾਦ ਆ ਗਈ ਭਾਈ ਸਾਹਿਬ, ਮੇਰੇ ਨਾ ਮਾਸੀ ਕੇ ਛੋਕਰੇ ਨੇ ਪੈਸੇ ਦੀਏ ਮੇਰੇ ਛੋਟੇ ਭਾਈ 'ਤੇ $300-400 'ਤੇ, ਔਰ ਸਟੂਡੈਂਟ ਟਾਈਮ ਕੀ ਬਾਤ ਹੈ ਉਹਨਾਂ ਕੀ ਕਾਫੀ ਪੁਰਾਣੀ, ਤੋ ਉਹ ਬਹੁਤ ਟਾਈਮ ਹੋ ਗਿਆ ਪੈਸੇ ਵਾਪਸ ਨਹੀਂ ਕਰੇ ਉਸਨੇ ਭਾਈ ਨੇ, ਔਰ ਭਾਈ ਕਾ ਸ਼ੌਂਕ ਤਾ ਥੋੜ੍ਹਾ ਸਾ ਕਸੀਨੋ ਜਾਣੇ ਕਾ ਨਾ, ਤੋ ਉਸਕਾ ਅਗਰ 10 ਵਾਰੀ ਗਿਆ ਤੋ ਕਮ ਸੇ ਕਮ ਸੱਤ ਵਾਰ ਜੀਤ ਕੇ ਆਵਾਂ, ਤਾਂ ਤਿੰਨ ਵਾਰ ਹਾਰ ਜਾਏਗਾ ਕੋਈ ਦਿੱਕਤ ਨਹੀਂ, ਵੀ ਬਸ ਲਿਮਿਟ ਕਾ ਖੇਲਣਾ, ਮੰਨ ਗਏ ਆ ਜਾਓ।

0: तो मासी के छोकर ने गेल ले गया अपने वहां बैठे वहां बोले अरे तेरे पास 300 देने कहता हाँ कर 50 और दे मनु खेलना जहां तेरे 300 दूंगा 50 और दे दूंगा क्या दिक्कत है इसमें चले ले भाई उसने 50 रुपये लिए और खेले तो 200 बन गए वो 200 में उसके 50 वापस करे उन्होंने 50 ही पकड़ रहा अपने ना तो बोले उसके बाद बच के 150 ओवर खेले उसने 500 जीत लिए 500 में उसने 300 वोट दिए इसके अलावा 300 भी पकड़ दो अपने भाई तेरा तो काम खत्म हो गया ना इतने में मस्सी के छोकरा लालच में आ गया पैसे बना रहे यार मेरे मैं कहूँ यार मेरे पकड़ मैं भी बना
1: मेरे भी बना दे
0: उसने 300 वापस करे वो हार गया मैं कहा देखिए तेरे तो बना दे दिए थे ना ये तेरे हार गए कहता यार तन्ने वापस भी कर दिए मेरे पाए भी नहीं अरे यार तेरे साथ आकर मर गया मैं तो यार करो देख भी तेरे तो दे दी थे मैंने ऊपर से 100-150 लेकर अपने घर गया भाई छोटा
1: वो तो कर्म से जाने जाने ही तो चल गए वो तो परफेक्ट नहीं
0: मैं लालच में रह गया तेरी किस्मत अच्छी है
1: ਉੱਥੇ ਹੁਣ ਕੀ ਕਰਨਾ
0: ਉੱਥੇ
1: ਕਿਆ ਲੈਣਾ ਜਿਹੜੇ ਤੁਹਾਡੇ ਜਾਣੇ ਉਹ ਜਾਣੇ ਮਾਲ ਮੈਨੂੰ ਤਾਂ ਕਈ ਵਾਰੀ ਨਾ ਤੁਸੀਂ ਜੂਏ ਦੀ ਗੱਲ ਕੀਤੀ ਹੈ ਮੈਨੂੰ ਇਹ ਪੈਸਾ ਜਿਹੜਾ ਨਾ ਲੈਣ ਦੇਣ ਇਹ ਮੈਨੂੰ ਕਈ ਵਾਰੀ ਜੂਆ ਹੀ ਲੱਗਦਾ ਹੁੰਦਾ ਜਿਹੜਾ ਤੁਹਾਡੇ ਕੋਲ ਲੈ ਰਿਹਾ ਵਾ ਉਹ ਜੂਆ ਹੀ ਖੇਡ ਰਿਹਾ ਉਹ ਜੂਆ ਕਿੱਦਾਂ ਖੇਡ ਰਿਹਾ ਵੀ ਉਹਨੇ ਇੱਕ ਵਾਰੀ ਲੈ ਕੇ ਤੁਹਾਡੇ ਕੋਲੋਂ ਰਿਸਕ ਲਿਆ ਤੁਸੀਂ ਰਿਸਕ ਨਹੀਂ ਲੈ ਸਕਦੇ ਮੰਨ ਲਓ ਹਰ ਇੱਕ ਬੰਦਾ ਨਾ ਜੂਆ ਖੇਡਣ ਵਾਲਾ ਵੀ ਨਹੀਂ ਹੁੰਦਾ ਸੋ ਇਹ ਵੀ ਉਸੇ ਸੁਭਾਅ 'ਚੋਂ ਹੀ ਆ ਦੋ ਟਾਈਪ ਦੇ ਬੰਦੇ ਹੁੰਦੇ ਨਾ ਇੱਕ ਜਿਹੜਾ ਉਹ ਆਪਣੀ ਕਿਸਮਤ ਅਜਮਾਉਣ ਦੇ ਵਿੱਚ ਹਮੇਸ਼ਾ ਲਾਟਰੀਆਂ ਪਾਈ ਜਾਊਗਾ ਜੂਆ ਖੇਡੂਗਾ ਜਾਂ ਹੋਰ ਇੱਧਰ ਉੱਧਰ ਮੰਨ ਲਓ ਕਿਸੇ ਨਾ ਕਿਸੇ ਤਰੀਕੇ ਦੇ ਦੂਸਰੇ ਹੁੰਦੇ ਨੇ ਕੈਲਕੂਲੇਟਿਵ ਜੇ ਬੰਦੇ ਤੀਸਰੇ ਹੁੰਦੇ ਨੇ ਬਿਲਕੁਲ ਹੀ ਸੂਮ ਬੰਦੇ ਹੈ ਨਾ ਸੋ ਅਲੱਗ ਅਲੱਗ ਤਰੀਕਿਆਂ ਦੀ ਉਹ ਹੁੰਦੀ ਹੈ ਜਿਹੜੇ ਤੀਸਰੇ ਤਰੀਕੇ ਦੇ ਨਾ ਬਿਲਕੁਲ ਸੂਮ ਬੰਦੇ ਖੈਰ ਉਹਨਾਂ ਦੀ ਜੇ ਗੱਲ ਕਰੀਏ ਤਾਂ ਉਹ ਫਿਰ ਵੀ ਸੇਫ ਸਾਈਡ ਚੱਲਦੇ ਆ ਉਹ ਬਹੁਤ ਸੂਮ ਬੰਦਾ ਕਦੀ ਕਾਗਜ਼ਾਂ ਪੱਤਰਾਂ ਤੋਂ ਇਲਾਵਾ ਪੈਸਾ ਨਹੀਂ ਦਿੰਦਾ ਤੁਹਾਨੂੰ ਉਹਦੀ ਇਹ ਵੀ ਇੱਕ ਖਾਸੀਅਤ ਹੁੰਦੀ ਹੈ ਜਿਹੜੇ ਫਸਦੇ ਆ ਜ਼ਿਆਦਾ ਮਿਡਲ ਵਾਲੇ ਜਿਹੜੇ ਮਤਲਬ ਬਹੁਤ ਓਨਾ ਜ਼ਿਆਦਾ ਸੂਮ ਨਹੀਂ ਪਰ ਕੈਲਕੂਲੇਟਿਵ ਹੁੰਦੇ ਆ ਵੀ ਠੀਕ ਹੈ ਯਾਰ ਇੱਥੇ ਪਤਾ ਵਾ ਵੀ ਇੱਥੇ ਰਿਸਕ ਆ ਇੱਥੇ ਆਪਾਂ ਨਹੀਂ ਜਾਣਾ ਆਪਾਂ ਇੰਨਾ ਕੁ ਜੈਨੂਅਨ ਜਿਹਾ ਕੈਲਕੂਲੇਟਿਵ ਜਿਹਾ ਰਿਸਕ ਆਪਾਂ ਲੈਣਾ ਅਤੇ ਤੀਸਰੇ ਨੇ ਫਿਰ ਰਿਸਕ ਟੇਕਰ ਚੌਥੇ ਤਾਂ ਹੋ ਸਕਦਾ ਵੀ ਖੁੱਲ੍ਹੇ ਹੀ ਠੱਗ ਚੋਰ ਟਾਈਪ ਆ ਜਾਣ ਪਰ ਖੈਰ ਉਹ ਕੈਟੇਗਰੀ ਜਿਹੜੀ ਆ ਉਹਨੂੰ ਆਪਾਂ ਬਾਹਰ ਰਹਿਣ ਦਿੰਦੇ ਹਾਂ ਅਤੇ ਇਹਦੇ ਵਿੱਚ ਮੈਨੂੰ ਤੂਰ ਸਾਹਿਬ ਲੱਗਦਾ ਹੁੰਦਾ ਵੀ ਇਹ ਨਾ ਜੂਆ ਹੀ ਆ ਹੁਣ ਜਿਹੜਾ ਤੀਸਰੀ ਟਾਈਪ ਦਾ ਬੰਦਾ ਵਾ ਨਾ ਉਹ ਜੂਆ ਖੇਡ ਲੈਂਦਾ ਕਿਉਂਕਿ ਉਹਨੂੰ ਯਕੀਨ ਆ ਵੀ ਮੈਂ ਮੇਰੇ 100 ਤੋਂ 500 ਹੋ ਜਾਣਾ ਉਹ ਅਤੇ ਜਿਹੜਾ ਦੂਸਰਾ ਵਾ ਉਹ ਕਹਿੰਦਾ ਵੀ ਮੈਂ ਨਹੀਂ ਖੇਡਣਾ ਹਾਲੇ ਤੂੰ ਮੇਰੀ ਥਾਂ 'ਤੇ ਖੇਡ ਲਾ ਮੈਨੂੰ ਇੰਨੇ ਜਿਹੜੇ ਆ ਇਹ ਤੂੰ ਲਏ ਆ ਅਤੇ ਇਹ ਤੂੰ ਦੇਣੇ ਆ ਹੁਣ ਇਹ ਜੂਆ ਜਿਹੜਾ ਵਾ ਉਹ ਪ੍ਰੋਪਰਟੀ 'ਤੇ ਵੀ ਹੋ ਸਕਦਾ ਜੂਆ ਜਿਹੜਾ ਵਾ ਉਹ ਕਿਤੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੇਅਰ ਮਾਰਕੀਟ 'ਚ ਹੋ ਸਕਦਾ ਵਾ ਟੈਵਰ ਕੁਛ ਵੀ ਹੋ ਸਕਦਾ ਤੁਹਾਡੀਆਂ ਆਪਣੀਆਂ ਲਗਜ਼ਰੀ ਲਾਈਫ ਸਟਾਈਲ ਦੇ ਲਈ ਵੀ ਹੋ ਸਕਦਾ ਸੋ ਇਸ ਸਾਰੇ ਕੁਛ ਦੇ ਵਿੱਚੋਂ ਸਾਨੂੰ ਇੱਕ ਚੀਜ਼ ਸਮਝ ਲੈਣੀ ਚਾਹੀਦੀ ਆ ਜੂਆ ਮੈਂ ਇਸ ਕਰਕੇ ਸ਼ਬਦ ਵਰਤਿਆ ਕਿਉਂਕਿ ਜੂਆ ਹਮੇਸ਼ਾ ਤੁਹਾਨੂੰ ਫਾਇਦਾ ਨਹੀਂ ਦਿੰਦਾ ਇੱਕ ਵਾਰੀ ਤੁਹਾਨੂੰ ਦਊਗਾ ਤੁਹਾਨੂੰ ਲੱਗੂਗਾ ਵੀ ਹਾਂ ਜਿੱਦਾਂ ਤੁਸੀਂ ਉਹ 150 ਮੋੜਿਆ ਹੈ ਨਾ
0: ਹਾਂ
1: ਅਤੇ 150 ਕਿਸੇ ਦਾ ਫੜ ਕੇ ਤੁਸੀਂ 500 ਕਮਾ ਲਿਆ ਇਹ ਵੇਖੋ ਮੋਰਾਲ ਕਿੰਨਾ ਹਾਈ ਕਰ ਦਿੰਦਾ ਮੰਨ ਲਓ ਤੁਹਾਡੀ ਜਿਹੜੀ ਐਗਜ਼ਾਮਪਲ ਆ ਮੈਂ 150 ਤੁਹਾਡੇ ਕੋਲ ਫੜਿਆ 150 ਫੜ ਕੇ ਮੈਂ 500 ਜਿੱਤ ਗਿਆ 150 ਤੁਹਾਡਾ ਦਿੱਤਾ 350 ਉਹ ਬੰਦਾ ਪਤਾ ਕੀ ਸੋਚਦਾ ਮੈਂ 54 ਵੀ ਨਹੀਂ ਲਾਈ ਪੱਲਿਓ ਆਈ ਐਮ ਏ ਗੁੱਡ ਰਿਸਕ ਟੇਕਰ ਮੇਰੇ ਨਾਲੋਂ ਕਿਹੜਾ ਵੱਡਾ ਰਿਸਕ ਟੇਕਰ ਮੇਰੇ ਨਾਲੋਂ ਹਾਂ ਮੈਂ ਤਾਂ ਬਹੁਤ ਸਮਾਰਟ ਹਾਂ ਮੇਰੀ ਤਾਂ ਬੜੀ ਗੱਲ ਆ ਮਤਲਬ ਮੇਰੇ ਨਾਲੋਂ ਅਤੇ ਉਹ ਦੂਸਰਾ ਵੀ ਇੱਕ ਸਟੇਜ 'ਤੇ ਸੋਚਦਾ ਵੀ ਯਾਰ ਮਤਲਬ ਮੇਰਾ 150 ਦਾ 150 ਰਹਿ ਗਿਆ ਚਲੋ ਉਹਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹਨੂੰ ਇਹ ਹੁੰਦਾ ਵਾ ਵੀ ਮੇਰਾ ਆ ਗਿਆ ਪਰ ਅਗਲੀ ਵਾਰੀ ਜਦੋਂ ਉਹਨੇ 150 ਦੀ ਥਾਂ ਦੇ ਉੱਤੇ ਫਿਰ 200 ਮੰਗਿਆ ਉਹਨੇ ਹੱਸ ਕੇ ਦੇ ਦੇਣਾ ਕਿਉਂਕਿ ਇਹ ਵਾਪਸ ਦੇ ਦਿੰਦਾ ਇਹਨੂੰ ਇਹਦੇ ਇਹਦੇ ਇਹਦੇ 500 ਬਣ ਜਾਂਦੇ ਆ ਉਹਨੂੰ ਵੀ ਕਿਤੇ ਨਾ ਕਿਤੇ ਲੱਗਦਾ ਵੀ ਇਹਦੀ ਕਿਸਮਤ ਬੜੀ ਕੰਮ ਕਰਦੀ ਪਰ ਜੂਆ ਜੂਆ ਹੀ ਹੁੰਦਾ
0: ਜੂਆ ਕਿਸੇ ਕਾ ਨਾ ਹੋਊਗਾ
1: ਸੋ ਉੱਥੇ ਉਹ ਬੰਦੇ ਨੂੰ ਇੱਕ ਉਹ ਮਿਲ ਗਈ ਨਾ ਵੀ ਮੈਂ ਕਿਤਿਓਂ ਫੜ ਕੇ 54 ਵੀ ਨਾ ਲਾ ਕੇ ਕੋਈ ਵੀ ਇੰਟਰਸਟ ਨਾ ਦੇ ਕੇ ਅਤੇ ਮਾਰੀਆਂ ਪੱਟਾਂ ਨੂੰ ਥਾਪੀਆਂ ਖੁੱਲ੍ਹਾ ਖਾਧਾ ਐਸ਼ ਕੀਤੀ ਕਿਸੇ ਦੇ
0: ਪਰ
1: ਇਸ ਕਰਕੇ ਇਹਨੂੰ ਇਹਨੂੰ ਮੈਂ ਜੂਆ ਤਾਂ ਕਹਿ ਰਿਹਾ ਵਾਂ ਵੀ ਜੇ ਕਿਸੇ ਨੂੰ ਇੱਦਾਂ ਦੀ ਹੈਗੀ ਆ ਆਦਤ ਅਤੇ ਜੂਆ ਸਮਝ ਕੇ ਇਹਨੂੰ ਛੱਡ ਦਿਓ ਕਿਉਂਕਿ ਇਹ ਇਹ ਹਮੇਸ਼ਾ ਤੁਹਾਡਾ ਲੱਕ ਸੈੱਟ ਨਹੀਂ ਬਹਿਣਾ
0: ਕੋਈ ਇੱਕ ਐਗਜ਼ਾਮਪਲ ਲੈ ਲਓ ਜ਼ਿੰਦਗੀ ਮੈਂ ਕੋਈ ਇੱਕ ਕਿਸੇ ਕਾ ਵੀ ਠਾ ਲਓ ਇਤਿਹਾਸ ਮੇ ਯਹਾਂ ਕਾ ਵੈਸਟਰਨ ਕੰਟਰੀ ਕਿਸੇ ਕਾ ਵੀ ਕੋਈ ਜੂਏ ਸੇ ਅਮੀਰ ਆਦਮੀ ਨਹੀਂ ਬਣਾ ਜੀ ਐਂਡ ਆਫ ਦਾ ਡੇ ਉਸਕੇ ਪਾਸ ਟਿਕਾ ਨਹੀਂ ਪੈਸਾ ਉਸਕੇ ਪਾਸ
1: ਕਰਾਉਣ ਨੇ ਜਿੱਤਣਾ ਐਂਡ ਆਫ ਦਾ ਡੇ
0: ਉਹ ਤੋਂ ਜਿੱਤਣਾ ਅਰੇ ਲੋਕੋ ਕੀ ਸਟੱਡੀ ਪਤਾ ਕਿਤਨੀ ਹੈ ਮਾਰੇ ਬੰਦੇ ਖੁਦ ਜਮ੍ਹਾਂ ਕਰਨ 'ਤੇ ਉਹ ਉਹ ਮਸ਼ੀਨ ਦੇਖ ਕੇ ਬਤਾ ਦਿੰਦੇ ਵੀ ਇਹ ਮਸ਼ੀਨ ਮੈਂ ਪੈਸੇ ਨਹੀਂ ਲਗਾਉਣੇ ਇਹ ਮਸ਼ੀਨ ਪੈਸਾ ਖਾਵਾਂਗੀ ਐਂਡ ਆਫ ਦਾ ਡੇ ਚੱਲਾਂਗੇ, ਯੇ ਮਸ਼ੀਨ ਪੈਸਾ ਖਾ ਚੁੱਕੇ, ਇਸਕੇ ਪੈਸੇ ਲੈਂਗੇ।
1: ਮੈਂ ਇੱਕ ਬੇਨਤੀ ਹੈ ਜੀ, ਆਪਾਂ ਅਗਲੇ ਹਿੱਸੇ ਦੇ ਵਿੱਚ ਤੁਹਾਡੀਆਂ ਕੌਲਾਂ ਲਵਾਂਗੇ, ਹਾਲੇ ਆਪਾਂ ਕੌਲ ਵਗੈਰਾ ਨਹੀਂ ਲੈ ਰਹੇ, ਬਸ ਆਪਾਂ ਬ੍ਰੇਕ ਲੈਣ ਹੀ ਵਾਲੇ ਹਾਂ, ਅਤੇ ਜੇ ਤੁਸੀਂ ਬ੍ਰੇਕ 'ਤੇ ਮਤਲਬ ਰਹਿਣਾ ਤੁਸੀਂ ਹੋਲਡ 'ਤੇ ਤਾਂ ਤੁਸੀਂ ਰਹਿ ਸਕਦੇ ਹੋ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਬਿਹਤਰ ਆ ਵੀ ਤੁਸੀਂ ਅਗਲੇ ਹਿੱਸੇ ਦੇ ਵਿੱਚ ਕਰਿਓ। ਸੋ ਅੱਜ ਗੱਲਾਂ ਬਾਤਾਂ ਸਾਡੀਆਂ ਜਿੱਦਾਂ ਕਿ ਤੁਹਾਨੂੰ ਪਤਾ ਲੱਗ ਗਿਆ, ਆਪਾਂ ਪੈਸੇ 'ਤੇ ਹੀ ਕਰਾਂਗੇ। ਆਪਾਂ ਦੋ ਟਾਈਪ ਦੇ ਬੰਦਿਆਂ ਦੀ ਆਪਾਂ ਵੈਸੇ ਤਾਂ ਤਿੰਨ ਲਵੇਟ ਲਏ ਆਪਾਂ, ਸੋ ਦੋ ਟਾਈਪ ਦੇ ਖਾਸ ਤੌਰ ਦੇ ਉੱਤੇ ਬੰਦਿਆਂ ਦੀ ਆਪਾਂ ਗੱਲ ਕਰ ਰਹੇ ਹਾਂ। ਅਕਸਰ ਹੀ ਪੈਸੇ ਬਾਰੇ ਇਹੋ ਹੀ ਆਪਾਂ ਨੂੰ ਸੁਣਨ ਨੂੰ ਮਿਲਦਾ ਵਾ ਵੀ ਪੈਸਾ ਯਾਰ ਹੱਥਾਂ ਦੀ ਮੈਲ ਆ, ਪੈਸੇ ਦੀ ਕੋਈ ਮਤਲਬ ਅਹਿਮੀਅਤ ਨਹੀਂ ਹੈ ਜ਼ਿੰਦਗੀ ਦੇ ਵਿੱਚ। ਤੁਹਾਡੇ ਕੀ ਵਿਚਾਰ ਨੇ ਪੈਸੇ ਨੂੰ ਲੈ ਕੇ? ਤੁਸੀਂ ਮਤਲਬ ਖੁੱਲ੍ਹਾ ਡੁੱਲਾ ਜਾਂ ਤੁਸੀਂ ਆਪਣੇ ਵਿਚਾਰ ਦੇਣੇ ਆ ਪੈਸੇ ਨੂੰ ਲੈ ਕੇ, ਪੈਸਾ ਕਮਾਈ ਤੋਂ ਲੈ ਕੇ ਦਾਰ ਸੁਧਾਰ ਤੋਂ ਲੈ ਕੇ ਕਿਸੇ ਨੂੰ ਦੇਣੇ, ਕਿਸੇ ਕੋਲੋਂ ਲੈਣੇ, ਕਿੱਦਾਂ ਦਾ ਸਾਡਾ ਵਰਤੋਂ ਵਿਹਾਰ, ਕਿੱਦਾਂ ਦਾ ਸਾਨੂੰ ਸੈੱਟ ਕਰਕੇ ਰੱਖਣਾ ਚਾਹੀਦਾ ਤਾਂ ਕਿ ਦਿਮਾਗੀ ਸਕੂਨ ਹੋਵੇ। ਅਸਲ ਦੇ ਵਿੱਚ ਵੇਖਿਆ ਜਾਵੇ ਤਾਂ ਪੈਸਾ ਸਿਰਦਰਦੀ ਬਣਦਾ ਹੀ ਉਦੋਂ ਆ ਜਦੋਂ ਇੱਦਾਂ ਦੇ ਕਿਸੇ ਆਪਾਂ ਚੱਕਰ 'ਚ ਉਲਝ ਜਾਈਏ, ਜਦੋਂ ਤੁਹਾਨੂੰ ਤੁਸੀਂ ਆਪਣੇ ਹੱਥੀਂ ਤੁਹਾਡੇ ਪੈਸੇ ਮੰਨ ਲਓ ਤੁਸੀਂ ਕਿਤੇ ਗਵਾਵੋ, ਤੁਹਾਨੂੰ ਉਨਾ ਉਨੀ ਸੱਟ ਨਹੀਂ ਵੱਜਦੀ। ਪਰ ਜਦੋਂ ਤੁਹਾਨੂੰ ਇਹ ਲੱਗਦਾ ਵਾ ਵੀ ਯਾਰ ਆਹ ਤਾਂ ਮੇਰੇ ਬੈਠੇ ਬਿਠਾਇਆ, ਜਿੱਦਾਂ ਤੁਸੀਂ ਇੱਕ ਐਗਜ਼ਾਮਪਲ ਦਿੱਤੀ ਨਾ ਵੀ ਤੁਸੀਂ ਕਿਤੇ ਡੋਨੇਸ਼ਨ ਦੇ ਦਿਓ, ਉਹ ਤੁਹਾਨੂੰ ਨਹੀਂ ਦੁਖਦੀ। ਪਰ ਜਿੱਥੇ ਕੋਈ ਇਹ ਕਹਿ ਕੇ ਲੈ ਜੇ ਵੀ ਯਾਰ ਮੈਂ ਹਫ਼ਤੇ ਬਾਅਦ ਦਊਂਗਾ, ਉਹ ਚੀਜ਼ ਤੁਹਾਨੂੰ ਜ਼ਿਆਦਾ ਦੁਖਦੀ ਹੈ। ਜਦਕਿ ਉਹ ਤੁਹਾਡੇ ਲਈ ਭਾਵੇਂ ਅਮਾਊਂਟ ਕੁਛ ਵੀ ਨਾ ਹੋਵੇ, ਭਾਵੇਂ ਕਿ ਵੈਸੇ ਹੀ ਮੰਨ ਲਓ ਤੁਸੀਂ 100 ਉੱਦਾਂ ਹੀ ਕਿਸੇ ਦੀ ਮਦਦ ਕਰ ਦੇਣੀ ਹੋਵੇ,
0: ਬਿਲਕੁਲ
1: ਉਹ ਨਹੀਂ ਤੁਹਾਨੂੰ ਦੁਖਦਾ। ਕਿਉਂਕਿ ਦਿਮਾਗ ਬੜੀ ਕੁੱਤੀ ਚੀਜ਼ ਆ ਬੰਦੇ ਦੀ, ਦਿਮਾਗ ਦੇ ਵਿੱਚ ਜਿਹੜੀ ਚੀਜ਼ ਤੁਹਾਡੇ ਬੈਠੀ ਹੈ ਨਾ, ਤੁਸੀਂ ਉਸ ਵੇਲੇ ਕੈਲਕੂਲੇਸ਼ਨਸ ਕਰ ਲੈਂਦੇ ਹੋ ਵੀ ਆਹ ਚੀਜ਼ ਮੇਰੇ, ਤੁਸੀਂ ਇੱਕ ਤਰ੍ਹਾਂ ਦਾ ਇੱਦਾਂ ਦਾ ਸੋਚ ਲੈਂਦੇ ਹੋ ਨਾ ਵੀ ਮੇਰੇ ਜੇਬ 'ਚੋਂ ਨਿਕਲ ਕੇ ਮੰਨ ਲਓ ਕਿਸੇ ਦੂਸਰੇ ਦੀ ਜੇਬ 'ਚ ਨੇ, ਅਤੇ ਕਈ ਵਾਰੀ ਬੰਦਾ ਇਹ ਵੀ ਸੋਚ ਲੈਂਦਾ ਵੀ ਸਗੋਂ ਸੇਫ ਨੇ, ਜਦੋਂ ਲੋੜ ਹੋਊਗੀ ਯਾਰ ਮੈਂ ਫੜ ਲੂੰ। ਪਰ ਜਦੋਂ ਲੋੜ ਹੈ ਉਦੋਂ ਤੁਸੀਂ ਮੰਗੇ, ਉਦੋਂ ਨਹੀਂ ਫੜੇ ਗਏ, ਅਤੇ ਫਿਰ ਤੁਹਾਡਾ ਦਿਮਾਗ ਤੁਹਾਨੂੰ ਇਹ ਕਹਿੰਦਾ ਵਾ ਵੀ ਤੁਸੀਂ
0: ਠੱਗੇ ਗਏ।
1: ਹਾਂ, ਅਤੇ ਜਿਹੜੀ ਠੱਗੇ ਗਏ ਵਾਲੀ ਫੀਲਿੰਗ ਆ ਉਹ ਬਹੁਤ ਮਾੜੀ ਆ ਜ਼ਿੰਦਗੀ ਦੇ ਵਿੱਚ।
0: ਗੰਗਾ ਗਏ ਫੁੱਲ ਵਾਪਸ ਨਹੀਂ ਆਉਣੇ, ਵੈਸਾ ਕੰਮ ਹੋ ਜਾ। ਕਈ ਵਾਰ ਨਾ ਆਪਣੇ ਬੰਦੇ ਪਤਾ ਵੀ ਹੁੰਦਾ ਨਾ ਉਹਨਾਂ ਦਿਮਾਗ ਮੈਂ ਯਾਰ ਵੀ ਮੇਰੇ ਪਾਸ ਪੈਸੇ, ਜੈਸੋ ਜੋਤਿਸ਼ ਕੇ ਪਾਸ ਕੋਈ ਬੰਦਾ ਥੋੜ੍ਹਾ ਬਹੁਤ ਦੇਖ ਲਿਆ ਨਾ, ਉਸਕੇ ਪਾਸ ਜਾ ਕੇ ਉਸਕਾ ਇੱਕ ਬੜਾ ਪੈਟ ਡਾਇਲੋਗ ਹੋਗਾ, ਆਪਕਾ ਦੇਖ ਕੇ ਬੋਲੇਗਾ ਰੰਜੋ ਜੀ ਪੈਸਾ ਤਾਂ ਬਹੁਤ ਆਪਕੇ ਪਾਸ ਪਰ ਟਿਕਦਾ ਕੋਈ ਨਹੀਂ,
1: ਆਉਂਦਾ ਬੜਾ ਟਿਕਦਾ
0: ਬਸ ਇਸ ਪੈਂਤਰੇ ਵਾ,
1: ਤੂੰ ਤਾਂ ਸਾਰਿਆਂ ਦਾ ਭਲਾ ਕਰਦਾ,
0: ਤੇਰਾ ਕੋਈ ਨਹੀਂ ਕਰਦਾ ਭਾਈ, ਬਸ ਇਹ ਦੋ ਚਾਰ ਪੈਂਤਰੇ ਮੈਂ ਬੰਦਾ ਟਿਕ ਜਾ ਔਰ ਉਸਨੂੰ ਪਾਏ ਚਾ $1,000 ਦੇ ਕੇ ਆ ਜਾ, ਵਾਹ ਕੀ ਦਿੱਕਤ ਯਾਰ ਬੰਦੇ ਨੇ ਸੱਚ ਸੱਚ ਬਾਤ ਬਤਾਈ, ਮੈਂ ਕੈਸਾ
1: ਤੇਰੇ ਦਿਲ ਚ ਕੁਛ ਨਹੀਂ ਪਰ ਮੂੰਹੋਂ ਤੂੰ ਬੋਲ ਬਹਿਨਾ,
0: ਇਤਨੀ ਚਾਰ ਬਾਤਾਂ ਵਿੱਚ ਕੁਛ ਦੇ ਦੇ ਭਾਈ ਕੁਛ ਦੇ ਕੇ ਆ ਜਾਗਾ ਬੰਦਾ, ਔਰ ਜੋ ਬੰਦਾ ਵਾਕਿਆ ਜ਼ਰੂਰਤਮੰਦ ਥਾ ਨਾ ਉਹ ਜਿਸ ਤਰ੍ਹਾਂ ਰੋ ਲਏ ਪਿੱਟ ਲਏ ਮਰ ਲਏ ਉਸਨੇ ਨਹੀਂ ਦੇਣੇ ਕੇ ਪੈਸੇ,
1: ਸਾਰੇ ਪਰਿਵਾਰ ਦਾ ਭਾਰ ਤੇਰੇ ਸਿਰ ਤੇ ਪਰ ਪਰਿਵਾਰ ਜਾਣਦਾ ਕੋ ਨਹੀਂ ਤੇਰੀ, ਜਿੰਨੀ ਤੈਨੂੰ ਮਿਲਣੀ ਚਾਹੀਦੀ ਆ ਮਿਹਨਤ ਦੀ ਖੱਟੀ ਓਨੀ ਤੂੰ ਹੰਢਾ ਨਹੀਂ ਪਾਉਂਦਾ।
0: ਇਹ ਤਾਂ ਬਈ ਆਪਾਂ ਬੀਤੀ ਬੋਲ ਰਹੇ ਆਪਣੀ,
1: ਮਤਲਬ ਇਹ ਫਿਕਸ ਨੇ ਡਾਇਲੋਗ ਤੇ ਹਰ ਇੱਕ ਤੇ ਫਿੱਟ ਬਹਿ ਜਾਂਦੇ ਆ, ਮਤਲਬ ਕਿਉਂਕਿ ਹਰ ਇੱਕ ਬੰਦਾ ਵਿਚਾਰਗੀ ਲੈ ਕੇ ਘੁੰਮਦਾ ਜੇਬ ਦੇ ਵਿੱਚ, ਹਰ ਇੱਕ ਬੰਦੇ ਨੂੰ ਲੱਗਦਾ ਮੈਂ ਦੁਨੀਆਂ ਦਾ ਸਭ ਤੋਂ ਵੱਧ ਵਿਚਾਰਾ ਬੰਦਾ। ਮੈਂ ਇਸੇ ਕਰਕੇ ਮੈਨੂੰ ਬਹੁਤ ਚੀਜ਼ ਚੁੱਭਦੀ ਆ ਜਦੋਂ ਨਾ ਬੱਚਿਆਂ ਦੇ ਵਿੱਚ ਮੈਂ ਵਿਚਾਰਗੀ ਵੇਹਨਾ ਤੇ ਪਾਉਂਦਾ ਪਤਾ ਕੌਣ ਆ, ਮਾਂ ਪਿਓ। ਮਾਂ ਪਿਓ ਬੱਚਿਆਂ 'ਚ ਵਿਚਾਰਗੀ ਪਾਉਂਦੇ ਨੇ, ਨਹੀਂ ਪਾਉਣੀ ਚਾਹੀਦੀ, ਭਾਵੇਂ ਜੋ ਮਰਜ਼ੀ ਹੋ ਜੇ ਬੱਚਿਆਂ 'ਚ ਕਦੀ ਵਿਚਾਰਗੀ ਨਾ ਪਾਓ, ਸਾਰੀ ਉਮਰ ਨਹੀਂ ਜਾਂਦੀ ਅਤੇ ਇਹ ਇਹ ਬੜੀ ਤਗੜੀ ਬੰਦੇ ਨੂੰ ਕੀਮਤ ਭੁਗਤਣੀ ਪੈਂਦੀ ਸਾਰੀ ਉਮਰ। ਹੁਣ ਉਹ ਕਹਿ ਨਹੀਂ ਸਕਦਾ ਜਾਂ ਉਹਨੂੰ ਪਤਾ ਹੀ ਨਹੀਂ ਲੱਗਦਾ ਬਹੁਤੀ ਹਰੀ ਵੀ ਬਚਪਨ 'ਚ ਮੇਰੇ ਮਾਂ ਪਿਓ ਨੇ ਮਿਰਚ ਪਾਈ, ਕਿਉਂਕਿ ਉਹ ਤਾਂ ਉਹਦੇ ਮਾਂ ਪਿਓ ਨੇ, ਉਹ ਤਾਂ ਉਹਦੇ ਖੈਰ ਖਵਾ ਨੇ, ਜਾਣੇ ਅਣਜਾਣੇ ਤੁਸੀਂ ਉਹਦੇ ਨਾਲ ਇੰਨਾ ਕੁ ਬੁਰਾ ਕਰ ਜਾਂਦੇ ਹੋ ਵੀ ਉਹ ਸਾਰੀ ਉਮਰ ਭੁਗਤ।
0: ਬੱਚਾ ਉਸਕਾ ਯੂਜ਼ ਟੂ ਹੋ ਗਿਆ ਨਾ।
1: ਇੱਕ ਆਪਾਂ ਬ੍ਰੇਕ ਲੈ ਕੇ ਵਾਪਸ ਕਰੀਏ
0: ਜੀ ਜੀ ਜੀ
1: ਅਗਲੇ ਹਿੱਸੇ ਦੇ ਵਿੱਚ ਆ ਕੇ,
0: ਅਸੀਂ ਪੈਸੇ ਲੈ ਕੇ ਆਏ
1: ਹਾਂ, ਅਗਲੇ ਹਿੱਸੇ ਦੇ ਵਿੱਚ ਆ ਕੇ ਤੇ ਆਪਾਂ ਤੁਹਾਡੇ ਨਾਲ ਕਰਾਂਗੇ। ਅੱਜ ਵੇਖੋ ਤੁਸੀਂ ਇੱਕ ਖਾਸੀਅਤ ਹੋਰ ਵੀ ਰਹਿਣੀ ਆ, ਜਿਹਦੇ ਕਾਲਰ ਜਿਹੜੇ ਨੇ ਸਾਡੇ ਉਹ ਮਿਡਲ ਕੈਟੇਗਰੀ ਦੇ ਹੀ ਆਉਣੇ ਸਾਰੇ, ਵੇਖੋ
0: ਮਿਲੇਨੀਅਰ ਤਾਂ ਬਹੁਤ ਬੀਜ਼ੀ ਆ, ਉਹਨੂੰ ਪੈਸਾ ਕਮਾਉਣ 'ਚ
1: ਮਿਡਲ ਕੈਟੇਗਰੀ ਮਤਲਬ ਜਿਹੜੀਆਂ ਆਪਾਂ ਤਿੰਨ ਕੈਟੇਗਰੀਆਂ ਗਿਣੀਆਂ, ਜਿਹਨਾਂ ਕੋਲ ਕਿਸੇ ਨੇ ਲਏ ਆ, ਜਿਹੜੇ ਸੇਫ
0: ਵੀ ਮੈਂ
1: ਸੇਫ ਖੇਡਣ ਵਾਲੇ,
0: ਮੈਨੂੰ ਉਸ ਪਤਾ ਲੈਣੇ ਦੀ ਹੈ ਨਹੀਂ।
1: ਪਰ ਇਹ ਜ਼ਰੂਰੀ ਨਹੀਂ ਹੈ ਕਿ ਪੈਸੇ ਲਏ ਦਿੱਤੇ ਦੀ ਆਪਾਂ ਗੱਲ ਕਰਨੀ, ਓਵਰਆਲ ਤੁਸੀਂ
0: ਆਪਾਂ ਤਾਂ ਕੋਈ ਦਲੇਰ ਆਦਮੀ ਆ ਜਾਓ ਭਾਈ ਮੈਨੂੰ ਉਸਕੇ ਦੇਣੇ ਆ ਔਰ ਮੈਂ ਦਿਊਂਗਾ ਜ਼ਰੂਰ।
1: ਨਹੀਂ ਆਏ ਇੱਕ ਦੋ ਵਾਰੀ ਮੈਂ ਵੇਖਿਆ ਬੰਦੇ, ਆਪਾਂ ਪਿੱਛੇ ਜੇ ਗੱਲ ਕੀਤੀ ਸੀ ਅਤੇ ਇੱਕ ਦੋ ਬੰਦੇ ਆਏ, ਮਤਲਬ ਮੈਂ
0: ਜੈਨੂਅਨ ਦੇ ਹੈ, ਜੈਨੂਅਨ ਦੇ ਬੰਦੇ,
1: ਜਿਹੜਾ ਬੰਦਾ ਤੂਰ ਸਾਹਿਬ ਇਹ ਕਹਿ ਦੇ ਨਾ ਵੀ ਵੇਖੋ ਮੈਂ ਦੇਣੇ ਕਿਸੇ ਦੇ, ਮੈਂ ਨਹੀਂ, ਉਹ ਜੈਨੂਅਨ ਹੀ ਹੋਊਗਾ, ਉੱਦਾਂ ਕੌਣ ਆ ਕੇ ਕਹਿੰਦਾ।
0: ਇੱਕ ਕੈਟੇਗਰੀ ਹੋਰ ਵੀ ਹੈ ਨਾ ਜਿਸ ਤੋਂ ਪਹਿਲਾਂ ਗਾਣਾ ਚੱਲ ਰਿਹਾ ਤਾ ਨਾ, ਮਰ ਥੋੜ੍ਹੀ ਚੱਲੇ ਆ, दे देंगे, कह रहे हो ना जुबान है, पर जुबान अगर आप 6 साल लंबी कर लोगे उसका क्या फायदा जुबान दे रहे भाई भी पूरी करो, अगले दिन जरूरत है, और जुबान दे रखी भाई देंगे तेरे पैसे मरते को नहीं भाई है? और आप तो 6 साल ले गए बात ना
1: नहीं तुम्हारी गल बिल्कुल वाजिब है, जो तुम बहुत क्लोज हो ना तुम भरा वाग हो तो तुम एक दूसरे की सिचुएशन का पता हों, मान लो जिन्ना चर मर्जी हो जाए हाँ पर तुहानू पता वा भी वाकई बंदा तुहानू पता वा ना वाकई यार जेन्युइन कंडीशन दे विच आ। ते एक चीज़ होर वो तुहाडे नाल कम्यूनीकेशन ना छड्डे, बंदे नू पता कदों चुभदियां चीज़ां, जदों अगला तुहाडा हुण फोन ही नहीं चुकदा है ना तुहानू तुहानू हुण सद्दणों बुलाउणों ही गया, वो चीज़ बंदे नू ज़्यादा चुभदी आ तुहाडे पैसे ठगे दे
0: नाल। ब्रेक से पहले मैं एक बात होर याद आ गई, कई बार ना हम थोड़ा सा बंदे ने पहचानने में गलती कर दे, एक बार देखो अगर बंदे किसी ने मजबूरी थी पैसे ले लिए और दोबारा वो किस मजबूरी से पैसे नहीं वापस कर रहा है, कोई दिक्कत होगी भाई काम नहीं चल रहा है कुछ भी हो सके ना, तुम्हारे किसी रिश्तेदार ने किसी से ब्याजी पैसे दे दिए 1.5 लाख रुपया और उसकी मेहनत उन्हें लालच दे दिया भाई आपको मैं ज़्यादा इंटरेस्ट दूंगा, मना बहुत ज़रूरी है भाई मना पैसे दे दो, वो दे दिए पैसे और 6 महीने हो गए साल हो गए बंदा पैसे नहीं मोड़ रहे वापस।
1: अच्छा।
0: फिर दोबारा आ गया उनके पास, उन्होंने कहा जी मेरे पैसे कहाँ डूब गए थे किसी जगह में, लेकिन अब मेरा काम सही है पर मैंने 1.5 लाख और चाहिए, मैं आपको 2% ऊपर से और दे दूंगा पर इस बार मेरा काम का भी मैं आपको सारे के सारे वापस करके जाऊंगा, डेट भी ले गया आया ही नहीं
1: चिटपुट स्कीम वाला काम है, मिला
0: डेट पहले वाला भी गया डेट बाद में भी गया बंदा ही नहीं दिखा भाई
1: नहीं इदा ही है ना मेरे को तो ये तो लालच भी है ना ये चीते।
0: अच्छा एक पेट डालने का और भी है लोगों का, भाई देख भाई रणजोत सिंह जी जरूरत तो मना है 10,000 की, 8,000 हो गए हैं, 2 की कमी पड़ रही है, आप दे दोगे तो मेरा काम हो जाएगा, आप सोचोगे यार अच्छा भाई इसकी जरूरत तो 10 की थी भाई 8 इसने कहीं से कर लिए मेरे 2 में कोई चक्कर नहीं, हालांकि जरूरत उसको 2 की आपकी
2: सुनो जी गड्डी अक्षरा ज्वेलर्स वाल ले लो।
3: ओ जो हुकम मेरी सरकार।
2: ओ आ किधर हैरी स्पार्क वाल जाना, तुसी आ किथे जा रहे हो?
3: अक्षरा ज्वेलर्स दी दूजी लोकेशन रिवर्स तंच,
2: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे।
3: आहो जी आहो
2: अक्षरा ज्वेलर अपनी दूजी लोकेशन 56 गारफील्ड रोड ईस्ट रिवर्स तंच विच वी तुहाडी सेवा विच

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

ਦੋਸਤੋ, ਮੈਂ ਤੁਹਾਡਾ ਆਪਣਾ ਕਰਮਜੀਤ ਅਨਮੋਲ ਤੇ ਤੁਸੀਂ ਸੁਣਦੇ ਰਹੋ ਹਾਂਜੀ ਰੇਡੀਓ। ਹੈਂਜੀ ਹਾਂਜੀ ਰੇਡੀਓ ਸੁਣਦੇ ਰਹੋ ਤੁਸੀਂ 1674 AM ਤੇ।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਕਰ ਰਹੇ ਹੋਵੋਗੇ ਸ਼ੁਕਰਾਨਾ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅਰਬ ਦੇ ਦੇਸ਼ਾਂ ਦੇ ਵਿੱਚ ਇੱਕ ਪੁਰਾਣੀ ਕਹਾਣੀ ਹੈ, ਇੱਕ ਗਾਥਾ ਹੈ। ਕਹਿੰਦੇ ਨੇ ਇੱਕ ਵਪਾਰੀ ਜਦੋਂ ਆਪਣੀ ਉਮਰ ਦੇ ਆਖਰੀ ਹਿੱਸੇ ਦੇ ਵਿੱਚ ਪੁੱਜਾ ਤਾਂ ਉਹਦਾ ਪੁੱਤ ਜਵਾਨ ਹੋਇਆ, ਸੋਚਦਾ ਕਿ ਹੁਣ ਉਹਨੂੰ ਮੈਂ ਵਪਾਰ ਸਿਖਾ ਦਿਆਂ। ਅੱਜ ਉਹਨੇ 100 ਸੋਨੇ ਦੀਆਂ ਮੋਹਰਾਂ ਦਿੱਤੀਆਂ ਅਤੇ ਮੋਹਰਾਂ ਦੇ ਕੇ ਕਹਿਣ ਲੱਗਾ ਫਲਾਣੀ ਦੇਸ਼ਾਂ ਦੇ ਵਿੱਚ ਚੱਲ ਜਾ, ਤੂੰ ਵੀ ਵਪਾਰ ਕਰਨਾ ਸਿੱਖ, ਲੋੜ ਪਈ ਤਾਂ ਫਲਾਂ ਫਲਾਂ ਬੰਦਿਆਂ ਨੂੰ ਮਿਲਣੀ। ਬੜੀ ਸੋਹਣੀ ਪਰਵਰਿਸ਼ ਦਿੱਤੀ ਸੀ ਕਿਉਂਕਿ ਕਹਿੰਦੇ ਨੇ ਉਹਦੀ ਮਾਂ ਬੜੀ ਰੱਬ ਨਾਂ ਵਾਲੀ। ਘਰੋਂ ਬਾਹਰ ਨਿਕਲਿਆ, ਹਾਲੇ ਲਾਗਲੇ ਦੇਸ਼ ਦੇ ਵਿੱਚ ਹੀ ਪਹੁੰਚਿਆ ਤਾਂ ਕੀ ਵੇਖਦਾ ਕਿ ਇੱਕ ਵਿਅਕਤੀ ਨੂੰ ਚੌਂਕ ਦੇ ਵਿੱਚ ਪੱਥਰ ਮਾਰੇ ਜਾ ਰਿਹਾ। ਹਰ ਕੋਈ ਵੱਧ ਚੜ੍ਹ ਕੇ ਪੱਥਰ ਮਾਰ ਰਿਹਾ ਅਤੇ ਤਮਾਸ਼ਾ ਵੇਖਣ ਵਾਲਿਆਂ ਦੀ ਭੀੜ ਹੋਰ ਵੱਡੀ ਹੁੰਦੀ ਜਾਂਦੀ। ਚੀਕ ਝੜਾ ਪੈ ਰਿਹਾ, ਅੱਗੇ ਹੋ ਕੇ ਕਿਸੇ ਨੂੰ ਪੁੱਛਦਾ ਇੱਥੇ ਕੀ ਚੱਲ ਰਿਹਾ, ਕਿਉਂ ਇੰਨਾ ਰੌਲਾ ਪੈਂਦਾ। ਅਤੇ ਉਹਨਾਂ ਨੇ ਦੱਸਿਆ ਕਿ ਇੱਥੇ ਇੱਕ ਮੁਰਦੇ ਦਾ ਸਰੀਰ ਪਿਆ, ਉਹਨੂੰ ਪੱਥਰ ਮਾਰੇ ਜਾ ਰਹੇ, ਉਹਨੂੰ ਕਸ਼ਟ ਦਿੱਤਾ ਜਾ ਰਿਹਾ। ਹੋਰ ਪਤਾ ਕੀਤਾ ਤਾਂ ਕਹਿੰਦਾ ਇਹਦੀਆਂ ਦੇਣਦਾਰੀਆਂ ਸੀ। ਹੌਲੀ ਹੌਲੀ ਭੀੜ ਨੂੰ ਵਿੰਦਾ ਅੱਗੇ ਵਧਿਆ ਅਤੇ ਪੱਥਰ ਮਾਰਨ ਵਾਲਿਆਂ ਦੇ ਵਿੱਚੋਂ ਕਿਸੇ ਨੂੰ ਪੁੱਛ ਲਿਆ ਕਿਉਂ ਇਹਨੂੰ ਬਖਸ਼ ਨਹੀਂ ਦਿੰਦੇ, ਇਹ ਤਾਂ ਦੁਨੀਆਂ ਤੋਂ ਚਲਾ ਗਿਆ, ਇਹ ਤਾਂ ਹੁਣ ਮੁਰਦਾ ਸਰੀਰ ਹੈ, ਇਹਨੂੰ ਕਿਉਂ ਪੱਥਰ ਮਾਰੀ ਜਾਂਦੇ। ਤਾਂ ਉਹ ਕਹਿਣ ਲੱਗਾ ਇਹਨੇ ਸਾਡੀਆਂ 100 ਸੋਨੇ ਦੀਆਂ ਮੋਹਰਾਂ ਦੇਣੀਆਂ ਸੀ, ਮਰ ਗਿਆ ਤਾਂ ਕੀ, ਸਜ਼ਾ ਤਾਂ ਫਿਰ ਵੀ ਇਹਦੀ ਬਣਦੀ ਹੈ, ਅਸੀਂ ਇਹਨੂੰ ਇਹੋ ਜਿਹੀ ਸਜ਼ਾ ਦੇਣੀ ਚਾਹੁੰਦੇ ਕਿ ਅੱਗੇ ਤੋਂ ਕੋਈ ਸਾਡੇ ਪੈਸੇ ਨਾ ਮਾਰੇ। ਕਹਿਣ ਲੱਗਾ ਜੇ ਮੈਂ ਤੁਹਾਨੂੰ 100 ਸੋਨੇ ਦੀਆਂ ਮੋਹਰਾਂ ਦੇ ਦਾਂ ਤਾਂ ਕੀ ਇਹਨੂੰ ਬਖਸ਼ ਦਿਓਗੇ। ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਕਿਉਂਕਿ ਉਹਨਾਂ ਨੂੰ ਇਹ ਆਸ ਨਹੀਂ ਸੀ ਕਿ ਸਾਡੇ ਪੈਸੇ ਆ ਜਾਣਗੇ, ਉਹ ਤਾਂ ਆਪਣਾ ਗੁੱਬ ਗੁਬਾਰ ਕੱਢ ਰਹੀ, ਉਹ ਵੀ ਮਰੇ ਬੰਦੇ ਦੇ ਉੱਤੇ। ਜਿਹੜੀਆਂ ਪਿਓ ਨੇ ਮੋਹਰਾਂ ਦਿੱਤੀਆਂ ਸੀ ਉਹ ਉਹਨਾਂ ਨੂੰ ਦਿੱਤੀਆਂ ਅਤੇ ਕਹਿਣ ਲੱਗਾ ਮੇਰੀ ਇੱਛਾ ਹੈ ਕਿ ਇਸ ਮੁਰਦੇ ਨੂੰ ਬੜੇ ਆਦਰ ਦੇ ਨਾਲ ਦਫਨਾ ਦਿਓ, ਜੇ ਹੋ ਸਕੇ ਤਾਂ ਮੇਰੀ ਮਦਦ ਕਰ ਦਿਓ। ਕੁਛ ਭਲੇ ਲੋਕਾਂ ਨੇ ਮਦਦ ਕੀਤੀ, ਬੜੇ ਆਦਰ ਸਤਿਕਾਰ ਦੇ ਨਾਲ ਉਸ ਮੁਰਦੇ ਨੂੰ ਦਫਨਾ ਦਿੱਤਾ। ਕੁਛ ਸਾਥ ਦੇਣ ਵਾਲਿਆਂ ਨੇ ਦੱਸਿਆ ਕਿ ਜਿਹਨੂੰ ਦਫਨਾਇਆ ਇਹ ਬੜਾ ਉੱਚ ਕੋਟੀ ਦਾ ਲੜਾਕਾ ਸੀ, ਰਾਜੇ ਦੇ ਲਈ ਲੰਮਾ ਸਮਾਂ ਇਹਨੇ ਸੇਵਾ ਕੀਤੀ, ਬੜੀਆਂ ਲੜਾਈਆਂ ਰਾਜੇ ਨੂੰ ਜਿਤਾਈਆਂ, ਇਹਦੀ ਬਹਾਦਰੀ ਦੇ ਕਿੱਸੇ ਦੂਰ ਦੂਰ ਤੱਕ ਸੁਣੀਦੇ ਸੀ। ਬਸ ਫਿਰ ਇੱਕ ਲੜਾਈ ਦੇ ਵਿੱਚ ਇਹਦੀ ਬਾਂਹ 'ਤੇ ਸੱਟ ਲੱਗੀ, ਉਸ ਤੋਂ ਬਾਅਦ ਲੜ ਨਹੀਂ ਸਕਿਆ। ਜਿਹੜਾ ਰਾਜਾ ਜਾਨਵਰ ਦਾ ਸੀ ਉਹਨੇ ਹੌਲੀ ਹੌਲੀ ਰੋਟੀ ਪਾਣੀ ਤੋਂ ਵੀ ਹੱਥ ਖਿੱਚ ਲਿਆ, ਹੌਲੀ ਹੌਲੀ ਇੰਨੀ ਗਰੀਬੀ ਛਾ ਗਈ ਕਿ ਮੰਗ ਮੰਗ ਕੇ ਖਾਣ ਦੀ ਨੌਬਤ ਆ ਗਈ। ਅੱਜ ਵੇਖ ਲਓ ਕਿੰਨਾ ਹਾਲਾਤਾਂ ਦੇ ਵਿੱਚ ਦੁਨੀਆ ਛੱਡ ਕੇ ਗਿਆ ਅਤੇ ਆਪਣੇ ਰਾਜ ਦੇ ਲਈ ਇੰਨਾ ਕੁਛ ਕਰਨ ਵਾਲੇ ਨੂੰ ਮਰਨ ਦੇ ਉੱਤੇ ਵੀ ਨਹੀਂ ਛੱਡਿਆ ਇਹਨਾਂ ਲੋਕਾਂ ਨੇ। ਉਹ ਵਪਾਰੀ ਦਾ ਪੁੱਤ ਉੱਥੋਂ ਹੀ ਵਾਪਸ ਘਰ ਨੂੰ ਮੁੜਾਇਆ ਆ ਕੇ ਪਿਓ ਨੂੰ ਸਾਰੀ ਗੱਲ ਦੱਸੀ ਕਿ ਉਹ 100 ਮੋਹਰਾਂ ਮੈਂ ਖਰਚਾ, ਹੋ ਸਕੇ ਤਾਂ ਮੈਨੂੰ ਮਾਫ਼ ਕਰਨਾ, ਅਗਲੀ ਵਾਰ ਜਦੋਂ ਮੈਂ ਵਪਾਰ ਦੇ ਲਈ ਜਾਵਾਂਗਾ ਤਾਂ 100 ਮੋਹਰਾਂ ਮੈਂ ਵਧੇਰੇ ਕਮਾ ਕੇ ਲਿਆਊਂਗਾ। ਪਿਓ ਨੂੰ ਗੁੱਸਾ ਤਾਂ ਆਇਆ ਪਰ ਖੁਸ਼ੀ ਹੋਈ ਕਿ ਮੇਰੇ ਪੁੱਤ ਦੇ ਵਿੱਚ ਇਨਸਾਨੀਅਤ ਜਿਉਂਦੀ ਹੈ। ਥੋੜ੍ਹਾ ਸਮਾਂ ਪਾ ਕੇ ਉਹਨੇ ਫਿਰ ਉਹਨੂੰ ਮੋਹਰਾਂ ਦਿੱਤੀਆਂ ਅਤੇ ਆਪਣੇ ਸਫ਼ਰ ਦੇ ਉੱਤੇ ਤੋਰ ਦਿੱਤਾ। ਪੁਰਾਣੇ ਸਮਿਆਂ ਦੇ ਵਿੱਚ ਕਹਿੰਦੇ ਨੇ ਕਿ ਦੂਰ ਦਰੇਡੇ ਜਦੋਂ ਤੁਸੀਂ ਜਾਂਦੇ ਸੀ ਇਕੱਲੇ ਦੇ ਇਕੱਲੇ ਦਾ ਕੋਈ ਜਾਣ ਦਾ ਲੱਲ ਨਹੀਂ, ਰਾਹ ਦੇ ਵਿੱਚ ਲੁਟੇਰੇ ਪੈ ਜਾਂਦੇ ਸੀ, ਜੰਗਲੀ ਜਾਨਵਰ ਤੁਹਾਨੂੰ ਤੰਗ ਕਰਦੇ ਸੀ, ਜੰਗਲਾਂ 'ਚੋਂ ਲੰਘਣਾ ਹੁੰਦਾ ਹੈ, ਸੋ ਇਸ ਕਰਕੇ ਲੋਕ ਕਾਫਲਿਆਂ ਦੇ ਵਿੱਚ ਜਾਂਦੇ ਸੀ। ਇੱਕ ਜਗ੍ਹਾ ਦੇ ਉੱਤੇ ਰੁਕ ਕੇ ਇੱਕ ਕਾਫਲੇ ਦਾ ਹਿੱਸਾ ਬਣ ਗਿਆ, ਉਹਨਾਂ ਦੇ ਨਾਲ ਤੁਰਿਆ ਜਾ ਰਿਹਾ। ਰਾਹ ਦੇ ਵਿੱਚ ਪਾਣੀ ਨੂੰ ਮਨ ਕੀਤਾ ਪਰ ਪਾਣੀ ਖਤਮ ਹੋ ਗਿਆ ਹੈ। ਕਾਫਲੇ ਦੇ ਵਿੱਚ ਕੁਛ ਲੋਕਾਂ ਨੂੰ ਕਹਿਣ ਲੱਗਾ, ਜੇ ਮੈਂ ਭੱਜ ਕੇ ਤਲਾਬ ਤੋਂ ਪਾਣੀ ਭਰ ਲਿਆਵਾਂ ਤਾਂ ਕੀ ਇਹ ਕਾਫਲਾ ਮੇਰੇ ਲਈ ਰੁਕੂਗਾ? ਕਹਿਣ ਲੱਗੇ, ਤੇਰੇ ਲਈ ਭਲਾ ਹੈ ਕਿਉਂ ਕਾਫਲਾ ਰੁਕੂਗਾ? ਹੋ ਹੀ ਨਹੀਂ ਸਕਦਾ ਤੇਰੇ ਲਈ ਇਹ ਕਾਫਲਾ ਰੁਕੇ। ਇੱਕ ਇਕੱਲੇ ਬੰਦੇ ਲਈ ਕਦੀ ਕਾਫਲੇ ਰੁਕੇ ਨੇ? ਅਤੇ ਉਹਨਾਂ ਨੇ ਹੱਸ ਕੇ ਖਿਲੀ ਉਡਾਈ। ਹੌਲੀ ਹੌਲੀ ਤੇਹ ਦੇ ਨਾਲ ਪਿਆਸ ਦੇ ਨਾਲ ਬੁਰਾ ਹਾਲ ਹੋਈ ਜਾਵੇ। ਇਹਨਾਂ ਨੂੰ ਇੱਕ ਨੌਜਵਾਨ ਨੇ ਆ ਕੇ ਕਿਹਾ, ਮੈਂ ਭੱਜਣ ਦੇ ਵਿੱਚ ਬੜਾ ਫੁਰਤੀਲਾ, ਜੋ ਮੈਂ ਸੁਣਿਆ ਇਸ ਕਾਫਲੇ ਦੇ ਵਿੱਚ ਜਿਹੜਾ ਪਹਿਲਾਂ ਆਉਂਦੇ ਲੋਕ ਸੀ ਉਹ ਦੱਸਦੇ ਨੇ ਕਿ ਉਹ ਤਲਾਬ ਬਹੁਤੀ ਦੂਰ ਨਹੀਂ, ਸ਼ਾਇਦ ਤੁਸੀਂ ਜਾਓਗੇ ਤਾਂ ਤੁਹਾਡੇ ਕੋਲ ਭੱਜ ਕੇ ਰਲਿਆ ਨਹੀਂ ਜਾਣਾ, ਜੇ ਕਹੋ ਤਾਂ ਮੈਂ ਤੁਹਾਡੇ ਲਈ ਪਾਣੀ ਭਰ ਲਿਆਵਾਂ। ਜੇ ਆਹ ਵਾਲਾ ਤਲਾਕ ਖੁੰਝ ਗਿਆ ਤਾਂ ਉਸ ਤੋਂ ਬਾਅਦ ਕੋਹਾਂ ਦੂਰ ਜਾ ਕੇ ਪਾਣੀ ਲੱਭਣਾ, ਅਤੇ ਕਾਫਲੇ ਦੇ ਵਿੱਚ ਕਿਸੇ ਕੋਲ ਵੀ ਪਾਣੀ ਤੁਹਾਨੂੰ ਦੇਣ ਲਈ ਨਹੀਂ, ਨਾ ਹੀ ਕਿਸੇ ਨੇ ਦੇਣਾ। ਉਹਨੂੰ ਸਮਝ ਨਹੀਂ ਆ ਰਹੀ ਕਿ ਇੰਨੀ ਪਰਉਪਕਾਰੀ, ਜਿੱਥੇ ਇਹ ਕਾਫਲੇ ਦੇ ਲੋਕ ਮੇਰੇ ਲਈ ਰੁਕਣ ਲਈ ਤਿਆਰ ਨਹੀਂ, ਉੱਥੇ ਨੌਜਵਾਨ ਬਿਨਾਂ ਕਿਸੇ ਲਾਲਚ ਦੇ ਮੇਰੀ ਮਦਦ ਕਰਨ ਨੂੰ ਤਿਆਰ ਹੈ। ਨੌਜਵਾਨ ਨੇ ਉਹਦੇ ਹੱਥੋਂ ਘੜਾ ਫੜਿਆ, ਭੱਜ ਕੇ ਗਿਆ ਤਾਂ ਕੁਛ ਸਮੇਂ ਬਾਅਦ ਫਿਰ ਦੁਬਾਰਾ ਕਾਫਲੇ ਦੇ ਨਾਲ ਆਣ ਰਲਿਆ। ਸਾਰੇ ਹੈਰਾਨ ਸੀ, ਕੋਈ ਇਨਸਾਨ ਇਸ ਕਾਫਲੇ ਨਾਲ ਦੁਬਾਰਾ ਨਹੀਂ ਰਲ ਸਕਦਾ, ਇਹ ਤਾਂ ਐਂ ਜਿੱਦਾਂ ਉੱਡ ਕੇ ਗਿਆ ਹੋਵੇ। ਸਾਰੇ ਕਾਫਲੇ 'ਚ ਗੱਲ ਫੈਲ ਗਈ। ਵਪਾਰੀ ਦਾ ਪੁੱਤ ਕਹਿਣ ਲੱਗਾ, ਮੈਂ ਤੇਰੇ ਲਈ ਦੱਸ ਕੀ ਕਰ ਸਕਦਾ? ਕਹਿਣ ਲੱਗਾ, ਮੈਂ ਘਰੋਂ ਮਾਤੜਿਆ, ਜੇ ਤੂੰ ਠੀਕ ਸਮਝੇ ਤਾਂ ਮੈਨੂੰ ਆਪਣਾ ਖਾਦਮ ਰੱਖ ਲੈ, ਮੈਂ ਇਸ ਸਾਰੇ ਰਾਹ ਦੇ ਵਿੱਚ ਤੇਰੀ ਖਿਦਮਤ ਕਰੂੰਗਾ। ਉਹਦੀ ਵਿੱਚ ਦੇ ਵਿੱਚ ਜੇ ਤੈਨੂੰ ਠੀਕ ਲੱਗੇ ਤਾਂ ਮੈਨੂੰ ਕੁਛ ਪੈਸੇ ਦੇ ਦੀ, ਮੈਂ ਵੀ ਚਾਹੁੰਦਾ ਮੈਂ ਦੂਰ ਦਰੇਡਿਓਂ ਕੁਛ ਕਮਾ ਕੇ ਲੈ ਕੇ ਆਵਾਂ, ਆਪਣੇ ਪਰਿਵਾਰ ਦਾ ਆਸਰਾ ਬਣਾ, ਮੈਨੂੰ ਤੂੰ ਸਾਰੇ ਕਾਫਲੇ 'ਚੋਂ ਭਲਾ ਬੰਦਾ ਲੱਗਾ, ਇਸ ਕਰਕੇ ਸੋਚਿਆ ਤੇਰੇ ਕੋਲੋਂ ਮਦਦ ਲੈਣ ਤੋਂ ਪਹਿਲਾਂ ਮੈਂ ਤੇਰੀ ਮਦਦ ਕਰਾਂ, ਮੈਂ ਆਸ ਕਰਦਾ ਤੂੰ ਮੇਰੇ ਤੋਂ ਖੁਸ਼ ਹੋਏਗਾ। ਵਪਾਰੀ ਦੇ ਪੁੱਤ ਨੇ ਖੁਸ਼ੀ ਖੁਸ਼ੀ ਉਹਨੂੰ ਆਪਣੇ ਨਾਲ ਰੱਖ ਲਿਆ। ਉਹ ਦਿਨ ਰਾਤ ਉਹਦੀ ਸੇਵਾ ਕਰਦਾ, ਜਿੱਥੇ ਵੀ ਕਿਤੇ ਕਾਫਲੇ ਦਾ ਪੜਾਅ ਹੁੰਦਾ ਉੱਥੇ ਉਹਦੀ ਰੱਖਿਆ ਕਰਦਾ। ਇੱਕ ਜਗ੍ਹਾ ਦੇ ਉੱਤੇ ਜਾ ਕੇ ਕਾਫਲੇ ਨੇ ਪੜਾਅ ਲਾਇਆ, ਠੀਕ ਜਗ੍ਹਾ ਵੇਖ ਕੇ ਰਾਤ ਬਿਤਾਉਣ ਦੇ ਲਈ ਤੰਬੂ ਕੱਢ ਲਏ। ਸੁਣਨ ਦੇ ਵਿੱਚ ਆ ਰਿਹਾ ਸੀ ਕਿ ਕੁਛ ਪੁਰਾਣੇ ਲੋਕ ਕਾਫਲੇ ਦੇ ਵਿੱਚ ਉਹ ਕਹਿ ਰਹੇ ਨੇ ਕਿ 2 ਦਿਨ ਇੱਥੇ ਰੁਕਣਾ ਪੈਣਾ, ਪਰ ਇਹ ਜਗ੍ਹਾ ਖਤਰੇ ਤੋਂ ਖਾਲੀ ਨਹੀਂ। ਇਸ ਜਗ੍ਹਾ ਦੇ ਉੱਤੇ ਚੋਰ ਲੁਟੇਰੇ ਬਹੁਤ ਪੈਂਦੇ ਨੇ, ਇਸ ਕਰਕੇ ਕਾਫਲੇ ਦੇ ਲੋਕ ਆਪਣੀ ਤਿਆਰੀ ਕੱਸਣ ਲੱਗ ਪਏ। ਵਪਾਰੀ ਦੇ ਪੁੱਤ ਦਾ ਨੌਕਰ ਆਸ ਪਾਸ ਕੜੀ ਨਜ਼ਰ ਰੱਖਦਾ। ਸਾਰੇ ਕਾਫਲੇ ਦੇ ਲੋਕਾਂ ਨੂੰ ਕਹਿਣ ਲੱਗਾ, ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਨੂੰ ਕੁਛ ਪੈਸੇ ਦੇ ਦਿਓ, ਮੈਂ ਰਾਤ ਜਾਗ ਕੇ ਰਾਖੀ ਕਰੂੰਗਾ, ਕਿਸੇ ਹੋਰ ਨੂੰ ਜਾਗਣ ਦੀ ਲੋੜ ਨਹੀਂ, ਤੁਸੀਂ ਆਰਾਮ ਕਰੋ। ਸਾਰਿਆਂ ਨੇ ਹੱਸ ਕੇ ਹਾਮੀ ਭਰ ਦਿੱਤੀ। ਰਾਤ ਦੇ ਸਮੇਂ ਕੀ ਵੇਖਦਾ ਕਿ ਥੋੜ੍ਹੀ ਥੋੜ੍ਹੀ ਦੂਰ ਅੱਗ ਦੀ ਰੋਸ਼ਨੀ ਦਿਖਾਈ ਦਿੰਦੀ। ਮਨ ਦੇ ਵਿੱਚ ਆਇਆ ਹੋਵੇ ਨਾ ਤਾਂ ਜਾ ਕੇ ਵੇਖਾਂ, ਸ਼ਾਇਦ ਕੋਈ ਹੋਰ ਕਾਫਲਾ, ਹੋਰ ਲੋਕ, ਸ਼ਾਇਦ ਕੋਈ ਸ਼ਹਿਰ, ਕੋਈ ਪਿੰਡ, ਜਿਹੜਾ ਇਹ ਕਾਫਲੇ ਵਾਲਿਆਂ ਨੂੰ ਨਾ ਪਤਾ ਹੋਵੇ। ਰਾਤ ਦੇ ਸਮੇਂ ਜਾ ਕੇ ਕੀ ਵੇਖਦਾ ਕਿ ਥੋੜ੍ਹੀ ਦੂਰ ਲੁਟੇਰਿਆਂ ਦਾ ਇੱਕ ਟੋਲਾ ਇਸ ਤਾਕ ਦੇ ਵਿੱਚ ਕਿ ਉਹ ਕੱਲ੍ਹ ਦੇ ਦਿਨ ਹਮਲਾ ਕਰਨਗੇ ਅਤੇ ਕਾਫਲੇ ਦੇ ਕੋਲੋਂ ਸਾਰਾ ਸਮਾਨ ਲੁੱਟ ਲੈਣਗੇ। ਨੌਜਵਾਨ ਨੇ ਅੱਗੇ ਵੱਧ ਕੇ ਲੁਟੇਰਿਆਂ ਦੇ ਕਾਫਲੇ ਦੇ ਅੰਦਰ ਜਾਣ ਦੀ ਹਿੰਮਤ ਕੀਤੀ। ਲੁਟੇਰਿਆਂ ਨੇ ਫੜ ਕੇ ਪੁੱਛਿਆ, ਤੂੰ ਕੌਣ? ਕਹਿਣ ਲੱਗਾ, ਮੈਂ ਚੋਰ, ਮੈਂ ਸੋਚ ਰਿਹਾ ਸਾਂ ਇਸ ਕਾਫਲੇ ਤੋਂ ਕੁਛ ਮੈਂ ਲੁੱਟਾਂ, ਕੁਛ ਚੋਰੀ ਕਰਾਂ, ਪਰ ਉਸ ਕਾਫਲੇ ਦੇ ਵਿੱਚ ਕਾਫੀ ਲੋਕ ਨੇ, ਮੇਰੀ ਹਿੰਮਤ ਨਹੀਂ ਪੈ ਰਹੀ, ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਨੂੰ ਆਪਣੇ ਨਾਲ ਰੱਖ ਲਓ, ਮੈਨੂੰ ਪਤਾ ਕਿਹਦੇ ਕੋਲ ਕੀ ਹੈ, ਜਿਹੜੇ ਬੰਦੇ ਦੀ ਮੈਂ ਖਿਦਮਤ ਕਰ ਰਿਹਾ ਮੈਨੂੰ ਪਤਾ ਉਹਦੇ ਕੋਲ 100 ਮੋਹਰਾਂ ਨੇ ਸੋਨੇ ਦੀਆਂ, ਅਤੇ ਸ਼ਾਇਦ ਇੱਦਾਂ ਦੇ ਹੋਰ ਵੀ ਕਈ ਲੋਕ ਨੇ ਉਸ ਕਾਫਲੇ ਦੇ ਵਿੱਚ, ਮੋਟਾ ਮਾਲ ਹੱਥ ਲੱਗੂਗਾ। ਇੱਕ ਵਾਰੀ ਰਲ ਕੇ ਕਾਫਲੇ ਨੂੰ ਲੁੱਟਾਂਗੇ, ਜੋ ਵੀ ਹੱਥ ਆਇਆ ਉਹ ਆਪਸ ਦੇ ਵਿੱਚ ਵੰਡਾਂਗੇ। ਲੁਟੇਰਿਆਂ ਨੂੰ ਗੱਲ ਠੀਕ ਲੱਗੀ, ਕਿਉਂਕਿ ਇਹ ਭੇਤੀ ਸੀ ਕਾਫਲੇ ਦਾ, ਇਸ ਕਰਕੇ ਉਹਨੂੰ ਨਾਲ ਰੱਖ ਲਿਆ। ਪਰ ਕੁਛ ਹੀ ਪਲ ਬਾਅਦ ਗੱਲਾਂ ਬਾਤਾਂ ਦੇ ਵਿੱਚ ਕਹਿਣ ਲੱਗਾ, ਜੇ ਤੁਸੀਂ ਚਾਹੁੰਦੇ ਹੋ ਤਾਂ ਇਸ ਤੋਂ ਵੀ ਮੋਟਾ ਹੱਥ ਮਾਰ ਸਕਦੇ, ਮੈਂ ਇਸ ਇਲਾਕੇ ਦਾ ਪੁਰਾਣਾ ਭੇਤੀ ਹਾਂ, ਜੇ ਤੁਸੀਂ ਠੀਕ ਸਮਝੋ ਤਾਂ ਆਪਾਂ ਹੋਰ ਵੀ ਵੱਧ ਧਨ ਕਮਾ ਸਕਦੇ ਹਾਂ। ਉਹ ਕਿੱਦਾਂ? ਕਹਿਣ ਲੱਗਾ, ਇਸ ਤੋਂ ਪਿੱਛੇ ਇੱਕ ਹੋਰ ਵੀ ਵੱਡਾ ਕਾਫਲਾ ਆ ਰਿਹਾ, ਜੇਕਰ ਆਪਾਂ ਇਸ ਕਾਫਲੇ ਨੂੰ ਲੁੱਟਿਆ ਤਾਂ ਉਹਦੀ ਗੱਲ ਪਿਛਲੇ ਕਾਫਲੇ ਤੱਕ ਜ਼ਰੂਰ ਪਹੁੰਚ ਜਾਊਗੀ, ਫਿਰ ਸ਼ਾਇਦ ਉਹ ਇਸ ਜਗ੍ਹਾ ਦੇ ਉੱਤੇ ਨਾ ਰੁਕਣ, ਸਾਨੂੰ ਇੰਤਜ਼ਾਰ ਕਰਨਾ ਚਾਹੀਦਾ। ਇਹਨਾਂ ਕਹਿ ਕੇ ਲੁਟੇਰਿਆਂ ਨੂੰ ਉਸ ਜਗ੍ਹਾ ਦੇ ਉੱਤੇ ਤਰਵਾਸ ਦੇ ਕੇ ਬਹਾਨਾ ਲਾ ਕੇ ਇਹ ਨੌਜਵਾਨ ਫਿਰ ਵਾਪਸ ਆਪਣੇ ਕਾਫਲੇ 'ਚ ਆਉਣ ਰਲਿਆ। ਦੋ ਦਿਨ ਇਸੇ ਤਰ੍ਹਾਂ ਦੇ ਨਾਲ ਭਾਚੇ ਦੇ ਵਿੱਚ ਕੱਢੇ ਅਤੇ ਕਾਫਲਾ ਚੱਲਦਾ ਬਣਿਆ। ਜਦੋਂ ਕਾਫਲਾ ਥੋੜ੍ਹੀ ਦੂਰ ਗਿਆ ਤਾਂ ਵਪਾਰੀ ਦੇ ਪੁੱਤ ਨੇ ਪੁੱਛਿਆ, ਤੂੰ ਰਾਤ ਪਹਿਰੇ 'ਤੇ ਨਹੀਂ ਸੀ ਹੁੰਦਾ, ਸੱਚ ਸੱਚ ਦੱਸ ਕਿੱਥੇ ਗਿਆ ਸੀ? ਮੇਰੀ ਰਾਤ ਇੱਕ ਦੋ ਵਾਰ ਅੱਖ ਖੁੱਲ੍ਹੀ ਪਰ ਤੂੰ ਨਹੀਂ ਸੀ ਮੌਜੂਦ, ਝੂਠ ਬੋਲਿਆ ਤਾਂ ਸਾਰੇ ਕਾਫਲੇ 'ਚ ਰੌਲਾ ਪਾਊਂਗਾ, ਤੇਰਾ ਸਿਰ ਕਲਮ ਕਰਵਾ ਦੂੰਗਾ। ਪੁੱਛੇ ਜਾਣ ਦੇ ਉੱਤੇ ਉਹਨੇ ਸਾਰੀ ਕਹਾਣੀ ਸੁਣਾਈ। ਵਪਾਰੀ ਦੇ ਪੁੱਤ ਨੇ ਜਾ ਕੇ ਸਾਰੇ ਕਾਫਲੇ ਨੂੰ ਦੱਸਿਆ, ਇਸ ਨੌਜਵਾਨ ਨੇ ਕਿੱਦਾਂ ਸਾਨੂੰ ਬਚਾਇਆ, ਇਸ ਨੌਜਵਾਨ ਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ, ਇਸ ਨੌਜਵਾਨ ਨੂੰ ਸਾਨੂੰ ਇਕੱਠੇ ਕਰਕੇ ਪੈਸੇ ਦੇਣੇ ਚਾਹੀਦੇ ਆ। ਹੈਰਾਨੀ ਦੀ ਗੱਲ ਕਿ ਜਦੋਂ ਸਾਰਿਆਂ ਨੂੰ ਦੱਸ ਕੇ ਵਾਪਸ ਪਰਤਿਆ ਤਾਂ ਉਹ ਮੁੰਡਾ ਉਸ ਕਾਫਲੇ ਦੇ ਨਾਲ ਨਹੀਂ ਸੀ, ਪਰ ਪਤੇ ਦੀ ਗੱਲ ਇਹ ਕਿ ਉਹ ਆਪਣੀ ਮੰਜ਼ਿਲ ਦੇ ਬਹੁਤ ਕਰੀਬ ਪਹੁੰਚ ਚੁੱਕੇ ਸੀ। ਉਹ ਪਿੱਛੇ ਯਾਦ ਕਰਦਾ ਕਿ ਕਿੱਦਾਂ ਉਹਨੇ ਮੈਨੂੰ ਪਾਣੀ ਪਿਆਇਆ, ਕਿੱਦਾਂ ਉਹਨੇ ਮੇਰੀ ਜਾਨ ਬਚਾਈ, ਅਤੇ ਉਸ ਤੋਂ ਬਾਅਦ ਸ਼ਾਇਦ ਮੇਰੀ ਜਾਂ ਇਸ ਕਾਫਲੇ ਦੀ ਉਹਨਾਂ ਲੁਟੇਰਿਆਂ ਤੋਂ ਜਾਨ ਬਚਾਈ, ਸਾਨੂੰ ਲੁੱਟਣ ਤੋਂ ਬਚਾਇਆ, ਪਰ ਆਖਿਰਕਾਰ ਉਹ ਗਿਆ ਕਿੱਥੇ? ਇਸ ਕਥਾ ਦੇ ਮੁਤਾਬਕ ਉਹ ਕਹਿੰਦੇ ਨੇ ਕਿ ਜਿਹੜਾ ਮੁਰਦੇ ਨੂੰ ਉਹਨੇ ਪੱਥਰ ਮਾਰਨੋਂ ਬਚਾਇਆ ਸੀ, ਜਿਹਨੂੰ ਉਹ ਦਫਨਾ ਕੇ ਆਇਆ ਸੀ, ਜਿਹਦਾ ਉਹਨੇ ਚੰਗਾ ਕੀਤਾ ਸੀ, ਇਹ ਉਹੀ ਸੀ। ਕਈ ਸਵਾਲ ਕਰਨ ਵਾਲਿਆਂ ਨੇ ਸਵਾਲ ਕੀਤਾ, ਉਹ ਮਰ ਕੇ ਕੋਈ ਵਾਪਸ ਕਿੱਦਾਂ ਆ ਸਕਦਾ? ਇਹ ਸਵਾਲ ਤਾਂ ਹਮੇਸ਼ਾ ਬਣੇ ਰਹਿਣਗੇ, ਇਹ ਸਵਾਲ ਕਰਨੇ ਵੀ ਬਣਦੇ ਨੇ। ਪਰ ਸ਼ਾਇਦ ਇਹ ਗਾਥਾ ਇਸ ਕਰਕੇ ਬੱਚਿਆਂ ਦੇ ਲਈ, ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਉਹ ਵਰਤਦੇ ਸੀ ਕਿ ਸਾਡੇ ਲੋਕ ਹਮੇਸ਼ਾ ਕਿਸੇ ਦਾ ਚੰਗਾ ਸੋਚਣ, ਕਿਸੇ ਦਾ ਚੰਗਾ ਕਰਨ, ਕਿਸੇ ਦੇ ਭਲੇ ਦੀ ਗੱਲ ਕਰਨ। ਕਿਸੇ ਜਗ੍ਹਾ ਦੇ ਉੱਤੇ ਕੋਈ ਮਾੜਾ ਹੁੰਦਾ ਵੇਖਦਾ ਤਾਂ ਉਹਦੇ ਖਿਲਾਫ ਆਵਾਜ਼ ਉਠਾਉਣ, ਉਹਨਾਂ ਦੇ ਕੀਤੇ ਚੰਗੇ ਦੇ ਲਈ ਉਹਨਾਂ ਦੇ ਨਾਲ ਚੰਗਾ ਹੋਵੇ, ਇੱਦਾਂ ਦਾ ਕੁਛ ਉਹਨਾਂ ਨੂੰ ਸੁਣਾਈਏ, ਕੁਛ ਇੱਦਾਂ ਦਾ ਉਹਨਾਂ ਦੇ ਨਾਲ ਵਾਪਰੇ, ਤਾਂ ਉਹ ਹਮੇਸ਼ਾ ਦੇ ਲਈ ਚੰਗਿਆਈ ਆਪਣੇ ਪੱਲੇ ਬੰਨ ਕੇ ਰੱਖਣ। ਅਤੇ ਸ਼ਾਇਦ ਇਸੇ ਤਰ੍ਹਾਂ ਦੇ ਨਾਲ ਸਾਨੂੰ ਵੀ ਆਪਣੇ ਆਸ ਪਾਸ ਅੱਖਾਂ ਖੁੱਲ੍ਹੀਆਂ ਰੱਖਣੀਆਂ ਚਾਹੀਦੀਆਂ। ਕਿਤੇ ਵੀ ਕਿਸੇ ਜਗ੍ਹਾ ਦੇ ਉੱਤੇ ਕੁਛ ਮਾੜਾ ਹੁੰਦਾ ਤਾਂ ਉੱਥੇ ਬਣਦਾ ਤੁਹਾਡਾ ਆਵਾਜ਼ ਉਠਾਉਣਾ। ਇਹ ਸੋਚੇ ਸਮਝੇ ਬਿਨਾਂ ਕਿ ਉਹਦੇ ਵਿੱਚੋਂ ਤੁਹਾਨੂੰ ਕੀ ਮਿਲੂਗਾ, ਇਸ ਲਾਲਚ ਨੂੰ ਇੱਕ ਪਾਸੇ ਰੱਖ ਕੇ ਹਮੇਸ਼ਾ ਸਾਨੂੰ ਇਨਸਾਨੀਅਤ ਦੇ ਲਈ ਖੜਨਾ ਚਾਹੀਦਾ, ਚਾਹੇ ਸਾਨੂੰ ਕੋਈ ਜਾਣਦਾ ਹੋਵੇ ਚਾਹੇ ਨਹੀਂ। ਇੱਕ ਇਨਸਾਨੀਅਤ ਦਾ ਧਰਮ ਸਾਨੂੰ ਹਮੇਸ਼ਾ ਨਿਭਾਉਣਾ ਚਾਹੀਦਾ ਅਤੇ ਇੱਦਾਂ ਦੀਆਂ ਕਹਾਣੀਆਂ ਆਪਣੇ ਬੱਚਿਆਂ ਨੂੰ ਵੀ ਸੁਣਾਉਣੀਆਂ ਚਾਹੀਦੀਆਂ। ਉਹ ਵੱਖਰੀ ਗੱਲ ਕਿ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਨਾਲ ਲੌਜਿਕ ਵੀ ਚਾਹੀਦੇ। ਸ਼ਾਇਦ ਉਸ ਸਮੇਂ ਕੋ ਬਹੁਤੇ ਸਵਾਲ ਨਹੀਂ ਸੀ ਉਠਾਉਂਦਾ, ਇੱਕ ਕਹਾਣੀ ਨੂੰ ਕਹਾਣੀ ਦੀ ਤਰ੍ਹਾਂ ਕੋਈ ਸੁਣ ਲੈਂਦਾ ਤਾਂ ਕਿਤੇ ਨਾ ਕਿਤੇ ਉਹਦੇ ਦਿਮਾਗ ਦੇ ਵਿੱਚ, ਉਹਦੇ ਸਬਕੌਂਸ਼ੀਅਸ ਦੇ ਵਿੱਚ ਹਮੇਸ਼ਾ ਲਈ ਛੱਪ ਜਾਂਦੀ ਅਤੇ ਇਹ ਚੀਜ਼ਾਂ ਹਮੇਸ਼ਾ ਉਹਨੂੰ ਚੰਗਾ ਕਰਨ ਦੇ ਲਈ ਪ੍ਰੇਰਿਤ ਕਰਦੀਆਂ। ਇਹੋ ਤਰੀਕਾ ਸੀ ਬੱਚਿਆਂ ਨੂੰ ਪੜ੍ਹਾਉਣ ਦਾ, ਇਹੋ ਤਰੀਕਾ ਸੀ ਇਨਸਾਨ ਨੂੰ ਸਿਖਾਉਣ ਦਾ ਕਿ ਜੇ ਤੁਸੀਂ ਚੰਗਾ ਕਰਦੇ ਹੋ ਤਾਂ ਹਮੇਸ਼ਾ ਤੁਹਾਡੇ ਨਾਲ ਚੰਗਾ ਹੁੰਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਜਦੋਂ ਦੀਆਂ ਟੁੱਟੀਆਂ ਨੇ ਯਾਰੀਆਂ, ਤੰਗ ਕਰਦੀਆਂ ਮੈਨੂੰ ਦਿਲਦਾਰੀਆਂ, ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ, ਅਸੀਂ ਏਦਾਂ ਤੇਰਾ ਦੁੱਖ ਚੱਲਦੇ। ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ, ਹੁਣ ਸਾਡਿਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ, ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਨੂੰ 1674 AM ਸਾਡੇ ਗਾਣੇ, ਸੈਡ ਸੌਂਗ, ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਪੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ
1: ਸਿਮਰੋ ਜਸਪ ਸੁੰਬਰ ਏਕੈ ਨਾਮ ਚਬਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਏ ਕਾਖਰ
1: ਜਿਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੂ ਨਾਨਕ ਕੁਨ ਸੰਗ ਮੋਹੇ ਉਧਾਰੂ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਉਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਸਿੱਧ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੂਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇਮੁਤਾ ਜੀ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨੇਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰ ਪਵ ਮਾਇਆ ਨਾਨਕ ਤਿੰਜਨ ਸਰਣੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਾਗ ਬੇਦ ਉਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਯਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਇ
0: ਜਹ ਮਹਾ ਭੈਣ ਦੂਤ ਜਮਦਾ ਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾਹੇ ਉਧਾਰੀ
0: ਅਨਕ ਪੁਨਹਿ ਚਰਨ ਕਰਤਨੀ ਤਰੈ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਬਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੁਹ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖਣਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੀਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਤਤ ਨਾਹੀ ਕੋ ਲਖਬਾਹੀ ਨਾਮ ਜਪੈ ਤੈ ਪਾਰ ਪਰਾਹੀ
0: ਅਨਕ ਬਗੰਜਹਿ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੁ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨਪੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬਿਆਨ ਤੋ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ
0: ਜਹਾਂ ਤਿਰਖਾ ਮਨ ਤੁਝਿਆ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮੰਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਦ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਦਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਹਰ ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਉਡ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕਹਿ ਮਨ ਬਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਰ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤੇ ਆਗਮਨ ਮੱਧੇ ਫਿਰੇ ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਉ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਥਮੀ ਫਿਰੈ ਚਰ ਜੀਵ ਮਹਾ ਉਦਾਸ ਤਪੀ ਸਰਥੀ ਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਵੁਰਨਾਮ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੰ ਕਾ ਭਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਨ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਰੈ
1: ਜਿਸ ਦਿਨ ਕੋ ਪਵ ਦਸ ਪਿਆ ਸਾ ਨਾਨਕ ਤਾ ਕਹਿ ਬਲ ਬਲ ਜਾ ਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਓ ਨਿਥਾਵੇ ਕੋ ਨਾ ਤੇਰਾ ਥਾਓ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਮ ਬਖਾਨੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਜੇ ਪਿਆਰੈ ਦੂਤ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਓ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੁਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵਕ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਮ ਨਿਧ ਪਾਵੇ ਤਾਂ ਸੋ ਮੂੜਾ ਮਨ ਹਿਲਾਵੇ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੇ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲਈ ਪੁਧਾਰੈ ਧੋਏ ਗਰ ਤੀ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆ
1: ਦੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਇ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾ ਸੋ ਪੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਣੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੁ ਕਹਾ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया
0: अगणत साहो अपनी दे रास खात पीत बरते आनंद उलास
1: अपनी अमान कछ बहुर साले अज्ञानी मन रोस करे
0: अपनी प्रति तापी खूवे बहुर उसका विश्वास न होवे
1: जिसकी बस सागे राख है पप की आज्ञा माने माथे
0: उसते चौगुन करे निहाल नानक साहिब सदा दयाल
1: अनक पात माया के हे सर पर होत जान अनेक
0: बिर की छाया सो रंग लावे ओ बिन सह ओ मन पछतावे
1: ज्योति सह सो चालन हार लपर होते अंध अंधार
0: बटाऊ स्यों जो लावे नेहे ताको हाथ ना आवे के हे
1: मन हर के नाम की पीत सुखदाई कर कृपा नानक आप ले लाई
0: मिथ्या तन तन कुटम सुबाया मिथ्या हो मैं ममता माया
1: मिथ्या राजु मंतन माल मिथ्या काम क्रोध विकराल
0: मिथ्या रथ हस्ती अस वस्त्रा मिथ्या रंग संग माया पे खस्ता
1: मिथ्या त्रोह मोह अभिमान मिथ्या आप ऊपर करत गुमान
0: अस्त्र भगत साध की शरण नानक जप जप जीवे हर के चरण
1: मिथ्या शरण पर निंदा सुने मिथ्या हस पर दरुक हिरे
0: मिथ्या नेत्र पेखत पर तिर रूपाद मिथ्या रसना भोजन अनुसवाद
1: मिथ्या चिन्ह पर विकार कुतावे मिथ्या मन पर लोभ लुभावे
0: मिथ्या तन ही पर उपकारा मिथ्या बास लेत विकारा
1: बिन मुझे मिथ्या सब ऐ सफल दे नानक हर हर नाम ले
0: बिरथी साख्त की आर जा साच बिना कह होवत सूचा
1: बिरथा नाम बिना तन अंध मुखावता कह दुर्गंध
0: बिन सिमरन दिन रैन बिरथा बिहाय मेघ बिना ज्यों खेती जाए
1: गोविंद भजन बिन बिरथे सब काम जो कर प्रते निरार धाम
0: धन धन ते जन जिह घट बस्यो हर नाओ नानक ताकै बल बल जाओ
1: रहत वर कछ अवर कमावत मानी पीत मुखो गंडलावत
0: जानन हार प्रभु परवीन बाहर भेख न काहू पीन
1: और उपदेश है अपना करै आवत जावत जन मैं मरै
0: जिसकै अंतर बसै निरंकार तिसकी सीख तरै संसार
1: जो तुम भाने तिन प्रब जाता नानक उंजन चन प्राता
0: करो बेनती पार ब्रह्म सब जानै अपना किया आपह मानै
1: आपे आप आप करत नवेरा किसै दूर जिनावत किसे बुझावत नेरा
0: उपाव स्यान सगल ते रहत सब कछ जानै आत्म की रहत
1: पावै तिसलै लड़ लाए थान थनंतर रहा समाए
0: सो सेवक जिस कृपा करी निमख निमख जप नानक हरी
1: सुख मनि सुख अमृत प्रभ नाम भग जना कै मन विश्राम अठ पंज सलोक
0: काम क्रोध अर लोभ मोह बिनस जाए अहमेव नानक प्रभ शरणागति कर प्रसाद गुरुदेव सत नाम श्री वाहे गुरु अष्टपदी
1: जय प्रसाद छति अमृत खाहे तिस ठाकुर को रख मन माहे
0: जय प्रसाद सुगंध तन लावे तिसको सिमरत परमत पावे
1: जय प्रसाद बसे सुख मंदिर तिसे त्याज सदा मन अंदर
0: जय प्रसाद ग्रह संग सुख बसना आठ पहर सिमरो तिस रसना
1: जय प्रसाद रंग रस भोग नानक सदा त्याय त्यावन जोग
0: जय प्रसाद पाठ पटम्बर हंडावे तिसे त्याका तवर लुभावे
1: जय प्रसाद सुसे सुई जय मन आठ पहता का जस गवी जय
0: जय प्रसाद तुझ सब को मान मुखता को जस रसन बखाने
1: जय प्रसाद तिरहता धर्म मन सदा त्याय केवल पार ब्रह्म
0: प्रभु जी जप दर गय मान पावे नानक पत सेती कर जावे
1: जय प्रसाद और कंचन देही लिवलाओ तिस नाम स्नेही
0: जय प्रसाद तेरा उला रहत मन सुख पावे हर हर जस कहत
1: जय प्रसाद तेरे सगल छिद्र ढाकै मन सनी प्रभ ठाकर प्रभता कह
0: जय प्रसाद तुझ को न पहुंचै मन सास सास सिमरो प्रभु उच्चे
1: जय प्रसाद पाई दुर्लभ देहे नानक ताकी भगत करे
0: जय प्रसाद आभूखन पहरी जय मन तिन सिमरत क्यों आलस की जय
1: जय प्रसाद असु हस्त असवारी मन तिस पर को कबू न बिसारी
0: जय प्रसाद बाग मिलख तना राख पुरोहि प्रभु अपने मना
1: जिन तेरी मन बंत बनाई उठत बैठ सत सहते आई
0: सहते आजो एक अलख है इहा उहा नानक तेरी रखै
1: जय प्रसाद करे पुन बहुदान मन आठ पहर कर तिसका ध्यान
0: जय प्रसाद तू आचार बिहारी तिस प्रभु को सास सास चितारी
1: जय प्रसाद तेरा सुंदर रूप सो प्रभु सिमरो सदा अनूप
0: जय प्रसाद तेरी नीकी जात सो प्रभु सिमर सदा दिन रात
1: जय प्रसाद तेरी पत्र है गुरु प्रसाद नानक जस कह
0: जय प्रसाद सुने करनाद जय प्रसाद पेखै बिस्माद
1: जय प्रसाद बोले अमृत रसना जय प्रसाद सो सहजे बसना
0: जय प्रसाद हस्त कर चल है जय प्रसाद संपूर्ण फल है
1: जय प्रसाद परम गत पावे जय प्रसाद सुसह समावे
0: ऐसा प्रभु त्याग अवर कत लागो गुर प्रसाद नानक मन जागो
1: जय प्रसाद तू पर संसार तिस पर को मूल न मनो विसार
0: जय प्रसाद तेरा प्रताप रे मन मूड तुता को जाप
1: जय प्रसाद तेरे कारज पूरे तिसे जान मन सदा हजूर है
0: जय प्रसाद तू पावे साच रे मन मेरे तू ता सुराच
1: जय प्रसाद सब की अत होए नानक जाप जपे जप सोए
0: आप जपाए जपै सो नाओ आप गावे सो हर गुण गाओ
1: प्रभु कृपा ते होए प्रगास प्रभु दया ते कमल विगास
0: सब सो प्रसन्न बसै मन सोए प्रभु दया ते मत उत्तम होए
1: शर्म निधान प्रभु तेरी मैया आपो कछु ना किन्हु लया
0: जित जित लावो तित लगै हर नाथ नानक किन कै कछु न हाथ
1: सुख मनी सुख अमृत पब नाम भगत जना कै मन विश्राम अठ छे श्लोक
0: आगम अगाध पार ब्रह्म सोए जो जो कहे सुमुक्ता होए सुन मीता नानक गुणवंता साध जना की अचार्य कथा सत नाम श्री वाहे गुरु अष्टपदी
1: साध कसंग मखूजल होत साध संग मल सगली को
0: साध कसंग मिटै अभिमान साध कसंग प्रगटै सो ज्ञान
1: साध कसंग पूजे पवनेरा साध संग सुबहुत नबेरा
0: साध कसंग पाए नाम रतन साध कसंगे कुपर जतन
1: साध की महिमा बरने कौन पुरानी नानक साध की शोभा प्रहमा है समानी
0: साध कसंग अगोचर मिले साध कसंग सदा प्रफुल
1: साधक संग आवे बस पंचा साध संग अमृत रस पुंचा
0: साध संग हो सब की रेन साधक संग मनोहर बैन
1: साधक संग न कतहु धावे साध संग अस्तित्व मन पावे
0: साधक संग माया ते भिन्न साध संग नानक प्रभु सो प्रसन्न
1: साध संग दुश्मन सब मीत साधु के संग महापुनी
0: साध संग किसे नहीं बैर साधक संग न बिंगा पैर
1: साधक संग नहीं को मंदा सत्संग जाने परमानंदा
0: साधक संग नहीं हो ताप साधक संग तजे सा बाप
1: आपे जाने साध वडाई नानक साध प्रभु बनियाई
0: साधक संग न भूतावे साधक संग सदा सुख पावे
1: साध संग बस अगोचर लह साधु के संग अजर सह
0: साधक संग बसै थानूचै साधु के संग महल पहुंचै
1: साधक संग दिड़े सब धर्म साधक संग केवल पार ब्रह्म
0: साधक संग पाए नाम निदान नानक साधु कै कुर्बान
1: साधक संग सब कुल उधारे साध संग साजन मीट कुटुंब निस्तारे
0: साधु कै संग सो धन पावे जिस धन ते सब को बरसावे
1: साध संग धर्म राय करे सेवा साधक संग सुबह सुर देवा
0: साधु कै संग पाप पलायन साध संग मृत गुण गायन
1: साधक संग सर्वथान गम नानक साध कै संग सफल जनम
0: साध के संग नहीं कछ काल दर्शन भेट तो होत निहाल
1: साध के संग कुलूक तहर है साध के संग नर पर हर है
0: साध के संग इहां उहां सुहिला साध संग बिछर तहर मेला
1: जो इच्छा सोई फल पावे साध के संग न बिरथा जावे
0: पार ब्रह्म साध रिद वसै नानक उदरै साध सुन रसै
1: साध के संग सुनो हर नाव साध संग हर के गुण गाओ
0: साध के संग न मन ते बिसरै साध संग सर पर निस्तर है
1: साध के संग लगे प्रभु मीठा साधु कै संग गड़गड़ डीठा
0: साध संग पै आज्ञाकारी साध संगत पई हमारी
1: साध के संग मेटे सब रोग नानक साध पेटे संजोग
0: साध की महिमा भेद ना जाने जीता सुने तेता बखियाने
1: साध की उपमा तेह गुण ते दूर साध की उपमा रही भरपूर
0: साध की शोभा का नाही अंत साध की शोभा सदा बेअंत
1: साध की शोभा उई ते उची साध की शोभा मूझ ते मूची
0: साध की शोभा साध बनाई नानक साध प्रा भेद न पाई
1: सुख मनी सुख अमृत पब नाम भगत जना कै मन विश्राम अठ सत श्लोक
0: मन साचा मुख साचा सोए अवर न पेखै एक बिन कोए नानक हे लक्षण ब्रह्म ज्ञानी होए सत नाम श्री वाहे गुरु अष्टपदी
1: दम ज्ञानी सदा निर्लेप जैसे जल में कमल अलेप
0: ब्रह्म ज्ञानी सदा निर्दोख जैसे सूर सर्व को सोख
1: दम ज्ञानी कह दिस समान जैसे राज रंग को लागे तुल पवान
0: ब्रह्म ज्ञानी कह तीर जेक जो बसदा को खोदै को चंदन ले
1: दम ज्ञानी का है गुनाव नानक जो पावक का सही स्वभाव
0: ब्रह्म ज्ञानी निर्मल ते निर्मला जैसे मैल न लागे जला
1: ब्रह्म ज्ञानी के मन होए प्रगास जैसे तार ऊपर आकाश
0: ब्रह्म ज्ञानी कह मित्र सत्र समान ब्रह्म ज्ञानी कह नाही बिमान
1: ब्रह्म ज्ञानी उचते उचा मन अपने है सब ते नीचा
0: ब्रह्म ज्ञानी से जन पए नानक जिन प्रवाप करे
1: ब्रह्म ज्ञानी सगल किरीना आत्म रस ब्रह्म ज्ञानी चीना
0: ब्रह्म ज्ञानी की सब ऊपर माया ब्रह्म ज्ञानी ते कछ बुरा न पया
1: ब्रह्म ज्ञानी सदा समदर्शी ब्रह्म ज्ञानी की दिस अमृत बरसी
0: ब्रह्म ज्ञानी बंधन ते मुक्ता ब्रह्म ज्ञानी की निर्मल युगता
1: ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान
0: ब्रह्म ज्ञानी एक ऊपर आस ब्रह्म ज्ञानी का नहीं विनाश
1: ब्रह्म ज्ञानी कह गरीबी समाहा ब्रह्म ज्ञानी पर उपकार उमाहा
0: ब्रह्म ज्ञानी कह नाही धंधा ब्रह्म ज्ञानी ले तावत बंदा
1: ब्रह्म ज्ञानी कह होए सुफला ब्रह्म ज्ञानी सुफल फला
0: ब्रह्म ज्ञानी संग सगल उधार नानक ब्रह्म ज्ञानी जपै सगल संसार
1: ब्रह्म ज्ञानी कह एक रंग ब्रह्म ज्ञानी कह बसै पव संग
0: ब्रह्म ज्ञानी कह नाम आधार ब्रह्म ज्ञानी कह नाम परवार
1: ब्रह्म ज्ञानी सदा सब जागत ब्रह्म ज्ञानी अह बुद्ध त्याग
0: ब्रह्म ज्ञानी कह मन परमानंद ब्रह्म ज्ञानी कह घर सदा आनंद
1: ब्रह्म ज्ञानी सुख सहज निवास नानक ब्रह्म ज्ञानी का नहीं विनाश
0: ब्रह्म ज्ञानी ब्रह्म कविता ब्रह्म ज्ञानी एक संहिता
1: ब्रह्म ज्ञानी का होए अचिंत ब्रह्म ज्ञानी का निर्मल मंत्र
0: ब्रह्म ज्ञानी जिस करै प्रभाव ब्रह्म ज्ञानी का बड़ प्रताप
1: ब्रह्म ज्ञानी का दस बड़ भागी पाई है ब्रह्म ज्ञानी को बल बल जाइए
0: ब्रह्म ज्ञानी को खोजा महेश्वर नानक ब्रह्म ज्ञानी आप परमेश्वर
1: ब्रह्म ज्ञानी की कीमत ना है ब्रह्म ज्ञानी का सगल मन मा
0: ब्रह्म ज्ञानी का कौन जाने भेद ब्रह्म ज्ञानी को सदा आदेश
1: ब्रह्म ज्ञानी का कथिया न जाए अधाखर ब्रह्म ज्ञानी सर्व का ठाकुर
0: ब्रह्म ज्ञानी कीमत कौन बखाने ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत न पार नानक ब्रह्म ज्ञानी को सदा नमस्कार
0: ब्रह्म ज्ञानी सब सृष्टि का करता ब्रह्म ज्ञानी सब जीव है नहीं मरता
1: ब्रह्म ज्ञानी मुकुट जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी
1: सुख मनी सुख अमृत पवना

0: ਮਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
1: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
0: ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
1: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
0: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
1: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
1: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
0: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
1: ਆਪ ਦ੍ਰਿੜੈ ਅਵਰਹ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
0: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
1: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲਖ ਹੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
1: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨ ਪ੍ਰੀਤ
0: ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
1: ਸੋ ਪੰਡਿਤ ਜੋ ਮਨ ਪਰ ਬੁੱਧੈ ਰਾਮ ਨਾਮ ਆਤਮ ਮੈਂ ਸੂਧੈ
0: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
1: ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ
0: ਵੇਦ ਪ੍ਰਾਣ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
1: ਚੌ ਵਰ ਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
0: ਬੀਜ ਮੰਤਰ ਸਰਬ ਕੋ ਗਿਆਨ ਚੌ ਵਰ ਨਾ ਮੈਂ ਜਪੇ ਕੋ ਨਾਮ
1: ਜੋ ਜੋ ਜਪੈ ਤਿਸ ਕੀ ਗਾਥ ਹੋਏ ਸਾਧ ਸੰਗ ਪਾਵੈ ਜਨ ਕੋਏ
0: ਕਰ ਕਿਰਪਾ ਅੰਤੁਰ ਉਧਾਰੇ ਪਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
1: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
0: ਆਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
1: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
0: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
1: ਸਗਲ ਸੰਗ ਆਤਮ ਉਦਾਸ ਐਸੀ ਜੋਗਤ ਨਾਨਕ ਰਾਮਦਾਸ
0: ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
1: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ
0: ਐਸਾ ਸੁਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
1: ਤੈਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
0: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
1: ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿੰਨ ਆਉ
0: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫਨ ਹੋਗ
1: ਪਸਰਿਓ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
0: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
1: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
1: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
1: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹਦਾਸੀ
0: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ
1: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
0: ਕਈ ਕੋਟ ਨਵਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
1: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
0: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
1: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
0: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
1: ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
0: ਕਈ ਕੋਟ ਸਿਰਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
0: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ਼ ਭੂਮੰਡਲ
1: ਕਈ ਕੋਟ ਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
0: ਸੁਮਦਰੀ ਆਪਣਾ ਸੂਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ ਹੈ
1: ਕਈ ਕੋਟ ਰਾਜਸ ਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
0: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
0: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪੇ ਸੁਕਰ ਮਿਰਗਾ
1: ਸਭ ਤੇ ਨੇਰਾ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
0: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨ ਮੈਂ ਜੀਵੈ ਮਰ ਹੈ ਕਈ ਕੋਟ ਬਹੁ ਜੂਨੀ ਫਿਰ ਹੈ
0: ਕਈ ਕੋਟ ਬੈਠਤੀ ਖਾਏ ਕਈ ਕੋਟ ਖਾਲੇ ਤਕ ਪਾਏ
1: ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ
0: ਜਹਿ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ
1: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
0: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਨਹਨ ਤੇ
1: ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
0: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
1: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
0: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ
1: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
0: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਏਕ ਏਕ ਅੰਕਾਰ
1: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ
0: ਤਾਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
0: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਏਕੋ ਨੇਤਰੇ
1: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
0: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
1: ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤਿ ਨਾਮ ਸ਼੍ਰੀ ਵਾਹਿਗੁਰੂ।

0: ਰਾਸ਼ਟਰਪਤੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੂ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੇ ਧਾਰ ਅਤਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ
0: ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭਾਵੈ ਮਨ ਨਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਹੋ ਮਾਨਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕਾ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਨਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਾਮ ਸਰਵ ਕੁਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹੇ ਦਿਨ ਰਾਤ
1: ਕਬਹੂ ਮਹਾਂਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਪੇ ਖਾਰੀ ਨੀਚ ਕਾ ਸਾਜਾ
1: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹਿ ਰਹੈ ਗੁਰਪ੍ਰਸਾਦ ਨਾਨਕ ਸੱਚ ਕਹੈ
1: ਕਬਹੂ ਹੋਏ ਪੰਡਿਤ ਕਰੇ ਵਖਿਆਨ ਕਬਹੂ ਮੋਹਨ ਧਾਰੀ ਲਾਵੈ ਧਿਆਨ
0: ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰਨ ਕੋਏ
0: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨਾ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮਰ ਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕਹਿ ਸੰਗ
1: ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨ
0: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਿਰਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸ ਪਲ ਪੀਤਰਤਾ ਕਾ ਹੋਏ ਬਿਨਾਸ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਅਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ
0: ਫਿਰਦਾ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹਉ ਛੂਟੈ
1: ਸੈਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
1: ਦੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਨ ਵਿਸਥਾਰ ਸਭ ਕਛ ਉਸਕਾ ਉਹ ਕਰਨੈ ਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਿਲੇ ਤਬ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੇ ਦੁਖ ਨਾਰ ਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ कै दुखन सुख सब जाए, संत के दुखन नरक में पाए,
1: संत के दुखन मत होए मलीन, संत के दुखन सुभा ते ही,
0: संत के हते को रखे न कोए, संत के दुखन थान भ्रष्ट होए,
1: संत कृपाल कृपा जे करे, नानक संत संग निंदक बीतर,
0: संत के दुखन ते मुख पावे, संतन कै दुखन कागजों लवे,
1: संतन कै दुखन सर्व जोन पाए, संत के दुखन त्रिक्त जोन कर्माए,
0: संतन कै दुखन तृष्णा में जले, संत के दुखन सब को छले,
1: संत के दुखन ते सब जाए, संत के दुखन नीच नीचाए,
0: संत दुखी का था को नाहे, नानक संत पावे ता ओए भीगत पाहे,
1: संत का निंदक महा अतताई, संत का निंदक खिंटिक न पाई,
0: संत का निंदक महा त्यारा, संत का निंदक परमेश्वर मारा,
1: संत का निंदक राज तेहीन, संत का निंदक दुखी यार दीन,
0: संत के निंदक सर्व रोग, संत के निंदक सदा बिजोग,
1: संत की निंदा दुख में दुख, नानक संत भावे ता उसका भी होए मोख,
0: संत का दुखी सदा पवित, संत का दुखी किसै का नहीं मित,
1: संत के दुखी को डान लागे, संत को दुखी को सब त्याग,
0: संत का दुखी महा अहंकारी, संत का दुखी सदा बिकारी,
1: संत का दुखी जन में मरे, संत के दुख ना सुख ते टरे,
0: संत के दुखी को ना ही ठाओ, नानक संत पावे ता ले मिलाए,
1: संत का दुखी अज बीते टूटे, संत का दुखी किते काज ना पहुंचे,
0: संत के दुखी को ध्यान परमाइया, संत का दुखी उजड़ पाइया,
1: संत का दुखी अंतर ते थोथा, जो सास बिना मृतक की लोथा,
0: संत के दुखी की जड़ किछ नाहे, आपन बीजा पे ही खाहे,
1: संत के दुखी को अवर ना रखन हार, नानक संत भावे ता ले उबार,
0: संत का दुखी ओ बिल लाए, जो जल बिहुन मछली तड़फड़ाए,
1: संत का दुखी भूखा नहीं राजा, जो पावक इधर नहीं त्रापे,
0: संत का दुखी छुटाए की ला, जो बुआर तिल खेत माहे बहिला,
1: संत का दुखी तरम ते रहत, संत का दुखी सद मिथ्या कहत,
0: किरत निंद का तुर ही पया, नानक जो तिस पावे सोई थिया,
1: संत का दुखी बिगरूप हो जाए, संत के दुखी को दरगह मिले सजाए,
0: संत का दुखी सदा सहकाइय, संत का दुखी मां नाम रह ना जीवाइय,
1: संत के दुखी की पूजे ना आसा, संत का दुखी उचले नरासा,
0: संत के दुख न तृष्णा कोई, जैसा पावे तैसा कोई होए,
1: पया कितन मेटे कोई, नानक जाने सच्चा सोई,
0: सब कर तिसके ओहो करने हार, सदा सदा तिसको नमस्कार,
1: प्रभु की उस्तत करो दिन रात, तिसे त्या वो सास गिरा,
0: सब कछ वर्त है तिसका किया, जैसा करे तैसा को थिया,
1: अपना खेल अब करने हार, दूसर कौन कहे विचार,
0: जिसनो कृपा करे तिस अपन नाम, दे बड़भागी नानक जन से,
1: सुखमनी सुख अमृत प्रभ नाम, भगत जना कै मन विश्राम, 8-13 श्लोक,
0: तजो सियानप सुरजन हो, सिमरो हर हर राए, एक आस हर मन रखो, नानक दुख भरम पौ जाए, सत नाम श्री वाहेगुरु अष्टपदी,
1: मान की टेक विधि सब जानो, देवन को एक है भगवान,
0: जिस कह दिया रह अगाए, बहुर न तृष्णा लागे आए,
1: मारे राखे एक आप, मान कै कुछ नाही हाथ,
0: तिसका हुक्म बूढ़ सो खोए, तिसका नाम रह कंठ परोए,
1: सिमर सिमर सिमर पर सोए, नानक बिघ्न न लागे कोई,
0: उस्तत मन में कर निरंकार, कर मन मेरे सत व्यवहार,
1: निर्मल रसना अमृत पियो, सदा सुहेला कर ले जियो,
0: नैनो पिव ठाकुर का रंग, साध संग बिन सह सब संग,
1: चरण चलो मार गोविंद, मिटे पाप जपिए हर बिंद,
0: हर हर कर्म सर्वन हर कथा, हर दरगह नानक उजल मथा,
1: वडबागी ते जन जग माहे, सदा सदा हर की गुण गाहे,
0: राम नाम जो कर है बीचार, से धनवंत गनी संसार,
1: मन तन मुख बोले हर मुखी, सदा सदा जानो ते सुखी,
0: एको एक एक पछाने, एतुत की हो सो जी जाने,
1: नाम संग जिसका मन माने, नानक तिन निरंजन जाने,
0: गुर प्रसाद अपन आप सूझे, तिसकी जानो तृष्णा बुझे,
1: सा संग हर हर जस कह तू, सर्व रोग त्यो हर जन नहत,
0: आंदर कीर्तन केवल बख्यान, ग्रस्त में सोई निर्वाण,
1: एक ऊपर जिस जन की आशा, तिसकी कटिए जम की फासा,
0: पार ब्रह्म की जिस मन भूख, नानक तिस है ना लागह दुख,
1: जिसको हर पर मंचित आवे, सो संत सुहेला नहीं डुलावे,
0: जिस पर अपना कृपा कर, सो सेव कहो किसते डरे,
1: जैसा सत तैसा दिष्टाया, अपने कार्य में आप समाया,
0: सोदत सोदत सोदत सीजिया, गुर प्रसाद तत सा बूझिया,
1: जब देखो ता सब किछ मूल, नानक सो सुखम सोई स्थूल,
0: नह किछ जन्म नह किछ मरे, आपन चलित आप ही करे,
1: आवन जावन दिष्ट अनदिष्ट, आज्ञाकारी तारी सब शिष्ट,
0: आपे आप सगल मह आप, अनक जुगत राज थापो थाप,
1: अवनासी नाई किछ खंड, तारन धार रिहु ब्रह्मांड,
0: अलख अपे पुरख प्रताप, आप जपाए ता नानक जाप,
1: जिन प्रभ जाता सो सोभावंत, सगल संसार उदरे तनमंत,
0: प्रभु के सेवक सगल उदारण, प्रभु के सेवक दुख विसारण,
1: आपे मेल लय कृपाल, गुर का सजो पै निहाल,
0: उनकी सेवा सोई लागे, जिसनो कृपा करह बड़ भागे,
1: नाम जपत पावे विश्राम, नानक तिन पुरख को उत्तम कर मान,
0: जो किछ करे सो प्रभु कै रंग, सदा सदा सह हर संग,
1: सह सुभा होवे सो होए, करने हार पछाण सोए,
0: प्रभु का किया जन मीठ लगाना, जैसा सा तैसा दृष्टाना,
1: जिस ते उपजे तिस माहे सुमाए, ओए निधान ओए सुख निधान, उन्हों बनाए,
0: आपस को आप दीनो मान, नानक प्रभु जन एको जान,
1: सुख मनी सुख अमृत प्रभ नाम, भगत जना कै मन विश्राम, 8-14 श्लोक,
0: सर्व कला भरपूर प्रभ, बिरथा जानन हार, जा कै स्मरण उदरिया, नानक तिस बलिहार, सत नाम श्री वाहेगुरु अष्टपदी,
1: टूटी गानन हार गोपाल, सर्व जिया आपे प्रतपाल,
0: सगल की चिंता जिस मन माहे, तिस ते बिरथा कोई नाहे,
1: रे मन मेरे सदा हर जाप, अमनासी प्रभा पे आप
0: आपन की आ कछु न होए जी सौ प्राणी लोचै कोए
1: तिस बिन नाही तेरे किछ काम गत नानक जप एक हर नाम
0: रूपवंत होए नाही मोह है प्रभु की जोत सगल घट सो है
1: तनवंता होए क्या को गर्भ है जा सब की तिसका दिया दरबे
0: असुरा जे को कहावे प्रभु की कला बिना कहतावे
1: जी को होए बह दातार तिस दिन हार जानेगा वार
0: जिस गुरु प्रसाद टूटै हो रोग नानक सो जन सदा अरोग
1: ज्यो मंदिर को था मैं थमन त्यो गुरु का शब्द मने अस्थमन
0: ज्यो पाखान नाव चढ़ता रह प्राणी गुरु चरण लागत निस्तार है
1: ज्यो अंत का दीप प्रगास गुरु दर्शन देख मन होए बिगास
0: ज्यो महाध्यान मह मार्ग पावे त्यो साधु संग मिल जोत प्रगटावे
1: इन संतन की बाछो तूर नानक की हर लोचा पूर
0: मन मूर्ख काहे बिल लाइए पुरब लिखे का लिखिया पाइए
1: दुख सुख प्रभ देव नहार अवर त्या तुत सह चितार
0: जो कछ करे सोई सुखमान भूला काहे फिरे जान
1: कौन बसताई तेरे संग लपट रहो रस डूबी पतंग
0: राम नाम जा फिर दे माहे नानक पद सेती कर जाहे
1: जिस वकर को लेन तू आया राम नाम संतन घर पाया
0: तजब मान लेहो मन मूल राम नाम हृदय महतोल
1: लाद खेप संतै संचाल अवर त्या विखिया जंजाल
0: धन धन कह सब कोए मुख उजल हर दरगह सोए
1: हो वापार बिरला वापार है नानक ता कै सद बलिहार है
0: चरण साधके धोए धोए पियो अर्प साध को अपना जियो
1: साध की तूर करो स्नान साध उपर जाइए कुर्बान
0: साध सेवा बड भागी पाइए साध संग हर कीर्तन गाइए
1: अनक विघन ते साधु राखे हर गुण गाए अमृत रस चाखे
0: कोट गही संत है दर आया सर्ब सुख नानक तेह पाया
1: मृतो को जीवा लनहार भूखे को देवत आधार
0: सर्बन दान जाकी दृष्टि माहे पुरब लिखे का लहना पाहे
1: सब तिसका करने जोग तिस बिंदु सर हुआ न होग
0: जप जान सदा सदा दिन रहनी सब ते उच निर्मल एहे करनी
1: कर कृपा जिसको नाम दिया नानक सो जन निर्मल थिया
0: जाके मन गुर की परती तिस जन आवे हर प्रवचीत
1: भगत भगत सुनिए तिहलोए जाके हृदय को होए
0: सच करनी सच ताकि रहत सच हृदय सत मुख कहत
1: साची दिस साचाया कार सच वर्ती साचा पासार
0: पार ब्रह्म जिन सच कर जाता नानक सो जन सच समाता
1: सुख मनी सुख अमृत प्रभ नाम भगत जना कै मन विश्राम अठ पंद्रह श्लोक
0: रूप न रेख न रंग किछ त्रह गुण ते प्रापिन तिसह बुझाए नानका जिस होवै सो प्रसन्न सत नाम श्री वाहे गुरु अष्टपदी
1: अवनाशी ब्रह्मन में राख मान की तू प्रीत त्याग
0: तिसते परे नाही किछ कोए सर्ब निरंतर एको सोए
1: आपे बिना आपे दाना गहर गंभीर गही सुजाना
0: पार ब्रह्म परमेश्वर गोविंद कृपा निधान दयाल बख्शंद
1: सात तरे की चरनी पाओ नानक कै मन इहो अनुराग
0: मनसा पूर्ण शरणा जोग जो कर पाया सोई होग
1: हरन परन जाका नेत्र फोर तिसका मंत्र न जाने होर
0: आनंद रूप मंगल सत जाकै सर्ब थोक सुनिए कर ताकै
1: राज मैं राज जोग मैं जोगी तब मैं तभी सरगस्त मैं भोगी
0: त्याय त्याय भगत है सुख पाया नानक तिस पुरख का किन अंत न पाया
1: जाकी लीला कीमत नाहे सगल देव हारे वगाहे
0: पिता का जन्म के जाने पूत सगल परोई अपने सूत
1: सुमत ज्ञान ध्यान जन दे जन दास नाम ते आवैसे
0: तेह गुण मैं जाको परमाए जन्म रह फिर आवै जाए
1: ऊंच नीच तिसके स्थान जैसा जनावे तैसा नानक जान
0: नाना रूप नाना जाके रंग नाना भेख करै करंग
1: नाना बिकी नो विस्तार प्रभ बनासी एकंकार
0: नाना चलित करे खिन माहे पूरहे ओ पूर्ण सब ठाए
1: नाना बिद कर बंत बनाई अपनी कीमते आपे पाई
0: सब कट तिसके सब तिसके ठाओ जप जप जीव नानक हर नाओ
1: नाम के धारे सगले जंत नाम के धारे खंड ब्रह्मंड
0: नाम के धारे सिमरत वेद पुराण नाम के धारे सुनन ज्ञान ध्यान
1: नाम के धारे आकाश पताल नाम के धारे सगल आकार
0: नाम के धारे पुरिया सा भवन नाम कै संग उदरे सुन सर्वन
1: कर कृपा जिस अपने नाम लाए नानक चौथे पद में सो जनगत पाए
0: रूप सत जाका सत स्थान पुरख सत केवल प्रधान
1: करतू सत सत जाकी बाणी सत पुरख समय समाणी
0: सत कर्म जाकी रचना सत मूल सत सत उत्पत
1: सत करनी निर्मल निर्मली जिसे बुझाए तिसे सब भली
0: सत नाम प्रभु का सुखदाई विश्वास सत नानक गुरते पाई
1: सत बचन साधु उपदेश सत जन जाके हृदय प्रवेश
0: सत निरत बूझै जे कोए नाम जप ताकी गत होए
1: आप सत की आसव सत आपे जाने अपनी मित गत
0: जिसकी सृष्ट सो कर नै हार अवर न बूझ करत विचार
1: करते की मीना जाने किया नानक जो तिस पावे सो वर्तिया
0: जिस मन बिसम भय बिस्माद जिन बूझै तिस आया स्वाद
1: प्रभु कै रंग राज जन रहे गुर के वचन पदार्थ लहे
0: कोई दाते दुख काटन हार जाके संग तरै संसार
1: जन का सेवक सुवड़ भागी जन कै संग एक ले गुलागी
0: गुण गोविंद कीर्तन जन गावे गुर प्रसाद नानक फल पावे
1: सुख मनी सुख अमृत पव नाम भगत जना कै मन विश्राम अठ सोलह श्लोक
0: आद सच जुगाद सच है पे सच नानक हो सी पे सच सत नाम श्री वाहे गुरु अष्टपदी
1: चरण सत सत परसनहार पूजा सत सत सेवदार
0: दर्शन सत सत पे खनहार नाम सत सत्या ਅਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਬੂਜਨ ਹਾਰ ਕੋ ਸਸਬ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਾ ਤਿਸ ਮਾਹਿ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾਕੋ ਭਿੰਨ ਨ ਕਹਿ ਨਾ ਜਾਈ
0: ਬੂਜੈ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨਾ ਪਹੁੰਚੈ ਪ੍ਰਭ ਕੈ ਸੇਵਕ ਉਚ ਤੇ ਉਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤਬ ਪਾਤ ਤਿਸ ਕੈ ਕਰਤਬ ਬਿਰਥੈ ਜਾਤ
0: ਮਾਰੈ ਨਾ ਰਾਖੈ ਅਬਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦਿਸਟਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
1: ਨਾਮ ਰਸ ਚੋ ਜੰਤਪਤਾਨੇ ਮੰਤਾ ਨਾਮੈ ਨਾਮ ਸਮਾਨ
0: ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋਆ ਹੋਵਤ ਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਏਕ ਨ ਜਾਨੋ
1: ਹਾਟ ਪੈਰ ਪ੍ਰਭ ਸਹਿ ਹਜੂਰ ਹੈ ਕਹੋ ਨਾਨਕ ਸੇ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8:17 ਸਲੋਕ
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਬੀਸ ਵਿਸਵੇ ਗੁਰ ਕਾ ਮਨ ਮਾਨ ਹੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨ ਹੈ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਵਡਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਵੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
1: ਸਦ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
1: ਪੁਰਤਾ ਨਾਹੀ ਕਦੇ ਬਿਨਾਸ ਜਾ ਕੇ ਮਨ ਪਟੇ ਗੁਣਤਾਸ
0: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕੋ ਦੇ
1: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ
0: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
1: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
0: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
1: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
0: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
1: ਚਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਰਵਨ
0: ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਿਤ ਪ੍ਰਭਾ ਬਨਾਏ ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
1: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
0: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8:18 ਸਲੋਕ
0: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ ਸਤਿ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ ਸਦੀ
1: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
0: ਅਵਰੋ ਪਾਸਾ ਮੀਤ ਬਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
1: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
0: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸਰਾ ਕੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਧਨ ਕੋ ਚਾਰ ਕੁੰਟ ਉਠਤਾ ਵੈ ਸੋ ਧਨ ਹਰ ਸੇਵਾ ਤੇ ਪਾਵ ਹੈ
1: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
0: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ
1: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
0: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪ੍ਰਵਾਨ
1: ਮਨ ਪ੍ਰਬੋਧੋ ਹਰ ਕੈ ਨਾਏ ਦੈ ਦਸਤਾਵਤ ਆਵੈ ਠਾਏ
0: ਕਾਕੋ ਬਿਗਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
1: ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ
0: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
1: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
0: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
1: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
0: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
1: ਅਨਕੋ ਪਾਵਨ ਛੂਟਨ ਹਾਰੇ ਸਿਮਰ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
1: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
0: ਸੁੱਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
0: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
1: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
1: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
0: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
1: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਜਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ
1: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
0: ਏਕੋ ਜਾਪ ਏਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ ਪੂਰਨ ਪੂਰਹਿਓ ਪ੍ਰਭ ਆਪ
1: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
0: ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠ ਉਨੀ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
0: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
1: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
1: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
0: ਵਡਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
0: ਪਿਛ ਪੁੰਨੀ ਸਰਦਾਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
1: ਜਿਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ
1: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
0: ਗੁਰਪੂਰ ਐ ਤਾ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
1: ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
0: ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ
1: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
0: ਉਪਜੀ ਪ੍ਰੀਤ ਪ੍ਰੇਮ ਰਸ਼ਟਾਓ ਮਨ ਤਨ ਅੰਤਰ ਇਹੀ ਸੁਆਓ
1: ਨੇਤਰੋ ਪੇਕ ਸੁਖ ਹੋਏ ਮਨ ਵਿਕਸੈ ਸਾਧ ਚਰਨ ਤੋ
0: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
1: ਏਕ ਬਸਤੀ ਜੇ ਕਰ ਮਿਆ ਗੁਰ ਪ੍ਰਸਾਦ ਨਾਮ ਜਪ ਲਿਆ
0: ਤਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀ
1: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬ ਕੁੰਠ ਮੁਕਤ ਮੋਖ ਪਾਏ ਏਕ ਨਿਮ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
0: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ
0: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀਂ ਸਲੋਕ
0: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਬ ਅਕਾਰ ਕੁਛ ਨਾ ਦਿਸਤੇ ਤਾ ਪਾਪੁਣ ਤਬ ਕਹਤੇ ਹੋਤਾ
0: ਜਬ ਧਾਰੀ ਆਪਨ ਸੁਨ ਸਮਾਦ ਤਾ ਬੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
0: ਜਬ ਆਪਨ ਆਪ ਅਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
1: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਦ ਮੁਕਤ ਕਹੋ ਕਿਸ ਕੋ ਗਾਨੀ
1: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਖ ਕੋ ਕੌਣ ਅਵਤਾਰ
0: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
1: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕਵਨ ਕਤ ਡਰੈ
0: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
1: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
0: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੁਛਤ ਲੇਖਾ
0: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁੱਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
0: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ
1: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
0: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੋ ਕੀਸ
1: ਜੋ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂ ਕੌਣ ਤ੍ਰਿਪਤਾਵੈ
0: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
1: ਜਾਪਨੀ ਸੁਵਾ ਆਪਨ ਸੰਗ ਬਨਾਈ ਤਬ ਕੌਣ ਮਾਏ ਬਾ ਮਿੱਤਰ ਸੁਤ ਭਾਈ
0: ਜਹ ਸਰਬ ਕਲਾ ਆਪੈ ਪਰਵੀਨ ਤਹ ਬੀਦ ਕਤੇਵ ਕਹਾਂ ਕੋਚੀਨ
1: ਜਬ ਆਪਣੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ
0: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਐ ਚੀਰਾ
1: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਰਜਾ ਨੂੰ ਆਪ
0: ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ
1: ਆਪਸ ਕੋ ਆਪੇ ਆਦੇਸ਼ ਤਿਹ ਗੁਣ ਕਾ ਨਾਹੀ ਪਰਵੇਸ਼
0: ਜਹ ਇਕ ਹੈ ਇਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
1: ਜਹ ਆਪਨ ਆਪ ਆਪ ਪਤੀਆਰਾ ਤੈ ਕੌਣ ਕਥੈ ਕੁਣ ਸੁਨ ਨਹਾਰਾ
0: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
1: ਜਹ ਆਪ ਰਚਿਓ ਪਰਪੰਚ ਆਕਾਰ ਤਿਹ ਗੁਣ ਮੈਂ ਕੀਨੋ ਵਿਸਤਾਰ
0: ਆਪ ਪੁੰਨ ਤਹ ਭਈ ਕਹਾਵਤ ਕਉ ਨਰਕ ਕੋ ਸੁਰਗ ਬੰਛਾਵਤ
1: ਆਲ ਜਾਲ ਮਾਇਆ ਜੰਜਾਲ ਹੋ ਮੈਂ ਮੋਹ ਪਰਮ ਪੈ ਪਾਰ
0: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆ
1: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ
0: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
1: ਰੂ ਪਾਕਾ ਆਪੈ ਧਨੀ ਉਨਕੀ ਸੋਭਾ ਉਨਹੂ ਬਨੀ
0: ਆਪ ਹੈ ਕੌਤਕ ਰੈ ਆਨੰਦ ਚੋਜ ਆਪ ਹੈ ਰਸ ਭੋਗਣ ਨਿਰਜੋਗ
1: ਜਿਸ ਭਾਵੈ ਤੁਸੀਂ ਆਪਨ ਨਾ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ
0: ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ
1: ਸੁਖ ਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅਠ ਇੱਕੀ ਸਲੋਕ
0: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਕਥੈ ਆਪ ਸੁਨੈ ਹਾਰ ਆਪੇ ਏਕ ਆਪ ਵਿਸਥਾਰ
0: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
0: ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ
0: ਤਿਸਤਾ ਜਬਰ ਕਹਾਂ ਕੋ ਜਾਏ ਸਭ ਸਰੇਕ ਨਿਰੰਜਨ ਰਾਏ
1: ਜੀ ਕੀ ਜੁਗ ਜਾ ਕੈ ਸਵਾਤ ਅੰਤਰ ਬਾਹਰ ਜਾਨੋ ਸਾਥ
0: ਗੁਣ ਨਿਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ
1: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ
0: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
1: ਤਤ ਪਾਲੈ ਜੀ ਅਨਭੋ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
0: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
0: ਜਨ ਲਾਗਾ ਹਰ ਇੱਕ ਹੈ ਨਾਏ ਤਿਸ ਕੀ ਆਸਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਏ
0: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ
1: ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ
0: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੂੰ ਨਕਾਏ ਹੈ ਸੁਆਓ
0: ਆਠ ਪਹਿਰ ਪ੍ਰਾਪੀ ਖੁਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
1: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
0: ਹਲਤ ਪਲਤ ਦੋਇ ਲਿਹੋ ਸਵਾ ਰਾਮ ਨਾਮ ਅੰਤਰ ਉਰਤਾਰ
1: ਪੂਰੇ ਗੁਰ ਕੀ ਪੂਰੀ ਦੀਖਿਆ ਜਿਸਮਨ ਬਸੈ ਤੇ ਸਾਚ ਪਰੀਖਿਆ
0: ਮਨ ਤਾਂ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ
1: ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ
0: ਟੀਕਾ ਟੀਕ ਰੱਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
1: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਤੇ ਆਏ
0: ਫਿਰ ਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂ
0: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੈ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੇ ਸੋਤ ਨਿਹਾਲ ਤਾ ਕੈ ਨਿਕਟ ਨਾ ਆ ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਲਜਨਾ ਕੈ ਮਨ ਵਿਸਰਾਮ 8:22 ਸਲੋਕ
0: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਗਾ ਮੀਠਾ
0: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌਨਦ ਅੰਮ੍ਰਿਤ ਪਵ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
1: ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
1: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
0: ਜਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾ ਕੀ ਜੋ ਧਾਰ ਹੋ ਸਾਮੀ ਓਤ ਪੋਤ
1: ਗੁਰ ਪ੍ਰਸਾਦ ਭ੍ਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸ਼ਵਾਸ
0: ਸੰਤ ਜਨਾ ਕਾ ਭੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
0: ਜਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰ ਗਜ ਸਿਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਂ ਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵਾਨ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾਉ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 8:23 ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ
1: ਹਰ ਤਨ ਕੇ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰਿਆ ਤਿਨ ਕਹਿ ਸਾਥੇ
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਪਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਰਸ ਨਾ ਕਹਿਤੇ
0: ਕਰ ਪ੍ਰਸਾਦ ਦਇਆ ਪ੍ਰਵਧਾਰੀ ਨਾਨਕ ਨਿਭੀ ਖੇਪ ਹਮਾਰੀ
1: ਤਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
1: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ਼ੇਸ਼ਟ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
1: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਮਰਨਤਾ ਕਾ ਦੁਖ ਨਿਵਾਰ ਹੈ ਦੁਲਭ ਦੇ ਤਤਕਾਲ ਉਧਾਰ ਹੈ
0: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
0: ਸਭ ਤੇ ਉੱਚਤਾ ਕੀ ਸੋਭਾ ਬਣੀ ਨਾ नानक एह गुण नाम सुख मनी सब ते उचता की शोभा बनी नानक एह गुण नाम सुख मनी सुख अमृत प्रभ नाम पत जना कै मन विश्राम अठ चौबीस श्लोक।

0: ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਕਰ ਰਹੇ ਹੋਗੇ ਸ਼ੁਕਰਾਨਾ ਉਸ ਰੱਬ ਦਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ, ਹਾਸਾ ਲੈ ਕੇ ਆਈਏ। ਅਤੇ ਕੋਸ਼ਿਸ਼ ਕਰਿਓ ਇਸੇ ਤਰ੍ਹਾਂ ਸਾਰਾ ਦਿਨ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਇਹ ਖੁਸ਼ੀ ਚਿਹਰੇ ਦੇ ਉੱਤੇ ਬਣਾ ਕੇ ਰੱਖਿਓ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ, ਤੁਸੀਂ ਉਹਦੀਆਂ ਦਿੱਤੀਆਂ ਦਾਤਾਂ ਤੋਂ ਖੁਸ਼ ਹੋ, ਇਹੋ ਹੀ ਆ ਸ਼ੁਕਰਾਨਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਬੁੱਧ ਦੇ ਜੀਵਨ ਨਾਲ ਸੰਬੰਧਿਤ ਹੈ। ਕਹਿੰਦੇ ਨੇ ਗੌਤਮ ਬੁੱਧ ਜਦੋਂ ਆਪਣਾ ਰਾਜਭਾਗ ਛੱਡ ਕੇ ਇੱਕ ਨਵੇਂ ਰਾਹ ਦੇ ਉੱਤੇ ਤੁਰ ਪਏ ਅਤੇ ਬੜੇ ਯਤਨ ਕੀਤੇ ਗਏ ਉਹਨਾਂ ਨੂੰ ਵਾਪਸ ਮੋੜਨ ਦੇ, ਉਹਨਾਂ ਦੇ ਪਰਿਵਾਰ ਨੂੰ ਚਿੰਤਾ ਸੀ, ਉਹਨਾਂ ਨੂੰ ਲੱਗਦਾ ਸੀ ਕਿ ਥੋੜ੍ਹੇ ਸਮੇਂ ਬਾਅਦ ਇਹ ਵਾਪਸ ਆਜੂ। ਗੁੱਸਾ ਵੀ ਕੀਤਾ, ਪਿਆਰ ਨਾਲ ਵੀ ਮਨਾਇਆ, ਕਈ ਹੋਰ ਹੋਰ ਸਕੇ ਸੰਬੰਧੀਆਂ ਨੂੰ ਵੀ ਵਿੱਚ ਪਾਇਆ, ਜਿੱਥੇ ਕਿਤੇ ਪਤਾ ਲੱਗਦਾ ਉੱਥੇ ਪਹੁੰਚ ਕੀਤੀ ਜਾਂਦੀ ਸਿੱਧੇ ਸਿੱਧੇ ਤਰੀਕੇ ਦੇ ਨਾਲ, ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਪਰ ਗੌਤਮ ਟਸ ਤੋਂ ਮਸ ਨਹੀਂ ਹੋਏ। ਕਹਿੰਦੇ ਨੇ ਇੱਕ ਰਾਜ ਦੇ ਵਿੱਚ ਜਦੋਂ ਗੌਤਮ ਪਹੁੰਚੇ ਤਾਂ ਉੱਥੋਂ ਦਾ ਰਾਜਾ ਗੌਤਮ ਬੁੱਧ ਦੇ ਕੋਲ ਪਹੁੰਚਿਆ। ਜਾ ਕੇ ਗੌਤਮ ਦੇ ਨਾਲ ਗੱਲ ਕੀਤੀ, ਗੌਤਮ ਇੰਨਾ ਰਾਜਭਾਗ ਛੱਡ ਕੇ ਜੰਗਲਾਂ 'ਚ ਤੁਰੇ ਫਿਰਦੇ ਹੋਵੇ ਨਾ ਤਾਂ ਤੁਹਾਨੂੰ ਘਰ ਵਾਪਸੀ ਕਰ ਲੈਣੀ ਚਾਹੀਦੀ। ਜੇਕਰ ਘਰ ਕੋਈ ਗੁੱਸੇ ਨਾਰਾਜ਼ਗੀ ਆ, ਕਿਸੇ ਕਿਸਮ ਦਾ ਕੋਈ ਉੱਥੇ ਥੱਲੇ ਘਰ ਦੇ ਵਿੱਚ ਹੋਇਆ, ਮੈਂ ਸਮਝਦਾ ਆਪਣੇ ਆਪਣੇ ਘਰਾਂ ਦੇ ਵਿੱਚ ਬੜਾ ਕੁਛ ਹੋ ਜਾਂਦਾ, ਕਈ ਵਾਰੀ ਇੱਦਾਂ ਦਾ ਵੀ ਹੋ ਜਾਂਦਾ ਜਿਹੜਾ ਆਪਾਂ ਬਾਹਰ ਕਿਸੇ ਨੂੰ ਨਹੀਂ ਦੱਸ ਸਕਦੇ। ਸੱਚ ਪੁੱਛੋ ਤਾਂ ਮੈਂ ਤੁਹਾਨੂੰ ਪੁੱਛਣਾ ਵੀ ਨਹੀਂ ਚਾਹੂੰਗਾ, ਮੈਂ ਸਿਰਫ ਇੰਨੀ ਬੇਨਤੀ ਕਰਨਾ ਚਾਹੁੰਦਾ ਕਿ ਜੇ ਤੁਸੀਂ ਆਪਣੇ ਘਰ ਨਹੀਂ ਵੀ ਜਾਣਾ ਚਾਹੁੰਦੇ, ਆਪਣੇ ਰਾਜ ਭਾਗ 'ਚ ਨਹੀਂ ਵੀ ਜਾਣਾ ਚਾਹੁੰਦੇ, ਤਾਂ ਤੁਸੀਂ ਇੱਥੇ ਇਸ ਰਾਜ ਦੇ ਵਿੱਚ ਰਹਿ ਸਕਦੇ ਹੋ। ਤੁਹਾਡੇ ਪਿਤਾ

ਇਹ ਸਾਰਾ ਰਾਜ ਭਾਗ ਮੇਰੀ ਬੇਟੀ ਦਾ, ਅਤੇ ਜੇ ਤੁਸੀਂ ਉਹਦੇ ਨਾਲ ਵਿਆਹ ਕਰ ਲਓ ਤਾਂ ਸਾਰਾ ਕੁਛ ਤੁਹਾਡਾ ਹੋ ਜਾਊਗਾ। ਕਹਿੰਦੇ ਨੇ ਗੌਤਮ ਨੇ ਬੜੀ ਹਲੀਮੀ ਦੇ ਨਾਲ, ਬੜੇ ਸ਼ਾਂਤ ਮਨ ਦੇ ਨਾਲ ਸਾਰੀ ਗੱਲ ਸੁਣੀ ਤਾਂ ਕਹਿਣ ਲੱਗੇ, ਮੇਰੇ ਅਤੇ ਤੁਹਾਡੇ ਵਿੱਚ ਬੜਾ ਫਰਕ ਹੈ, ਮੇਰੀ ਅਤੇ ਤੁਹਾਡੀ ਸੋਚ ਦੇ ਵਿੱਚ ਬੜਾ ਫਰਕ ਹੈ। ਜੋ ਤੁਹਾਨੂੰ ਖਾਲੀ ਦਿਖਦਾ ਉਹ ਮੈਨੂੰ ਭਰਿਆ ਦਿਖ ਰਿਹਾ, ਜੋ ਤੁਹਾਨੂੰ ਭਰਿਆ ਦਿਖਦਾ ਉਹ ਮੈਨੂੰ ਖਾਲੀ ਦਿਖ ਰਿਹਾ। ਇਸ ਕਰਕੇ ਨਾ ਤੁਸੀਂ ਮੇਰੀ ਗੱਲ ਸਮਝ ਪਾਉਣੀ, ਨਾ ਮੈਂ ਤੁਹਾਡੀ। ਜਿਹੜਾ ਤੁਹਾਨੂੰ ਰਾਜ ਭਾਗ ਲੱਗ ਰਿਹਾ ਉਹ ਮੈਨੂੰ ਉਜਾੜ ਬੀਆਬਾਨ ਲੱਗਦਾ, ਅਤੇ ਜੋ ਤੁਹਾਨੂੰ ਉਜਾੜ ਦਿਖਦਾ ਉਹ ਮੈਨੂੰ ਵਸਿਆ ਲੱਗਦਾ। ਜਿਹੜੇ ਰਾਜ ਭਾਗ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਤਾਂ ਮੈਂ ਛੱਡ ਕੇ ਆਇਆ, ਮੈਂ ਤਾਂ ਉਸ ਤੋਂ ਅੱਗੇ ਤੁਰ ਪਿਆ, ਪਰ ਤੁਸੀਂ ਨਹੀਂ ਸਮਝ ਪਾਓਗੇ, ਤੁਹਾਨੂੰ ਉਹ ਜ਼ਿਆਦਾ ਮਹੱਤਵਪੂਰਨ ਲੱਗਦਾ, ਤੁਹਾਨੂੰ ਉਹਦੀ ਜ਼ਿਆਦਾ ਅਹਿਮੀਅਤ ਹੈ। ਤੁਸੀਂ ਮੇਰੀ ਜਗ੍ਹਾ ਦੇ ਉੱਤੇ ਖਲੋ ਕੇ ਵੇਖੋ ਤਾਂ ਤੁਹਾਨੂੰ ਦੁਨੀਆ ਹੋਰ ਨਜ਼ਰ ਆਊਗੀ। ਇਹ ਗੱਲ ਸਿਰਫ ਇੱਦਾਂ ਦੀ ਹੈ, ਜਿਵੇਂ ਉਲਟਾ ਮੈਂ ਤੁਹਾਨੂੰ ਕਹਾਂ ਕਿ ਰਾਜਨ ਆਪਣਾ ਰਾਜ ਭਾਗ ਛੱਡ ਕੇ ਮੇਰੇ ਨਾਲ ਆ ਜਾਓ, ਜੰਗਲਾਂ 'ਚ ਘੁੰਮੋ, ਆਓ ਆਨੰਦ ਮਾਣੋ ਇਸ ਜ਼ਿੰਦਗੀ ਦਾ, ਅਤੇ ਤੁਹਾਨੂੰ ਲੱਗੂਗਾ ਗੌਤਮ ਪਾਗਲ ਹੋ ਗਿਆ, ਕਿਉਂਕਿ ਤੁਸੀਂ ਮੇਰਾ ਸੱਚ ਨਹੀਂ ਜਾਣਦੇ, ਮੈਂ ਤੁਹਾਡਾ ਨਹੀਂ ਸਮਝ ਸਕਦਾ। ਸਾਰੀ ਦੁਨੀਆ ਇਸੇ ਤਰ੍ਹਾਂ ਦੇ ਨਾਲ ਚੱਲੀ ਜਾਂਦੀ ਹੈ, ਇੱਕ ਦੂਸਰੇ ਨੂੰ ਆਪਾਂ ਇਸ ਕਰਕੇ ਨਹੀਂ ਜਾਣ ਪਾਉਂਦੇ, ਇੱਕ ਦੂਸਰੇ ਦੇ ਨਾਲ ਬਹਿਸ ਬਸਈਆ, ਇੱਕ ਦੂਸਰੇ ਦੇ ਨਾਲ ਤਰਕ ਇਸੇ ਤਰ੍ਹਾਂ ਦੇ ਨਾਲ ਚੱਲੀ ਜਾਂਦੇ ਨੇ, ਕਿਉਂਕਿ ਜੋ ਜ਼ਿੰਦਗੀ ਮੇਰੇ ਲਈ ਹੈ ਉਹ ਤੁਹਾਡੇ ਲਈ ਨਹੀਂ। ਰਾਜੇ ਨੇ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਗੌਤਮ ਸ਼ਬਦਾਂ ਦੇ ਧਨੀ ਸੀ। ਉਲਟਾ ਰਾਜੇ ਨੂੰ ਹਾਰ ਮੰਨਣੀ ਪਈ। ਗੌਤਮ ਦੇ ਕੋਲ ਜਿਹੜੇ ਕੋਈ ਚਾਰ ਲੋਕ ਬੈਠੇ ਸੀ ਉਹਨਾਂ ਨੇ ਪੁੱਛਿਆ, ਗੌਤਮ ਕਈ ਗੱਲਾਂ ਸਮਝ ਨਹੀਂ ਆਈਆਂ, ਅਤੇ ਇਹ ਵੀ ਨਹੀਂ ਸਮਝ ਆਇਆ ਕਿ ਰਾਜਾ ਐਡੇ ਜੋਸ਼ੋ ਖਰੋਸ਼ ਦੇ ਨਾਲ ਆਇਆ ਸੀ, ਇਹ ਚੁੱਪ ਕਰਕੇ ਵਾਪਸ ਕਿਉਂ ਚਲਿਆ ਗਿਆ। ਇੱਦਾਂ ਲੱਗਦਾ ਹੈ ਉਹ ਤੁਹਾਡੀਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ, ਅਤੇ ਜੇ ਉਹ ਤੁਹਾਡੀਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ ਕਿ ਉਹ ਵੀ ਰਾਜ ਭਾਗ ਛੱਡ ਕੇ ਤੁਰ ਪਊ ਤੁਹਾਡੇ ਨਾਲ। ਉਹਨੇ ਕੁਛ ਕਿਹਾ ਕਿਉਂ ਨਹੀਂ, ਦੱਸਿਆ ਕਿਉਂ ਨਹੀਂ। ਗੌਤਮ ਨੇ ਕਿਹਾ, ਤੁਸੀਂ ਫਿਰ ਸ਼ਾਇਦ ਉਹੀ ਗਲਤੀ ਕਰ ਰਹੇ ਹੋ ਜਿਹੜੀ ਰਾਜਾ ਕਰ ਰਿਹਾ ਸੀ, ਅਤੇ ਸ਼ਾਇਦ ਉਹੀ ਗੱਲ ਕਰ ਰਹੇ ਹੋ ਜਿਹੜੀ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਤੁਸੀਂ ਕਿਸੇ ਦਾ ਨਹੀਂ ਜਾਣ ਸਕਦੇ, ਤੁਸੀਂ ਜਿੱਥੋਂ ਬਹਿ ਕੇ ਦੁਨੀਆ ਵੇਖ ਲਿਓ ਅਗਲਾ ਉੱਥੋਂ ਬੈਠ ਕੇ ਨਹੀਂ ਵੇਖ ਰਿਹਾ ਹੁੰਦਾ। ਜਿਹੜਾ ਸੱਚ ਮੈਨੂੰ ਨਜ਼ਰ ਆਇਆ ਜ਼ਰੂਰੀ ਨਹੀਂ ਕਿ ਹੂ ਬਹੂ ਉਹ ਤੁਹਾਨੂੰ ਵੀ ਨਜ਼ਰ ਆਊਗਾ, ਤੁਹਾਨੂੰ ਕੁਛ ਵੱਖਰਾ ਨਜ਼ਰ ਆ ਸਕਦਾ। ਪਰ ਇਸ ਗੱਲ ਦੇ ਉੱਤੇ ਬਹਿਸ ਕਰਨੀ ਕਿ ਮੇਰਾ ਸੱਚ ਠੀਕ ਹੈ ਤੇਰਾ ਸੱਚ ਗਲਤ ਹੈ, ਇਹ ਵਿਅਰਥ ਦਾ ਜੀਵਨ ਦੇ ਵਿੱਚੋਂ ਆਪਣੀ ਸ਼ਾਂਤੀ ਨੂੰ ਗਵਾਉਣਾ, ਅਤੇ ਇਹੋ ਹੀ ਕਰ ਰਿਹਾ ਸਾਰਾ ਸੰਸਾਰ। ਆਪਣਾ ਆਪਣਾ ਸੱਚ ਹਰ ਇੱਕ ਨੂੰ ਠੀਕ ਲੱਗਦਾ, ਅਤੇ ਉਹ ਸੱਚ ਆਪਾਂ ਚਾਹੁੰਦੇ ਹਾਂ ਦੂਸਰਾ ਵੀ ਮੰਨੇ। ਇਸੇ ਚੱਕਰ ਦੇ ਵਿੱਚ ਜ਼ਿੰਦਗੀ ਦਾ ਬਹੁਤਾ ਹਿੱਸਾ ਆਪਾਂ ਗਵਾ ਦਿੰਦੇ ਹਾਂ। ਲੋਸੇ ਨੇ ਇੱਕ ਜਗ੍ਹਾ ਦੇ ਉੱਤੇ ਕਿਹਾ ਸੀ, ਆਪਾਂ ਸਮਝ ਲੈਂਦੇ ਹਾਂ ਕਿ ਘੜਾ ਮਿੱਟੀ ਦਾ ਬਣਿਆ ਜਾਂ ਘੜਾ ਮਿੱਟੀ ਹੈ, ਮਿੱਟੀ ਨੂੰ ਇੱਕ ਆਕਾਰ ਦਿੱਤਾ ਅਤੇ ਘੜਾ ਬਣ ਗਿਆ, ਪਰ ਅਸਲ ਦੇ ਵਿੱਚ ਘੜਾ ਤਾਂ ਖਾਲੀ ਪਾਨਿਆ।

0: ਆਪਣਾ ਆਪਣਾ ਵੇਖਣ ਦਾ ਨਜ਼ਰੀਆ। ਕਿਸੇ ਨੇ ਇਤਰਾਜ਼ ਕੀਤਾ, ਲੱਸੇ ਖਾਲੀਪਨ ਕਿੱਦਾਂ? ਕਹਿਣ ਲੱਗਾ ਜੇ ਖਾਲੀਪਨ ਨਾ ਹੋਵੇ ਤਾਂ ਇਹਦੇ ਵਿੱਚ ਪਾਣੀ ਕਿੱਦਾਂ ਭਰਿਆ ਜਾਵੇ। ਹੁਣ ਇਸ ਘੜੇ ਦੇ ਬਾਹਰ ਬਾਹਰ 'ਤੇ ਮਿੱਟੀ ਹੈ, ਪਰ ਅੰਦਰ ਜਿਹੜਾ ਖਾਲੀਪਨ ਆ ਉਹਦੇ ਵਿੱਚ ਪਾਣੀ ਸਮਾ ਜਾਂਦਾ। ਪਾਣੀ ਇਕੱਠਾ ਕਰਕੇ ਆਪਾਂ ਰੱਖ ਲੈਂਦੇ ਹਾਂ। ਵੇਖਿਆ ਜਾਵੇ ਤਾਂ ਘੜੇ ਦਾ ਅਸਲ ਮਨੋਰਥ ਵੀ ਇਹੋ ਹੀ ਆ। ਪਾਣੀ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠਾ ਕਰਕੇ ਰੱਖਣਾ। ਆਮ ਲੋਕਾਂ ਨੂੰ ਲੱਗਦਾ ਕਿ ਘੜਾ ਮਿੱਟੀ ਹੈ। ਇਸੇ ਤਰ੍ਹਾਂ ਦੇ ਨਾਲ ਮਨੁੱਖ ਹੈ, ਜਿਹਨੂੰ ਆਪਣਾ ਖਾਲੀਪਨ ਨਜ਼ਰ ਆਉਣਾ ਸ਼ੁਰੂ ਹੋ ਜਾਵੇ ਤਾਂ ਉਹਦੇ ਵਿੱਚ ਉਹ ਕੁਛ ਨਾ ਕੁਛ ਭਰ ਲਵੇ, ਕੁਛ ਚੰਗਾ ਭਰ ਲਏ। ਪਰ ਅਸਲੀਅਤ ਇਹ ਹੈ ਕਿ ਇਨਸਾਨ ਨੂੰ ਆਪਣਾ ਖਾਲੀਪਨ ਕਦੀ ਨਜ਼ਰ ਹੀ ਨਹੀਂ ਆਉਂਦਾ। ਇਨਸਾਨ ਹਮੇਸ਼ਾ ਆਪਣੇ ਆਪ ਨੂੰ ਭਰਿਆ ਵੇਖਦਾ ਅਤੇ ਭਰਨਾ ਚਾਹੁੰਦਾ ਵੱਧ ਤੋਂ ਵੱਧ, ਪਰ ਥਾਂ ਖਾਲੀ ਕਿਤੇ ਬਚੀ ਨਹੀਂ। ਉਹ ਘੜੇ ਵਾਂਗੂ ਆਪਣੇ ਆਪ ਨੂੰ ਇਸ ਨਜ਼ਰੀਏ ਤੋਂ ਕਦੀ ਵੇਖ ਨਹੀਂ ਪਾਉਂਦਾ। ਜਾਂ ਫਿਰ ਇੱਦਾਂ ਕਹਿ ਲਓ ਜਿਵੇਂ ਇੱਕ ਚੱਕਾ ਚੱਲਦਾ, ਚੱਕਾ ਗਿਰਦਾ, ਦੁਨੀਆਦਾਰੀ ਨੂੰ ਲੱਗਦਾ ਕਿ ਉਹ ਚੱਕਾ ਗਿੜ ਰਿਹਾ, ਪਰ ਅਸਲੀਅਤ ਤਾਂ ਕੁਛ ਹੋਰ ਹੈ। ਅਸਲ ਦੇ ਵਿੱਚ ਤਾਂ ਉਹ ਚੱਕਾ ਇੱਕ ਕਿੱਲ 'ਤੇ ਘੁੰਮ ਰਿਹਾ, ਇੱਕ ਧੁਰਾ 'ਤੇ। ਧੁਰੇ ਦੇ ਅੰਦਰ ਉਹ ਛੋਟਾ ਜਿਹਾ ਕਿੱਲ ਜਿਹਦੇ ਉੱਤੇ ਉਹ ਗੋਲ ਗੋਲ ਘੁੰਮਦਾ। ਸਾਨੂੰ ਲੱਗਦਾ ਚੱਕਾ ਘੁੰਮੀ ਜਾਂਦਾ, ਪਰ ਜੇ ਉਹ ਵਿੱਚੋਂ ਕਿੱਲ ਹਟਾ ਦਿੱਤੀ ਜਾਵੇ ਤਾਂ ਫਿਰ ਉਸ ਚੱਕੇ ਦਾ ਘੁੰਮਣਾ ਮੁਮਕਿਨ ਨਹੀਂ। ਇਸੇ ਤਰ੍ਹਾਂ ਦੇ ਨਾਲ ਆਪਾਂ ਸਾਰੀ ਜ਼ਿੰਦਗੀ ਕੁਛ ਹੋਰ ਵੇਖਦੇ ਰਹਿੰਦੇ ਹਾਂ, ਅਸਲੀਅਤ ਕਿਤੇ ਕੁਛ ਹੋਰ ਹੁੰਦੀ ਹੈ। ਹਰ ਇੱਕ ਇਨਸਾਨ ਜਦੋਂ ਇਹ ਜਾਣ ਜੇ ਕਿ ਮੈਂ ਇਹਨਾਂ ਕਿਹੜੀ ਚੀਜ਼ ਵੇਖਣੀ ਹੈ ਤਾਂ ਬਸ ਉਹਦਾ ਸਫ਼ਰ ਸ਼ਾਇਦ ਉੱਥੋਂ ਸ਼ੁਰੂ ਹੋ ਜਾਵੇ। ਜੇਕਰ ਆਮ ਇਨਸਾਨ ਨੂੰ ਨਾ ਸਮਝ ਆਵੇ ਤਾਂ ਆਪਣੀ ਜ਼ਿੰਦਗੀ ਨੂੰ ਪੁੱਠਾ ਕਰਕੇ ਵੇਖ ਲਏ। ਜੋ ਤੁਸੀਂ ਵੇਖਣ ਦੀ ਕੋਸ਼ਿਸ਼ ਕਰ ਰਹੇ ਹੋ ਉਸ ਤੋਂ ਉਲਟ ਵੇਖ ਲਓ। ਜੇ ਤੁਹਾਨੂੰ ਲੱਗਦਾ ਤੁਸੀਂ ਬਹੁਤ ਅਮੀਰ ਹੋ ਗਏ ਹੋ ਤਾਂ ਆਪਣੀ ਗਰੀਬੀ ਨੂੰ ਵੇਖੋ। ਜੇ ਤੁਹਾਨੂੰ ਲੱਗਦਾ ਤੁਹਾਡੀਆਂ ਬਹੁਤ ਲੈਣਦਾਰੀਆਂ ਨੇ ਤਾਂ ਇੱਕ ਦਿਨ ਆਪਣੀਆਂ ਦੇਣਦਾਰੀਆਂ 'ਤੇ ਧਿਆਨ ਮਾਰ ਕੇ ਵੇਖੋ। ਜੇ ਤੁਹਾਨੂੰ ਲੱਗਦਾ ਤੁਹਾਡੇ ਖਜ਼ਾਨੇ ਖਾਲੀ ਨੇ, ਤੁਹਾਡੇ ਕੋਲ ਓਨਾ ਧਨ, ਓਨੀ ਦੌਲਤ, ਓਨੀ ਸ਼ੋਹਰਤ ਨਹੀਂ ਆ ਜਿੰਨੀ ਦੇ ਤੁਸੀਂ ਹੱਕਦਾਰ ਹੋ ਜਾਂ ਜਿੰਨੀ ਤੁਸੀਂ ਚਾਹੁੰਦੇ ਹੋ, ਤਾਂ ਕਿਸੇ ਦਿਨ ਉਹਦੇ ਉੱਤੇ ਝਾਤੀ ਮਾਰ ਕੇ ਵੇਖੋ ਜੋ ਤੁਹਾਡੇ ਕੋਲ ਹੈ। ਤੇ ਜੇ ਕੋਲ ਵਾਲੇ ਤੇ ਹੰਕਾਰ ਹੈ ਤੇ ਫਿਰ ਜੋ ਕੋਲ ਨਹੀਂ ਆ ਉਹਦੇ ਉੱਤੇ ਝਾਤੀ ਮਾਰ ਕੇ ਵੇਖ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਹਾਂਜੀ 1674।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: This station is now the ultimate power in the universe.
3: Radio Haji 1674.
4: First of all, we are singing a Hamd Bari Tala for God. Allahu, Allahu, Allahu.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।